ਨਾਨਕਾ ਥਿਰ ਨਹੀਂ ਕੋਈ, ਜੋ ਉਪਜੋ ਸੋ ਬਿਨਸੁਆ।

ਪਾਈ ਸਰਸ ਬਾਣਿਓ ਆਹੀ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਪੁੰਨ ਆਈ ਦੀਪਕ ਕੀ ਬਾਰੀ

ਅੰਤ ਚਲਦਿਆਂ ਹੋਏ ਬੇਲੀ ਜਮਦੂਤ ਖਾਲ ਨਿਖੰਜਨਾ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੇ ਸਵਾਸ ਜੀਓ। ਮੇਰੇ ਸਿੱਖ ਸੁਣਾਉ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਵਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ। ਆਨੰਦ ਅਨਹਦ ਵਜੇ ਵਾਜੇ, ਅਰ ਆਪ ਗੱਲ ਮਿਲਾਵੇ। ਤੁਸੀਂ ਪੁੱਤ ਪਾਈ ਪਰਵਾਰ, ਮੇਰਾ ਮਨ ਵੇਖੋ ਘਰ ਨਿਰਜਾਸ ਜੀਓ।

ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈ ਜੈ ਮਿਤ ਬਿਗਸੈ ਜਿਸ ਮਿਤ

ਸਤਿਗੁਰੂ ਪਰਤਖ ਹੁੰਦੇ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ।

ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਫਿਰ ਕਰ ਬਖਿਲੀ ਨਿਵੇ ਨਾਹੀ ਫਿਰ

ਕਢਾਈ ਤੁਰ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨਾਉ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮਰੀਦਾਂ, ਹੱਠੀਆਂ, ਜੱਪੀਆਂ, ਤੱਪੀਆਂ, ਸਿਧਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਦਰ ਕਰਦੇ ਸੇਵਕ ਮਾਤਾ ਜੋਗਿੰਦਰ ਕੌਰ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ ਦੇ ਮਾਂ ਬਾਪ ਅਨੁਸਾਰ। ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ, ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਕਰਵਾਏ ਸਨ। ਆਪ ਜੀ ਦੀਆਂ ਰਹਿਮਤਾਂ ਸਦਕਾ ਸੰਪੂਰਨਤਾਵਾਂ ਹੋਈਆਂ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪਾਗ ਜਾਣ ਕੀ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਉਪਰੰਤ ਸ਼ਬਦ ਕੀਰਤਨ ਹੋਏ, ਪੜ੍ਹੀ ਬਾਣੀ ਦਾ ਭਾਵ ਸ਼ੀਤਲਤਾ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਗੇੜ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ, ਸਾਕ ਸੰਬੰਧੀਆਂ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸੇਵਕਾਂ ਵੱਲੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪੜਦੇ ਟਕਣੇ ਅੰਗ ਸੰਗ ਸਹਾਈ ਹੋਣਾ, ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਬਈ ਅਕਾਲ ਕੀ ਤਵੇ ਚਲਾਇਉ ਪਨ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਉ ਚਹ।
राज करेगा खालसा।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਨ ਆਵੇ ਸੋ ਦਿਨ ਜਾਹੀ, ਕਰੁਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰੀ ਉੱਪਰ ਮਰਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮਾਤਾ ਜੀ ਦੀ ਧੀ ਰਾਣੀ ਸਰੋਜ ਗਿਲਨ ਅਤੇ ਉਹਨਾਂ ਦੇ ਦਮਾਦ ਸਤਿਕਾਰਯੋਗ ਜਸਵੰਤ ਸਿੰਘ ਗਿਲਨ, ਇਹਨਾਂ ਨੇ ਅੱਗੇ ਹੋ ਕੇ, ਕਿਉਂਕਿ ਇਹ ਪਰਿਵਾਰ ਦੇ ਵੀ ਮੋਢੀ ਨੇ ਅਤੇ ਇਹ ਸਾਰੇ ਪਰਿਵਾਰ ਨੂੰ ਇਹਨਾਂ ਨੇ ਨਾਲ, ਜੋ ਇਹ ਵਿਛੋੜਾ ਪਿਆ ਹੈ, ਇਹ ਦੁੱਖ ਚੱਲਣ ਦੀ ਸਮਰੱਥਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੇ ਦੁੱਖ 'ਚ ਸ਼ਰੀਕ ਹੋਏ ਹੋ। ਪਰਿਵਾਰ ਵੱਲੋਂ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਦਾਰ ਮੰਗਲ ਸਿੰਘ ਜੀ ਹੁਣਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਉਹਨਾਂ ਦੀ ਪਹਿਲੀ ਕਾਲ ਮੈਨੂੰ ਆਉਂਦੀ ਅਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਨਾਲ, ਕਿਉਂਕਿ ਇਹਨਾਂ ਦਾ ਨਜ਼ਦੀਕੀ ਪਰਿਵਾਰ ਹੈ, ਸੋ ਇਹਨਾਂ ਨੇ ਸਾਰੀ ਸੇਵਾ ਨਾਲ ਹੋ ਕੇ ਕਰਾਈ। ਇਹ ਸਾਰੇ ਕਾਰਜ ਜੋ ਦੁੱਖ ਦੇ ਟਾਈਮ ਦੇ ਵਿੱਚ ਨਾਲ ਹੋ ਕੇ ਪੂਰੇ ਕਰਾਏ ਨੇ, ਸੋ ਇਹਨਾਂ ਦਾ ਵੀ ਧੰਨਵਾਦ। ਫਿਰ ਇੱਕ ਵਾਰ ਸਾਰੀ ਸੰਗਤ ਦਾ ਧੰਨਵਾਦ। ਅਖੀਰ ਵਿੱਚ ਗੁਰਬਾਣੀ ਦਾ ਫਰਮਾਨ ਸੰਭਵ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਹਿਬ ਸੋ ਮੇਲ। ਇਹਨਾਂ ਹੀ ਸ਼ਬਦਾਂ ਦੇ ਨਾਲ ਭੁੱਲ ਚੁੱਕ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ।

ਹੀ ਆਹ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਥਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ।

ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧਨੂੰ ਸਾਧ ਵਿਚਾਰੇ ਗਾਵਣ ਤੁਧਨੂੰ ਜਤੀ ਸਤੀ ਸੰਤੋਖੀ ਗਾਵਣ ਤੁਧਨੂੰ ਵੀਰ ਕਰਾਰੇ ਗਾਵਣ ਤੁਧਨੂੰ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੂੰ ਮੋਹਣੀਆਂ ਮਨਮੋਹਨ ਸੁਰਗ ਮੱਚ ਪਿਆਲੇ ਗਾਵਣ ਤੁਧਨੂੰ ਰਤਨੂੰ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਾਓ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ

ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਹ ਕਾ ਜਾਣੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਾਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ।

ਕਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਡਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਬ ਤਬ ਸੰਜਮ ਧਰਮ ਨਾ ਕਮਾਇਆ

ਅਲੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਹੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਏ ਕਰ

ਸੰਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਅਰੰਕ ਭਇਓ ਰਾਵ ਕਹੀ ਭੁੱਪਾ ਅੰਡਾ ਜੇਰ ਸੇਤ ਜਕੀਨੀ ਉਤਭੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਗਰੇ ਗੈਠਾ ਸਗਰੀ ਸਿਸ਼ਟਿ ਖਾਏ ਅਚੰਭਵ ਆ ਜੁਗਾਦ ਸਰੂਪ ਸਿਅੰਭਵ ਅਭਰੱਛਾ ਮੇਰੀ ਤੁਮ ਕਰੋ ਸਿਖ ਉਭਾਰਾ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ।

ਕੋ ਹਰਤਾ ਦੁਸ਼ਟ ਦੁਖੀਆਂ ਨੂੰ ਕੋ ਸ਼ਾਇ ਕਰਤਾ ਸ੍ਰੀ ਅਸਤ ਜਪੇ ਦਯਾਲਾ ਪੂਰਨ ਕਰਾ ਗ੍ਰੰਥ ਤਲ ਮਨ ਬਾਂਚਤ ਬਲ ਪਾਵੈ ਸੋਈ ਦੁਖ ਨਾ ਦਿਸੇ ਬਿਆਪਦ ਕੋਈ ਅੜਿਲ ਸੁਰੇ ਗੁੰਗ ਜੋ ਯਾਹੇ

ਸਾਰੋ ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਦ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਨੋਮਟ ਭਾਗੀ ਹਾਓ, ਸਗਲ ਮਨੋਰਥ ਪੂਰੇ, ਭਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ।

ਤਰੀ ਸਤਿਗੁਰ ਪੇਖਣਾ ਸਲਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾ ਦੇ ਜਗ ਮੈਂ ਉੱਤਮ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਹੀ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਿਆ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ਹਿ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਕੁਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਵਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਦਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਨਾ ਕਿਸੇ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਪੁਨਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ

ਲੋ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਹੋ ਆਪ ਜੀ ਸੰਤ ਮਨ ਹਾਜ਼ਰੀਆਂ ਭਰ ਆਪ ਜੀ ਨੇ ਸੋ ਦਰਬਾਰ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

निज घर वासा होए।

ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਢਿੱਲਾ ਆਇਆ ਹੈ, ਸੋ ਗੁਰੂ ਸਵਾਰਿਓ ਫਤਿਹ ਜ਼ਰੂਰ ਗੱਜ ਕੇ ਬੁਲਾਇਆ ਕਰੋ ਇੱਕ ਵਾਰ, ਇਸ ਉਮੀਦ ਨਾਲ ਫਿਰ ਆਪ ਜੀ ਨੂੰ ਖੇਚਲ ਦਿਆਂ ਵੀ ਐਤਕੀ ਕੋਈ ਰਸਨਾ ਵਾਂਝੀ ਨਾ ਰਵੇ। ਜਿਤਨੇ ਗੁਰੂ ਸਵਾਰੇ ਮਾਈ ਭਾਈ ਗੁਰੂ ਚਰਨਾਂ ਵਿੱਚ ਬਰਾਜੇ ਹੋ, ਸਾਰੇ ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਾਹੇ ਪ੍ਰਾਪਤ ਕਰ ਰਹੇ ਸੋ ਗੁਰੂਸਵਾਰੀ ਸਾਧ ਸੰਗਤ ਜੀ ਪਿਛਲੇ ਦੋ ਦਿਨਾਂ ਤੋਂ ਆਸਾ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਖਾਸ ਬਾਣੀ ਪੱਟੀ

ਅੱਖਰਾਂ ਦਾ ਉਪਦੇਸ਼ ਹੈ। ਗੁਰੂ ਅਮਰਦਾਸ ਮਹਾਰਾਜ ਨੇ ਜੋ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਪ੍ਰਾਰੰਭ ਹੋਈ ਸੀ। ਬੀਤੀ ਕੱਲ ਬੀਤੀ ਪਰਸੋਂ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਗੁਰਬਾਣੀ ਦਾ ਜੋ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ, ਰਹਾਉ ਵਾਲੀਆਂ ਪੰਕਤੀਆਂ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰਾ ਸਿਰ ਰਹਿਆ। ਆਮ ਤੌਰ 'ਤੇ ਸਾਰੇ ਵਿਸ਼ਵ ਦੀ ਜਿਹੜੀ ਇਕੋਨਮੀ ਹੈ ਉਸ ਨੂੰ ਉਹ ਲੋਕ ਸੰਭਾਲਦੇ ਨੇ ਜਿਨ੍ਹਾਂ ਨੂੰ ਲੇਖੇ ਵਿੱਚ ਮੁਹਾਰਤ ਹੁੰਦੀ ਹੈ। ਅੱਜ ਕੱਲ੍ਹ ਦੀ ਬੋਲੀ 'ਚ ਤੁਸੀਂ ਉਹਨਾਂ ਨੂੰ ਚਾਰਟਰਡ ਅਕਾਊਂਟੈਂਟ ਕਹਿ ਦਿੰਦੇ ਹੋ। ਹੁਣ ਇਸ ਤਰ੍ਹਾਂ ਦਾ ਕੋਈ ਸਕਿੱਲ ਕਿਸੇ ਕੋਲ ਹੋਵੇ ਤਾਂ

ਦੱਸਣ ਦੀ ਜ਼ਰੂਰਤ ਨਹੀਂ ਵੀ ਉਹਨੂੰ ਇੱਜ਼ਤ ਕਿੰਨੀ ਪ੍ਰਾਪਤ ਹੁੰਦੀ ਹੈ, ਧਨ ਕਿੰਨਾ ਪ੍ਰਾਪਤ ਹੁੰਦਾ ਹੈ, ਦੁਨਿਆਵੀ ਜ਼ਿੰਦਗੀ ਉਹਦੀ ਕਿਤਨੀ ਸਮੂਥ ਚੱਲਦੀ ਹੈ, ਇਹ ਤਾਂ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇੱਥੇ ਸਾਰਾ ਮੇਲਾ ਮਾਇਆ ਦਾ ਹੈ ਅਤੇ ਮਾਇਆ ਸਾਰੀ ਉਹਨੇ ਹੈਂਡਲ ਕਰਨੀ ਹੁੰਦੀ ਹੈ, ਜਿੱਧਰ ਮਰਜ਼ੀ ਚੱਕਰੀ ਕਮਾ ਦੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਜੇ ਜਦੋਂ ਤੂੰ ਇਹ ਸਕਿੱਲ ਸਿੱਖ ਲਿਆ ਤਾਂ ਤੇਰੀ ਇਹ ਦੁਨਿਆਵੀ ਜ਼ਿੰਦਗੀ ਸੌਖੀ ਹੋ ਗਈ, ਪਰ ਇੱਕ ਮੈਥ ਹੋਰ ਹੈ, ਉਹ ਮੈਥ ਹੈ ਇਹ ਲੇਖਾ ਜੋਖਾ ਕਰਨਾ ਵੀ ਮੇਰੇ ਜਿਹੜੇ ਸਵਾਸ ਨੇ ਉਹ ਮੈਂ ਕਿੰਨੇ ਸਾਰਥਕ ਕਰ ਰਿਹਾ, ਕਿੰਨੀ ਬਾਣੀ ਪੜ੍ਹ ਰਿਹਾ, ਕਿੰਨਾ ਮੈਂ ਨਾਮ ਜਪ ਰਿਹਾ, ਕਿੰਨਾ ਸੰਗਤ ਵਿੱਚ ਆ ਰਿਹਾ, ਮੈਂ ਕਿੰਨੇ ਇਨਸਾਨੀਅਤ ਦੇ ਫਰਜ਼ ਨਿਭਾ ਰਿਹਾ ਵਾਂ, ਆਪਣੇ ਦੇਸ਼ ਲਈ, ਆਪਣੇ ਪੰਥ ਲਈ, ਆਪਣੀ ਕਮਿਊਨਿਟੀ ਲਈ ਮੈਂ ਕੀ ਕਰ ਰਿਹਾ ਕਿ ਮੈਂ ਸਿਰਫ ਆਪਣੇ ਤਲ 'ਤੇ ਜੀ ਰਿਹਾ। ਉਹਨੂੰ ਫਿਰ ਹਜ਼ੂਰ ਨੇ ਕਿਹਾ ਵੀ ਇਹ ਇੱਕ ਮੈਥੇਮੈਟਿਕਸ ਹੈ, ਗਣਿਤ, ਇਹ ਸਬਜੈਕਟ ਪੜ੍ਹਾਇਆ ਜਾਂਦਾ ਹੈ ਹਿਸਾਬ ਦਾ, ਪਰ ਇੱਕ ਲੇਖਾ, ਇੱਕ ਮੈਥੇਮੈਟਿਕਸ ਹੋਰ ਹੈ, ਉਹ ਤੂੰ ਆਪਣੀ ਜ਼ਿੰਦਗੀ ਦਾ ਅਧਿਆਤਮਕਵਾਦ ਦੇ ਦ੍ਰਿਸ਼ਟੀਕੋਣ ਤੋਂ ਲੇਖਾ ਜੋਖਾ ਕਰਨਾ। ਜੇ ਉਹ ਤੂੰ ਨਾ ਕੀਤਾ ਤੇ ਇੱਥੋਂ ਵਾਲੇ ਮੈਥ ਵਿੱਚ ਤੂੰ ਜਿੰਨਾ ਮਰਜ਼ੀ ਐਕਸਪਰਟ ਹੋ ਜਾਏ ਤੇਰੀ ਖਲਾਸੀ ਨਹੀਂ ਹੋਵੇਗੀ, ਕਿਉਂਕਿ ਜ਼ਿੰਦਗੀ ਪਲ ਪਲ, ਪੈਰ ਪੈਰ, ਦਿਨ ਦਿਨ, ਮਹੀਨਾ ਮਹੀਨਾ, ਸਾਲ ਸਾਲ ਕਰਕੇ ਗੁਰੂ ਸਰੂਪ ਸਾਧ ਸੰਗਤ ਜੀ ਗੁਜ਼ਰ ਜਾਂਦੀ ਹੈ। ਕਈ ਵਾਰਾਂ ਉਹ ਸਾਰੇ ਦਾ ਸਾਰਾ ਲੇਖਾ ਸਾਡੇ ਸਿਰ ਦੇ ਉੱਤੇ ਖੜਾ ਹੁੰਦਾ। ਇਸ ਲਈ ਅੱਜ ਮਹਾਰਾਜ ਬਚਨ ਸ਼ੁਰੂ ਕਰ ਰਹੇ ਨੇ, ਬੱਬੈ ਬੂਝੈ ਨਾਹੀ ਮੂੜੇ। ਹੇ ਮੂਰਖ, ਤੈਨੂੰ ਇਹ ਗੱਲ ਬੁੱਝੀ ਨਹੀਂ ਗਈ, ਤੇਰੇ ਤੋਂ ਸਮਝੀ ਨਹੀਂ ਗਈ, ਤੂੰ ਆਪਣੇ ਸਕਿੱਲ ਵਿੱਚ ਤੇ ਬੜਾ ਐਕਸਪਰਟ ਹੋ ਗਿਆ, ਚੰਗੀ ਗੱਲ ਹੈ, ਪਰ ਨਾਲ ਨਾਲ ਭਰਮ ਭੁੱਲੇ ਤੇਰਾ ਜਨਮ ਗਿਆ। ਇਹ ਜਿਹੜਾ ਤੂੰ ਅਧਿਆਤਮਕਵਾਦ ਦੀ ਜ਼ਿੰਦਗੀ ਨੂੰ ਭੁੱਲ ਗਿਆ, ਉਸ ਕਰਕੇ ਤੇਰਾ ਇਹ ਜਨਮ ਅਕਾਰਥਾ ਵੀ ਜਾ ਸਕਦਾ, ਕਿਉਂਕਿ ਇਹਦਾ ਵੀ ਹਿਸਾਬ ਕਿਤਾਬ ਤੈਨੂੰ ਰੱਖਣਾ ਚਾਹੀਦਾ। ਅਮਲ ਸ਼ੀਰਾਨੋ ਲੇਖਾ ਦੇਣਾ, ਅਮਲ ਦੇ ਅਰਥ ਹੁੰਦੇ ਨੇ ਮੁਲਾਜ਼ਮਤ ਵਿੱਚ ਜਿਹੜੀਆਂ ਅਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਨਾ ਸਾਧ ਸੰਗਤ ਜੀ, ਕਿਸੇ ਕੰਪਨੀ ਵਿੱਚ, ਕਿਸੇ ਮਹਿਕਮੇ ਵਿੱਚ ਜਦੋਂ ਸਾਨੂੰ ਕੋਈ ਜੋਬ ਮਿਲ ਜਾਂਦੀ ਹੈ ਉਹਦੇ ਵਿੱਚ ਸਾਡਾ ਜਿਹੜਾ ਰੋਲ ਹੁੰਦਾ ਹੈ, ਭੂਮਿਕਾ ਹੁੰਦੀ ਹੈ, ਉਹ ਸਾਨੂੰ ਸਮਝਾਈ ਜਾਂਦੀ ਹੈ ਭਾਈ ਤੇਰੀਆਂ ਇਹ ਇਹ ਡਿਊਟੀਆਂ ਨੇ, ਅਤੇ ਜੇ ਸਾਧ ਸੰਗਤ ਜੀ ਉਹ ਨਾ ਕਰੇ, ਨੌਕਰੀ ਸਾਰੀ ਪੂਰੀ ਹੋ ਜਾਏ, ਫਿਰ ਪ੍ਰਸੰਨਤਾ ਨਹੀਂ ਮਿਲਦੀ। ਹਜ਼ੂਰ ਅੰਮ੍ਰਿਤ ਬਾਣੀ ਵਿੱਚ ਫਰਮਾਨ ਕਰ ਰਹੇ ਨੇ ਅਮਲ ਸ਼ੀਰਾਨੋ, ਅਮਲ ਸ਼ੀਰਾਨੋ ਮੈਨੇ ਮੁਲਾਜ਼ਮਤ ਗੁਜ਼ਰ ਰਹੀ ਹੈ, ਜਿਵੇਂ ਕਿਸੇ ਮੁਲਾਜ਼ਮ ਦਾ ਸਮਾਂ ਗੁਜ਼ਰਦਾ ਜਾਂਦਾ, ਬਈ 60 ਸਾਲ ਤੱਕ, 65 ਸਾਲ ਤੱਕ ਤੂੰ ਇਹ ਜੋਬ ਕਰ ਸਕਣਾ, ਫਿਰ ਨਹੀਂ ਕਰ ਸਕਦਾ, ਅਤੇ ਜੇ ਉਦੋਂ ਨਾ ਕਰੇ ਤਾਂ ਉਦੋਂ ਬਾਅਦ ਫਿਰ ਕੀ ਕਰੇਗਾ, ਸਮਾਂ ਤੇ ਹੱਥੋਂ ਨਾ। ਇਸੇ ਤਰ੍ਹਾਂ ਜ਼ਿੰਦਗੀ ਦਾ ਸਮਾਂ ਵੀ ਤੇਰੇ ਹੱਥੋਂ ਨਿਕਲਦਾ ਜਾ ਰਿਹਾ, ਪਰ ਜਿਹੜਾ ਅਧਿਆਤਮਕਵਾਦ ਵਿੱਚ ਲੇਖਾ ਜੋਖਾ ਹੋਣਾ ਹੈ ਉਹ ਤੇ ਤੂੰ ਅਜੇ ਸ਼ੁਰੂ ਹੀ ਨਹੀਂ ਕੀਤਾ। ਇਸ ਲਈ ਅਮਲ ਸ਼ੀਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਸਮਾਂ ਉਹ ਆ ਜਾਏਗਾ ਕਠਿਨ ਦੂਤ ਜਮ ਜਦੋਂ ਲੈਣ ਆਉਣਗੇ, ਭਾਵ ਜਿਹੜਾ ਅੰਤਮ ਸਮਾਂ ਹੈ, ਉਹ ਸਮਾਂ ਜਦੋਂ 5 ਭੂਤਕ ਸਰੀਰ ਤੇ ਆਤਮਾ ਦਾ ਵਿਯੋਗ ਹੁੰਦਾ, ਉਹ ਸਮਾਂ ਜਿਹੜਾ ਆ ਜਾਣਾ ਹੈ। ਔਰ ਤੂੰ ਬੜੇ ਲੇਖੇ ਜੋਖੇ ਕੀਤੇ, ਪਰ ਸਵਾਸਾਂ ਦਾ ਲੇਖਾ, ਜੋ ਭੋਜਨ ਛਕਿਆ ਉਹਦਾ ਜਿਹੜਾ ਦੇਣ ਦੇਣਾ ਹੈ, ਜੋ ਸਵਾਸ ਲਏ ਨੇ, ਜੋ ਬੋਲ ਬੋਲੇ ਨੇ, ਉਸ ਲੇਖੇ ਵੱਲ ਧਿਆਨ ਨਹੀਂ ਗਿਆ, ਕਦੀ ਬੈਠ ਕੇ ਤੂੰ ਕੈਲਕੂਲੇਸ਼ਨ ਨਹੀਂ ਕੀਤੀ ਬਈ ਮੇਰੀ ਦਿਨ ਚਰਈਆ ਕੀ ਹੈ। ਕਾਬੁਲ ਤੋਂ ਸੰਗਤ ਆਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ, ਬੜਾ ਸੋਹਣਾ ਮਾਹੌਲ,
ਬੜੀ ਪ੍ਰਸੰਨ ਸੰਗਤ ਆ, ਜਿਵੇਂ ਅੱਜ ਸਵੇਰ ਤੋਂ ਸਾਰੀ ਸੰਗਤ ਵਿਸ਼ੇਸ਼ ਕਰਕੇ ਨੌਜਵਾਨ ਬੱਚੇ ਬੱਚੀਆਂ ਜਿਵੇਂ ਇਸ ਧਾਰਮਿਕ ਈਵੈਂਟ ਨੂੰ ਇੰਜੋਏ ਕਰ ਰਹੇ ਨੇ, ਇਦਾਂ ਦਾ ਵਾਤਾਵਰਨ ਸੀ। ਕਈ ਦਿਨ ਲੰਘ ਗਏ, ਮਹੀਨੇ ਲੰਘ ਗਏ, ਉਦੋਂ ਸਾਧ ਸੰਗਤ ਜੀ ਇਹ ਟ੍ਰੈਂਡ ਹੁੰਦਾ ਸੀ ਵੀ ਸੰਗਤ ਆਉਂਦੀ ਤੇ ਮਰਜ਼ੀ ਨਾਲ ਸੀ, ਪਰ ਵਾਪਸ ਘਰਾਂ ਨੂੰ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਤੋਂ ਆਗਿਆ ਲੈਣੀ ਪੈਂਦੀ ਸੀ, ਮਹਾਰਾਜ ਜੀ ਹੁਣ ਸਾਨੂੰ ਵਾਪਸ ਘਰਾਂ ਨੂੰ ਜਾਣ ਦੀ ਆਗਿਆ ਬਖਸ਼ੋ। ਮਹਾਰਾਜ ਇਹ ਸਾਡੀਆਂ ਸਾਖੀਆਂ ਵਿੱਚ ਇਤਿਹਾਸ ਵਿੱਚ ਜ਼ਿਕਰ ਹੈ ਗੁਰਮੁਖੋ, ਬਈ ਉਸ ਵੇਲੇ ਕੁਝ ਬਚਨ ਬਲਾਸ਼ ਵਿਸ਼ੇਸ਼ ਕਰਦੇ ਤੇ ਇੱਕ ਪ੍ਰਸ਼ਾਦ ਦਿੰਦੇ ਆਪਣੇ ਕੋਲ, ਬਈ ਇਹ ਤੁਸੀਂ ਵੀ ਛਕਣਾ ਤੇ ਉੱਥੇ ਨੇੜੇ ਤੇੜੇ ਦੀਆਂ ਸੰਗਤਾਂ ਵਿੱਚ ਵੀ ਇਹ ਪ੍ਰਸ਼ਾਦ ਵਰਤਾਉਣਾ। ਮਹਾਰਾਜ ਨੇ ਪ੍ਰਸ਼ਾਦ ਬਖਸ਼ਿਸ਼ ਕਰ ਦਿੱਤਾ। ਇਹ ਗੁਰਸਿੱਖ ਤੁਰ ਪਏ ਤਾਂ ਥੋੜੇ ਦੂਰ ਗਏ ਤੇ ਹਜ਼ੂਰ ਨੇ ਫਿਰ ਵਾਪਸ ਬੁਲਾ ਲਿਆ। ਆਖਣ ਲੱਗੇ, ਭਾਈ ਕੀ ਕੰਮ ਕਰਦੇ ਹੋ? ਆਖਿਆ ਜੀ ਅਸੀਂ ਵਪਾਰੀ ਹਾਂ। ਕੁਛ ਨੇ ਕਿਹਾ ਜੀ ਅਸੀਂ ਹਟਵਾਣੀਏ ਹਾਂ। ਅੱਛਾ ਭਾਈ, ਇਮਾਨਦਾਰੀ ਨਾਲ ਕੰਮ ਕਰਿਆ ਕਰ। ਆਖਣ ਲੱਗੇ, ਸੱਚੇ ਪਾਤਸ਼ਾਹ ਸਾਡਾ ਤੇ ਕੰਮ ਹੈ ਵਪਾਰ ਦਾ, ਤੇ ਵਪਾਰ ਵਿੱਚ ਜਿਹੜੀ ਵਸਤੂ ਅਸੀਂ ਇੱਕ ਰੁਪਈਏ ਦੀ ਖਰੀਦੀਏ, ਅਸੀਂ ਗਾਹਕ ਨੂੰ ਕਹਿੰਦੇ ਹਾਂ ਸਾਡੀ 2 ਰੁਪਈਏ ਦੀ ਖਰੀਦ ਹੈ, ਇਹਦੇ ਤੇ ਸਾਡਾ ਖਰਚਾ ਵੀ ਆਇਆ ਹੈ। ਇਹ ਜੇ ਤੈਨੂੰ 2 ਰੁਪਈਏ ਦੀ ਵੀ ਦਿਆਂ ਤੇ ਮੈਨੂੰ ਬਚਦਾ ਕੁਛ ਨਹੀਂ, ਝੂਠ ਮਾਰਨੇ ਆ। ਮਹਾਰਾਜ, ਸੱਚੇ ਪਾਤਸ਼ਾਹ ਤੁਸੀਂ ਤੇ ਪ੍ਰਤੱਖ ਹਰ ਜੇ, ਅਸੀਂ ਵਪਾਰੀ ਹਾਂ, ਸਾਨੂੰ ਪਤਾ ਹੈ ਬਈ ਮਹਾਰਾਜ ਝੂਠ ਬੋਲਣ ਤੋਂ ਬਿਨਾਂ ਵਪਾਰ ਨਹੀਂ ਚੱਲਦਾ। ਹਾਲਾਂਕਿ ਝੂਠ ਬੋਲਣ ਤੋਂ ਬਿਨਾਂ ਵਪਾਰ ਤੇ ਚੱਲ ਸਕਦਾ ਸੀ ਵੀ ਭਾਈ 1 ਰੁਪਈਏ ਦੀ ਖਰੀਦ ਹੈ, ਮੈਂ ਰਕਮ ਵੀ ਇਨਵੈਸਟ ਕੀਤੀ ਹੈ, ਮੇਰੀ ਖੇਚਲ ਵੀ ਹੈ, ਮੈਨੂੰ ਇੰਤਜ਼ਾਰ ਵੀ ਕਰਨੀ ਪਿਆ ਹੈ, ਮੈਂ 1.25 ਰੁਪਈਆ ਲਾ ਲਾਂ, ਚੱਲ ਕਿਉਂ ਨਹੀਂ ਸਕਦਾ? ਚੱਲ ਸਕਦਾ, ਪਰ ਤ੍ਰਿਸ਼ਨਾ ਤੇ ਛੜੱਪੇ ਮਾਰਦੀ ਹੈ ਨਾ। ਮਹਾਰਾਜ ਕਹਿਣ ਲੱਗੇ, ਨਹੀਂ ਟਰਾਈ ਕਰੋ, ਝੂਠ ਬੋਲਣਾ ਛੱਡੋ। ਆਖਣ ਲੱਗੇ, ਮਹਾਰਾਜ ਇਹ ਨਹੀਂ ਹੋ ਸਕਦਾ। ਹਜ਼ੂਰ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਝੂਠ ਬੋਲ ਲਿਆ ਕਰੋ, ਪਰ ਇੱਕ ਕੰਮ ਕਰੋ ਭਾਈ ਗੁਰਦਾਸ ਜੀ, ਇਹਨਾਂ ਨੂੰ ਛੋਟੀਆਂ ਛੋਟੀਆਂ ਡੈਰੀਆਂ ਦੇ ਦਿਓ। ਪੋਕਟ ਡੈਰੀ ਲਿਆ ਕੇ ਢੇਰ ਲਾ ਦਿੱਤਾ, ਸਾਰਿਆਂ ਨੇ ਇੱਕ ਇੱਕ ਚੁੱਕ ਕੇ ਆਪਣੀ ਜੇਬ 'ਚ ਪਾ ਲਈ। ਮਹਾਰਾਜ ਕਹਿਣ ਲੱਗੇ, ਲੈ ਜਾਓ, ਅਤੇ ਜਦੋਂ ਵੀ ਝੂਠ ਬੋਲੋ ਉੱਥੇ ਤਾਰੀਖ ਪਾ ਕੇ, ਦਿਨ ਪਾ ਕੇ, ਅਤੇ ਲਿਖ ਲੈਣਾ ਵੀ 1 ਝੂਠ ਬੋਲਿਆ, ਇਸ ਤਰੀਕ ਵਿੱਚ 5 ਝੂਠ ਬੋਲੇ, ਇਸ ਤਰੀਕ ਵਿੱਚ 3 ਝੂਠ ਬੋਲੇ। ਮਹਾਰਾਜ ਠੀਕ ਹੈ, ਚਲੇ ਗਏ ਉੱਥੇ ਜਾ ਕੇ ਤੇ ਲਿਖਣਾ ਸ਼ੁਰੂ ਕਰ ਦਿੱਤਾ। ਹੁਣ ਹਫ਼ਤੇ 10 ਦਿਨਾਂ ਬਾਅਦ ਜਦੋਂ ਆਪਣੀ ਆਪਣੀ ਡੈਰੀ ਵੇਖੀ ਤੇ ਇੱਕ ਦੂਜੇ ਨਾਲ ਬਚਨ ਕਰਨ ਵੀ, ਗੁਰਮੁਖੋ ਇਹਦੇ ਜਦੋਂ ਤੱਕ ਗੁਰੂ ਸਾਹਿਬ ਕੋਲ ਜਾਣਾ, ਕਈ ਡੈਰੀਆਂ ਭਰ ਜਾਣੀਆਂ ਨੇ, ਤੇ ਗੁਰੂ ਦੇ ਸਨਮੁਖ ਜਾਵਾਂਗੇ ਕਿਵੇਂ? ਇਤਿਹਾਸ ਕਹਿੰਦਾ ਹੈ ਉਹਨਾਂ ਦਾ ਝੂਠ ਛੁੱਟ ਗਿਆ। ਕਿਉਂ? ਕਿਉਂਕਿ ਲੇਖਾ ਕਰਨ ਲੱਗ ਪਏ ਵੀ ਮੈਂ ਝੂਠ ਕਿੰਨੇ ਬੋਲਣਾ ਵਾ। ਥੋੜ੍ਹਾ ਜਿਹਾ ਲੇਖਾ, ਥੋੜ੍ਹਾ ਜਿਹਾ ਮੈਥੇਮੈਟਿਕਸ ਇਸ ਪਾਸੇ ਵੀ ਕਰਨਾ ਚਾਹੀਦਾ। ਸੌਣ ਤੋਂ ਪਹਿਲਾਂ ਬਿਸਤਰ ਤੇ ਬੈੱਡ ਤੇ ਬੈਠ ਕੇ ਇੰਨਾ ਕੁ ਖਿਆਲ ਕਰ ਲਈ ਵੀ ਅੱਜ ਦਿਹਾੜੀ 'ਚ ਉੱਚਾ ਬੋਲ ਕੇ, ਤਿੱਖਾ ਬੋਲ ਕੇ, ਕੌੜਾ ਬੋਲ ਕੇ ਕਿੰਨਿਆਂ ਕੁ ਦਾ ਦਿਲ ਦਿਖਾਇਆ, ਕਿੰਨੇ ਝੂਠ ਬੋਲੇ, ਕਿੰਨੀ ਵਾਰ ਕਿਸੇ ਪਰਾਏ ਰੂਪ ਨੂੰ ਤੱਕਣ ਲੱਗਿਆ ਮੇਰੀ ਅੱਖ ਮੈਲੀ ਹੋ ਗਈ, ਮੇਰਾ ਮਨ ਵੀ ਮੈਲਾ ਹੋ ਗਿਆ। ਇਹ ਜੇ ਵਿਚਾਰ ਕਰਾਂਗੇ, ਅਗਲੇ ਦਿਨ ਮਨਫੀ ਹੋ ਜਾਏਗਾ, ਅਗਲੇ ਦਿਨ ਹੋਰ ਘੱਟ ਜਾਏਗਾ, ਉਦੋਂ ਅਗਲੇ ਦਿਨ ਹੋਰ ਘੱਟ ਜਾਏਗਾ, ਔਰ ਇੱਕ ਦਿਨ ਫਿਰ ਇਹ ਬਿਲਕੁਲ ਹੀ ਘੱਟ ਜਾਏਗਾ। ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ, ਦੂਤ ਜਮ ਲੈਣਾ ਕਿਆ ਤੈ ਖਟਿਆ, ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ। ਸਿਤਾਬ ਮੈਨੇ ਛੇਤੀ, ਭਾਈ ਛੇਤੀ ਚੱਲੋ, ਤੁਹਾਨੂੰ ਦਰਬਾਰ ਵਿੱਚ ਬੁਲਾਇਆ ਗਿਆ, ਭਾਵੇਂ ਇਹ ਦਰਬਾਰ ਸਥੂਲ ਨਹੀਂ। ਸੰਗਤ ਜੀ, ਇਸ ਸਪੇਸ ਵਿੱਚ ਕੋਈ ਸਪੈਸ਼ਲ ਜਗ੍ਹਾ ਨਹੀਂ ਜਿੱਥੇ ਕਚਹਿਰੀ ਲੱਗਦੀ ਹੈ ਅਤੇ ਅਸੀਂ ਕਤਾਰਾਂ ਬਣਾ ਕੇ ਖੜ੍ਹੇ ਹੁੰਦੇ ਹਾਂ, ਕਿਉਂਕਿ ਸਰੀਰ ਤਾਂ ਇੱਥੇ ਰਹਿ ਜਾਣਾ, ਫਿਊਨਲ ਹੋ ਜਾਣਾ,
आत्मा सूक्ष्म है, उदा ते कोई आकार नहीं, पर एदा मतलब ए नहीं कि दरबार लगदा ही नहीं गा ते हिसाब हुंदा ही नहीं गा। जेड़ी चीज दिसदी नहीं, खिमा करना तुसी सारे सियाने हो, एदा मतलब ए नहीं हुंदा भी वह है ही नहीं। हुण बिजली नूं कढ के स्टेज ते नहीं रखिया जा सकदा, एदा मतलब ए तो नहीं भी बिजली नहीं, बिजली ते रोशनी कर रही है। ग्रैविटी नूं जमीन चो कढ के टेबल ते नहीं रखिया जा सकदा, पर एदा मतलब ए तो नहीं भी ग्रैविटी है ही नहीं, ग्रैविटी है। खुशबू नूं हथ नाल छूया नहीं जा सकता, वेख्या भी नहीं जा सकता, पर एदा मतलब ए नहीं हुंदा भी खुशबू हुंदी ही नहीं। क्या तैं खटिया कहा गवाया, चलो सीताब दीवान बुलाया, हर फुरमान दरगाह का आया। अगो कहन लगा भी चलो ठीक है, एक बेनती है कि मैं बहुत सारे पिंडा दा जिमीदार हाँ, चौधरी हाँ, वो सारी जमीन मैं मजारिया हिस्से ठेके से दिती हुई है, तुसी मैं एक रात का समा दो, मैं कुछ पिंडा चो तो मामला कट्ठा कर लिया है, पर कुछ पिंड अजे रेंदे, जे तुसी मैनू एक रात का मौका दे दे ना तो मैं बचे हुए पिंडा विचों भी वह मामला कट्ठा कर ला, करूं अरदास। उन्होंने कह लगा तुहाडे चरणा च बेनती है, गाम किछ बाकी, कुछ गाम कुछ पिंड बाकी ने, लियो नबेर आज की राती, आज रात रात च भज नस करके मैं सारा काम नबेड़ लांगा। और सुनो, ओदे विचों थोड़ा जिहा खर्चा परचा तुहानू भी दे दियांगा। गज के आको सतनाम श्री, सारी उम्र रिश्वत लई होवे, रिश्वत दिती होवे ना गुरमुखो, वो बंदा जमा नूं भी रिश्वत देण तों बाज नहीं आउंदा, भी शायद इत्थे भी कम चल ही जाए। कहन लगा किछ पी खर्च तुम्हारा सारों, खर्चे परचे लई कुछ तुहानू भी दे दियांगा। सुबह नवाज सराय गुजारो, भाव सवेरे आपां फिर सराय विच नवाज करांगे, सेंस नमाज करके नहीं तुरांगे, नमाज तो पहले ही तुर पांगे, सवक्ते तुर पांगे। साध संग जाको, जिन्हां दी गुरु की संगत विच आके वैगुरु विच मन लग गया, असल विच फिर वो जिंदगी दी बाजी नूं इत्थों जित के जांदे ने। वरना मनुख इत्थों दे लेखे जोखे, माया दे लेखे जोखे बड़े सिख जांदा है, पर वो लेखे जोखे और अंतम समा भी भुल जाता है, भी आखिर इस रूए जमीन तो गुरमुखो हर एक नूं जाना ही पैंदा। असल च ये जड़ी माया है, जिसनों सच्चे पातशाह ने रिजक किया है, माया केवल करेंसी नहीं, ये जिनी मनुख कमांदा जांदा है दी तृष्णा उन्नी ज्यादा वधदी जांदी है। सहस खट्टे लख को उठ तावै, त्रिपत ना आवे माया पाछे पावे, अनक भोग बिख्या के करे नह त्रिपतावे, खाप खाप मरे, बिना संतोख नहीं को राजे, सुपन मनोरथ बिरथे सब काजे। माया मोह मन आगलड़ा प्राणी, माया दा मोह आगलड़ा मैंने बहुत ज्यादा, बब्बे बूझे नाही मूड़े भरम भुले तेरा जन्म गया, अण होंदा नाओ तरायो पांदा अवरा का भार तुद लिया। असल विच ते महाराज ये पांदे नाल संवाद हो रहा है, ओनू कह रहे ने भी तू तेरा अपना जीवन भी अध्यात्मक पक्षों गया गुजरिया, ते जिन्हां नूं तू तैयार कर रहा है ना आत्मक पक्षों अमीर वह भी नहीं होणगे, क्योंकि जदों तू खुद ही नहीं सिखिया ते तू उन्हां नूं की सिखाएगा। अण होंदा नाओ तरायो पांदा, तू एवें ही अपना नाम पांदा रखा लिया, तू पांदे दी परिभाषा नूं पूरा नहीं करदा। इहदा मतलब की है सतसंगत जी, विद्यार्थी नूं केवल अखर सिखा देने काफी नहीं हुंदे, किसी भी सबजैक्ट विच
ਉਹਦੇ ਮਾਰਕਸ ਪਾਸ ਹੋਣ ਤੋਂ ਜ਼ਿਆਦਾ ਆ ਜਾਣ। ਇਹ ਤਾਂ ਚਲੋ ਪ੍ਰਾਇਮਰੀ ਗੱਲ ਹੈ ਨਾ, ਇਸ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ। ਇਸ ਦੇ ਨਾਲ ਨਾਲ ਅਸਲ ਹੁੰਦਾ ਜੀਵਨ ਜਾਂਚ, ਜੀਵਨ ਜਾਂਚ। ਆ ਤੁਸੀਂ ਹੁਣ ਦੇਖਦੇ ਹੋ ਬਈ ਜਿੰਨੇ ਵੱਡੇ ਵੱਡੇ ਸਕੈਂਡਲ ਹੁੰਦੇ ਨੇ ਉਹ ਕੋਈ ਅਨਪੜ੍ਹ ਬੰਦਾ ਨਹੀਂ ਕਰਦਾ, ਮਾਫ ਕਰਨਾ ਮੈਨੂੰ, ਕੋਈ ਅਨਪੜ੍ਹ ਬੰਦਾ ਨਹੀਂ ਕਰਦਾ, ਸਭ ਵੈਲ ਐਜੂਕੇਟਡ ਲੋਕ। ਇਹਦਾ ਮਤਲਬ ਅੱਖਰੀ ਗਿਆਨ ਬਹੁਤ ਹੋ ਗਿਆ, ਪਰ ਜੀਵਨ ਜਾਂਚ ਪੱਖੋਂ ਕੰਮ ਜਿਹਨੇ ਸਿਖਾਇਆ ਉਹਦਾ ਆਪਣਾ ਹੀ ਖਰਾਬ ਸੀ, ਉਹਨੇ ਅੱਗੋਂ ਕੀ ਸਿਖਾਉਣਾ ਸੀ। ਅਣ ਹੁੰਦਾ ਨਾਉ ਧਰਾਇਓ ਪਾਂਧਾ, ਆਪਣਾ ਨਾਮ ਪਾਂਧਾ ਰਖਾ ਲਿਆ, ਅਧਿਆਪਕ ਰਖਾ ਲਿਆ, ਟੀਚਰ ਵੱਜਣ ਲੱਗ ਪਿਆ। ਟੀਚਰ ਵਾਲੇ ਗੁਣ ਨਾ ਤੇਰੇ ਵਿੱਚ ਸਨ, ਜਿੱਥੇ ਪੜ੍ਹਾਉਣਾ ਹੈ ਸਾਡੇ ਉੱਥੇ ਇਹ ਹਾਲ ਨੇ, ਕੋਈ ਟੀਚਰ ਸੱਜਣ ਬੈਠਾ ਹੋਵੇ ਗੁੱਸਾ ਨਾ ਕਰਿਓ, ਉੱਥੇ ਲੇਟ ਜਾਣਾ ਅਤੇ ਪਹਿਲਾਂ ਆ ਜਾਣਾ। ਅਤੇ ਘਰ ਵਿੱਚ ਵੱਖਰਾ ਸਕੂਲ ਖੋਲਿਆ, ਉਹਨਾਂ ਨੂੰ ਕਹਿੰਦਾ ਵੀ ਘਰ ਆ ਜਾਇਆ ਕਰੋ, ਉੱਥੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿਆਂਗਾ। ਬਿਰਤੀ ਨੀਅਤ ਪੜ੍ਹਾਉਣ ਦੀ ਨਹੀਂ, ਨੀਅਤ ਦੌਲਤ ਇਕੱਠੀ ਕਰਨ ਦੀ ਹੈ। ਪਾਂਧਾ ਗੁਰਮੁਖ ਆਖੀਏ ਚਾਟੜਿਆ ਮੱਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹਿ ਲਾਹ ਜਗ ਮੈਲੀ। ਅਣ ਹੁੰਦਾ ਨਾ ਉਤਰਾਇਓ ਪਾਂਧਾ, ਤੇ ਅਵਰਾਂ ਕਾ ਭਾਰ ਤੁਧ ਲਿਆ, ਤੂੰ ਤੇ ਆਪਣੇ ਚੇਲਿਆਂ ਦਾ ਭਾਰ ਸਿਰ ਤੇ ਲੈ ਲਿਆ, ਉਹਨਾਂ ਦੀ ਜ਼ਿੰਮੇਵਾਰੀ ਲੈ ਲਈ ਸਿਖਾਉਣ ਦੀ, ਪਰ ਉਹਨਾਂ ਨੂੰ ਤੂੰ ਪ੍ਰੋਪਰ ਸਿਖਾ ਨਹੀਂ ਸਕਿਆ। ਉਹ ਵੀ ਤੇਰੇ ਵਾਂਗੂ ਵਪਾਰ ਕਰਦੇ ਰਹੇ, ਔਰ ਇਸ ਵਪਾਰ ਦਾ ਹਸ਼ਰ ਕੀ ਹੁੰਦਾ, ਗੁਰਮੁਖੋ ਸੁਰ ਤੇ ਜ਼ੋਰ ਦਿਆ ਜੇ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਜਦੋਂ ਇਹਦਾ ਮੋਹ ਜਾਗਦਾ, ਮਮਤਾ ਜਾਗਦੀ ਹੈ, ਹੋਰ ਹੋਰ ਇਕੱਠਾ ਕਰਨ ਦਾ ਮਨ ਵਿੱਚ ਸੰਕਲਪ ਆਉਂਦਾ ਨਾ, ਉਦੋਂ ਫਿਰ ਕੀ ਹੁੰਦਾ, ਜਰਾ ਮਰਨ ਭਉ ਵਿਸਰਿਆ। ਇਹ ਵੀ ਬੰਦਾ ਭੁੱਲ ਜਾਂਦਾ ਵੀ ਮੈਂ ਬਿਰਧ ਹੋਣਾ, ਇਹ ਵੀ ਭੁੱਲ ਜਾਂਦਾ ਵੀ ਮੇਰੀ ਮੌਤ ਆਉਣੀ ਹੈ, ਮੌਤ ਵੀ ਭੁਲਾ ਦਿੰਦਾ। ਕੁਟੰਬ ਦੇਖ ਬਿਗਸੈ ਕਮਲਾ ਜਿਉਂ, ਜਿਵੇਂ ਸੂਰਜ ਨੂੰ ਵੇਖ ਕੇ ਕੌਲ ਫੁੱਲ ਖਿੜ ਜਾਂਦਾ ਨਾ, ਇਹਦਾ ਪਰਿਵਾਰ ਨੂੰ ਵੇਖ ਕੇ ਇਹਦਾ ਚਿਹਰਾ ਖਿੜ ਜਾਂਦਾ ਹੈ। ਮੇਰੀ ਬੇਟੀ, ਮੇਰਾ ਬੇਟਾ, ਮੇਰੀ ਪਤਨੀ, ਮੇਰਾ ਪਤੀ, ਮੇਰਾ ਘਰ, ਮੇਰੀ ਮੋਟਰ, ਮੇਰਾ ਮੌਲ, ਮੇਰੀ ਸ਼ੌਪ, ਮੇਰਾ ਬੈਂਕ ਬੈਲੈਂਸ,

0: ਕਪਟ ਨਰ ਪਰਾਏ ਘਰਾਂ ਨੂੰ ਵੇਖ ਕੇ, ਪਰਾਏ ਧਨ ਨੂੰ ਵੇਖ ਕੇ, ਪਰਾਏ ਤਨ ਨੂੰ ਵੇਖ ਕੇ ਉਹਨੂੰ ਵੀ ਛਲ ਨਾਲ ਆਪਣਾ ਬਣਾਉਣਾ ਚਾਹੁੰਦਾ, ਕਪਟ ਕਰਦਾ। ਤੇ ਦੂੜਾ ਆਇਓ ਜਮੈ ਤਣਾ, ਜਮੈ ਮੈਨੇ ਜਮ ਤਣਾ ਮੈਨੇ, ਨੌਜਵਾਨ ਬੱਚੇ ਸੈਂਸ ਖੱਟੇ ਕੱਟੇ ਜਮ, ਭਾਵ ਉਹ ਪ੍ਰਬਲ ਮੌਤ ਜਿਹਨੂੰ ਕੋਈ ਰੋਕ ਨਹੀਂ ਸਕਦਾ, ਉਹ ਤੇਰੇ ਵੱਲ ਵਗਾ ਤੱਕ ਦੌੜੀ ਆਉਂਦੀ ਹੈ। ਜਿਵੇਂ ਹਜ਼ੂਰ ਕਹਿੰਦੇ ਨਾ, ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂੰ ਸਮਝਾਏ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪ੍ਰਲਾਦ। ਅਜ਼ਰਾਇਲ ਫਰਿਸ਼ਤਾ ਕਹਿ ਦਿੱਤਾ ਜਦੋਂ ਮਹਾਰਾਜ ਇਸਲਾਮ ਦੀ ਗੱਲ ਕਰਦੇ ਤੇ ਉਹਨਾਂ ਦਾ ਜਿਹੜਾ ਮੌਤ ਦਾ ਦੇਵਤਾ ਉਹਦਾ ਨਾਂ ਲੈ ਦਿੰਦੇ ਨੇ। ਜਦੋਂ ਫਿਰ ਸਾਡੇ ਉੱਥੇ ਬਹੁ ਗਿਣਤੀ ਸਨਾਤਨ ਮਾਤੇ ਉੱਥੇ ਜਮ ਦੀ ਗੱਲ ਕਰ ਦਿੰਦੇ ਨੇ, ਧਰਮ ਰਾਜ ਦੀ ਗੱਲ ਕਰ ਦਿੰਦੇ ਨੇ, ਸਾਡੇ ਇੱਥੇ ਅਸਲ ਗੱਲ ਵੀ ਧਰਮ ਦਾ ਰਾਜ, ਉਹ ਸਿਸਟਮ ਜਿਹੜਾ ਧਰਮ ਦੇ ਹਿਸਾਬ ਨਾਲ ਫਿਰ ਇਨਸਾਫ ਕਰਦਾ, ਕੋਈ ਕਰੈਕਟਰ ਨਹੀਂ ਵੱਖਰੇ ਤੌਰ ਤੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਦੂੜਾ ਆਇਓ ਇਹ ਜਮੈ ਤਨਾ ਤਿੰਨ ਆਗ ਲੜੈ ਮੈਂ, ਰਹਿਣ ਨਾ ਜਾਏ। ਮੌਤ ਦੇ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ, ਕਿਉਂਕਿ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਉਹ ਸਾਰੀਆਂ ਰੋਕਾਂ ਦਰਵਾਜ਼ੇ ਕੀ ਨੇ? ਆ ਚੰਗੇ ਚੰਗੇ ਵੈਦ, ਚੰਗੇ ਚੰਗੇ ਹਕੀਮ, ਚੰਗੀਆਂ ਚੰਗੀਆਂ ਦਵਾਈਆਂ, ਇਹ ਅਸੀਂ ਦਰਵਾਜ਼ੇ ਹੀ ਬੰਦ ਕਰਨੇ ਆ ਨਾ ਮੌਤ ਦੇ, ਵੀ ਕਿਸੇ ਤਰ੍ਹਾਂ ਟਲ ਜਾਏ, ਓਪਰੇਸ਼ਨ ਹੋ ਗਿਆ, ਸਟੰਟ ਪੈ ਗਿਆ। ਹਜ਼ੂਰ ਕਹਿੰਦੇ ਨੇ ਜਦੋਂ ਉਹ ਆਉਣੀ ਹੈ, ਉਹਨੇ ਇਹ ਸਾਰੇ ਦਵਾਈਆਂ ਰੂਪੀ, ਇਲਾਜ ਰੂਪੀ ਇਹ ਸਾਰੇ ਦਰਵਾਜ਼ੇ ਤੋੜ ਦੇਣੇ ਨੇ। ਤੂੰ ਹੋਸਪਿਟਲ ਵਿੱਚ ਡਾਕਟਰਾਂ ਦੀ ਦੇਖ ਰੇਖ ਵਿੱਚ ਵੀ ਜੇ ਭਾਣਾ ਵਰਤਣਾ ਹੈ ਤਾਂ ਉਹ ਵਰਤ ਜਾਣਾ, ਸਭ ਦਰਵਾਜ਼ੇ ਪਾ। ਦੂੜਾ ਆਇਓ ਇਹ ਜਮੈ ਤਨਾ ਤਿੰਨ ਆਗ ਲੜੈ ਮੈਂ, ਰਹਿਣ ਨਾ ਜਾਏ। ਕੋਈ ਕੋਈ ਸਾਜਨ ਆਏ ਕਹਿ, ਕੋਈ ਵਿਰਲਾ ਗੁਰਮੁਖ ਦੁਨੀਆਂ ਤੇ ਆ ਕੇ ਇਹ ਕਹਿੰਦਾ, ਕੀ ਕਹਿੰਦਾ, ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਕੋਈ ਕੋਈ ਸਾਜਨ ਆਏ ਕਹਿ, ਮਿਲ ਮੇਰੇ ਬੀਠਲਾ ਲੈ ਵਾੜੀ ਵਲਾਏ। ਹੇ ਮੇਰੇ ਰੱਬ ਜੀ, ਲੈ ਵਾਹੜੀ, ਮੈਨੂੰ ਜੱਫੀ ਵਿੱਚ ਲੈ ਕੇ ਮਿਲੋ, ਮੈਨੂੰ ਗਲਵਕੜੀ ਪਾ ਕੇ ਮਿਲੋ, ਮੈਨੂੰ ਗਲ ਲਾ ਲਓ। ਇਹ ਗੱਲ ਕੋਈ ਵਿਰਲਾ ਕਹਿੰਦਾ, ਇਹ ਤੇ ਕਹਿੰਦਾ ਵੀ ਮੈਨੂੰ ਇਹ ਪਦਾਰਥ ਵੀ ਦੇ ਦੇ, ਉਹ ਪਦਾਰਥ ਵੀ ਦੇ ਦੇ, ਪਰ ਇਹ ਨਹੀਂ ਕਹਿੰਦਾ ਵੀ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈ, ਮੈਨੂੰ ਆਪਣੇ ਬਗਲਗੀਰ ਕਰ ਲੈ ਤਾਂ ਕਿ ਮੈਨੂੰ ਠੰਡ ਪੈ ਜਾਏ, ਮੇਰੇ ਸਾਰੇ ਦੁੱਖ ਦੂਰ ਹੋ ਜਾਣ। ਮਿਲ ਮੇਰੇ ਰਮਈਆ ਮੈਂ ਲੇ ਛਡਾਏ, ਇਹ ਗੱਲ ਕੋਈ ਵਿਰਲਾ ਕਹਿੰਦਾ ਹੈ ਵੀ ਹੇ ਵਾਹਿਗੁਰੂ, ਮੈਨੂੰ ਇਹਨੂੰ ਵਿਕਾਰਾਂ ਦੀ ਆਹ ਜਿਹੜੇ ਤ੍ਰਿਸ਼ਨਾ ਹੈ, ਇਹ ਜਿਹੜੇ ਲਾਲਚ ਹੈ, ਇਹਦੀ ਪਕੜ ਚੋਂ ਮੈਨੂੰ ਛਡਾ ਲੈ। ਅਸਲੀ ਬੰਧਨ ਤੇ ਇਹ ਨੇ ਨਾ ਸਤਸੰਗ, ਜੀਵਨ ਮੁਕਤ ਹੋਣਾ ਹੈ, ਮੁਕਤੀ ਮਰਨੋ ਉਪਰੰਤ ਨਹੀਂ ਮਿਲਦੀ, ਖਿਮਾ ਕਰਨਾ, ਮੁਕਤੀ ਜੀਂਦੇ ਜੀ ਮਿਲਦੀ ਹੈ। ਮੁਕਤੀ ਦਾ ਮਤਲਬ ਹੈ ਬੰਧਨ ਤੋੜ ਦੇਣੇ, ਤੇ ਜਿਹਨੂੰ ਬੰਧਨ ਹੈ ਹੀ ਨਹੀਂ ਉਹਨੇ ਤੋੜਨੇ ਕੀ ਨੇ? ਸਾਡੇ ਤੇ ਹੱਥ ਵੀ ਆਜ਼ਾਦ ਨੇ, ਪੈਰ ਵੀ ਆਜ਼ਾਦ ਨੇ, ਗਲੇ ਵਿੱਚ ਵੀ ਕੋਈ ਤੌਕ ਨਹੀਂ, ਫਿਰ ਕਾਹਦੇ ਬੰਧਨ? ਬੰਧਨ ਹਨ, ਬੰਧਨ ਹੈ ਕੋਈ ਅਚੀਵ ਕਰ ਲਈਏ ਤੇ ਖੁਸ਼ ਹੋ ਜਾਂਦੇ ਹਾਂ, ਉਮੀਦ ਦੇ ਉਲਟ ਰਿਜ਼ਲਟ ਆ ਜਾਏ ਤੇ ਅੰਦਰੋਂ ਨਿਮੋ ਝੂਣੇ ਜਿਹੇ ਹੋ ਜਾਂਦੇ। ਬੰਧਨ ਕਿਹੜੇ ਤੋੜਨੇ ਨੇ? ਸੁਖਮਣੀ ਸਾਹਿਬ ਚ ਹਜ਼ੂਰ ਰੋਜ਼ ਦੱਸਦੇ ਨੇ, ਫਰਮਾਨ ਕਰਦੇ, ਤੈਸਾ ਹਰਖ ਤੈਸਾ ਉਸ ਸ਼ੋਗ, ਕੋਈ ਫਰਕ ਨਹੀਂ, ਬੈਲੈਂਸ ਇਸ ਤਰ੍ਹਾਂ ਦਾ ਬਣ ਗਿਆ। ਹਾਂਜੀ, ਕਲਗੀਧਰ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਉੱਤੇ ਖੜੇ ਹੁੰਦੇ ਜਦੋਂ ਪੁਆਟਲੀ ਖਾ ਕੇ ਸਾਹਿਬਜੀਤ ਸਿੰਘ ਥੱਲੇ ਡਿੱਗਦੇ ਨੇ, ਫਿਰ ਛਾਤੀ ਚ ਨੇਜੇ ਮਾਰ ਮਾਰ ਕੇ ਉਹ ਅਨਵਰ ਖਾਂ ਮਲੇਰਕੋਟਲੇ ਵਾਲੇ ਨੇ, ਉਹਨੇ ਪਿਛਲੇ ਪਾਸਿਓਂ ਬਰਛਾ ਮਾਰਿਆ ਸੀ, ਦੋਵਾਂ ਨੂੰ ਸ਼ਹੀਦ ਕਰਦੇ ਨੇ। ਇਹ ਕੋਈ ਅੰਗਰੇਜ਼ੀ ਦਾ ਨਾਵਲ ਨਹੀਂ ਹੈ, ਇਤਿਹਾਸ ਹੈ। ਕਲਗੀਧਰ ਪਾਤਸ਼ਾਹ ਉੱਥੇ ਜ਼ਕਾਰਾ ਛੱਡ ਦੇ ਨੇ। ਸੁਮਨ ਭਏ ਅਸਵਾਰ, ਆਜ ਖਾਲਸਾ ਖਾਸ ਭਇਓ ਸਤਿਗੁਰ ਕਹਿ ਦਰਬਾਰ। ਅੱਜ ਮੈਂ ਦਰਗਾਹ 'ਚ ਵੀ ਸੁਰਖਰੂ ਹੋ ਗਿਆ। ਲੋਕੀ ਇਹ ਨਹੀਂ ਕਹਿਣਗੇ ਵੀ ਕਲਗੀਆਂ ਵਾਲਾ ਬਗਾਨੇ ਪੁੱਤਾਂ ਨੂੰ ਉੱਥੇ ਸ਼ਹੀਦ ਕਰਾ ਕੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਨਿਕਲ ਗਿਆ, ਉਦੋਂ ਵੀ ਚੜ੍ਹਦੀ ਕਲਾ ਵਿੱਚ ਨੇ। ਇਹਨੂੰ ਕਹਿੰਦੇ ਤੈਸਾ ਹਰਖ ਤੈਸਾ ਉਸ ਸ਼ੋਗ, ਤੇ ਸਾਡੇ ਤੋਂ ਤੇ ਅਜੇ 5 ਮੀਲ ਮੁਸੀਬਤ ਦੂਰ ਹੋਵੇ ਤੇ ਅਸੀਂ ਪਹਿਲਾਂ ਹੀ ਡੋਲ ਜਾਂਦੇ ਹਾਂ। ਬੈੱਲ ਵੱਜੇ ਨਾ, ਕੋਈ ਨਾ ਜਾਣ ਪਛਾਣ ਵਾਲੇ ਦੇ ਨੰਬਰ ਤੋਂ ਫੋਨ ਆ ਜਾਏ ਤੇ ਕਲੇਜਾ ਤੱਕ ਤੱਕ ਕਰਕੇ ਵੱਜਣ ਲੱਗ ਪੈਂਦਾ, ਪਤਾ ਨਹੀਂ ਫੋਨ ਕਾਹਦਾ ਆ ਗਿਆ। ਆ ਆ ਆ ਮੁਕਤੀ ਹੈ, ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਜਾਣਾ, ਬਿਲਕੁਲ ਆਨੰਦ ਵਿੱਚ ਬੈਠਾ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਤੈਸਾ ਹਰਖ ਤੈਸਾ ਉਸ ਸ਼ੋਗ, ਸਦਾ ਆਨੰਦ। ਵੇਖੋ ਸਾਧ ਸੰਗਤ ਜੀ, ਸੁੱਖ ਦਾ ਵਿਪਰੀਤ ਅੱਖਰ ਹੈ ਦੁੱਖ, ਖੁਸ਼ੀ ਦਾ ਵਿਪਰੀਤ ਅਰਥ ਹੈ ਗਮੀ, ਰਿਜ਼ਕ ਦਾ ਵਿਪਰੀਤ ਅਰਥ ਹੈ ਭੁੱਖ, ਤੰਦਰੁਸਤੀ ਦਾ ਵਿਪਰੀਤ ਅੱਖਰ ਕੀ ਹੈ ਬਿਮਾਰੀ, ਇੱਜ਼ਤ ਦਾ ਵਿਪਰੀਤ ਕੀ ਹੈ ਬੇਇੱਜ਼ਤੀ, ਪਰ ਆਨੰਦ ਦਾ ਕੋਈ ਵਿਪਰੀਤ ਵਰਡ ਨਹੀਂ ਹੈ। ਜਦੋਂ ਆਨੰਦ ਆ ਗਿਆ ਫਿਰ ਬਸ ਆਨੰਦ ਹੀ ਹੈ। ਉਸ ਅਵਸਥਾ 'ਚ ਕੋਈ ਆਰੇ ਨਾਲ ਚੀਰਦਾ, ਕੋਈ ਪੱਠੀ ਵਿੱਚ ਝੋਕਦਾ, ਕੋਈ ਨੇਜੇ 'ਤੇ ਟੰਗਦਾ, ਕੋਈ ਕੱਟ ਬੰਦ ਬੰਨਦਾ, ਉਹ ਫਿਰ ਕੋਈ ਫਰਕ ਨਹੀਂ। ਤੈਸਾ ਹਰਖ ਤੈਸਾ ਉਸ ਸ਼ੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀ ਹੈ ਜੀਵਨ ਮੁਕਤ। ਮੂਹੇ ਮੂਹੇ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਤੇਰੀ ਪੈਜ ਪਛਾਉਂਦੀ ਹੋਈ। ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਕਿਹੜੀ ਮੁਕਤੀ ਮਰਨ ਤੋਂ ਬਾਅਦ, ਜੀਵਨ ਮੁਕਤ ਕਰ, ਹੁਣ ਮੁਕਤ ਕਰ ਮੈਨੂੰ, ਵਿਕਾਰਾਂ ਤੋਂ ਮੁਕਤ ਕਰ, ਅਵਗੁਣਾਂ ਤੋਂ ਮੁਕਤ ਕਰ, ਐਬਾਂ ਤੋਂ ਮੁਕਤ ਕਰ, ਆਨੰਦ ਵਾਲੀ ਅਵਸਥਾ ਬਖਸ਼ਿਸ਼ ਕਰ। ਇਹ ਹੈ ਜੀਵਨ ਮੁਕਤ ਮੁਕਤੀ ਪ੍ਰਾਪਤ ਕਰਨੀ। ਕੋਈ ਕੋਈ ਸਾਜਨ ਆਏ ਕਹਿ, ਮਿਲ ਮੇਰੇ ਬੀਠਲਾ ਲੈਵਾੜੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀ। ਅਨੇਕਾਂ ਭੋਗ ਭੋਗਦਾ, ਅਨੇਕਾਂ ਰਸ ਚੱਖਦਾ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪਏ ਅਮਰ ਪਿਆ, ਹੁਣ ਤੇ ਸਮਝਣ ਲੱਗ ਪਿਆ ਵੀ ਮੈਂ ਕਦੀ ਇੱਥੋਂ ਜਾਣਾ ਹੀ ਨਹੀਂ ਗਾ, ਮੈਂ ਅਮਰ ਹੀ ਹੋ ਗਿਆ, ਮੌਤ ਭੋਲੀ ਗਈ। ਮਾਇਆ ਮੂਠਾ ਮਾਇਆ ਨੇ ਠੱਗ ਲਿਆ, ਚੇਤਸ ਨਾਹੀ ਜਨਮ ਗਵਾਇਓ ਆਲਸੀਆ। ਫਿਰ ਹਜ਼ੂਰ ਵੇਖੋ ਕੀ ਕਹਿ ਰਹੇ, ਸਾਡੀ ਅਵਸਥਾ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਜਿਹੜੇ ਪੰਥ ਤੇ ਤੂੰ ਚੱਲ ਰਿਹਾ ਬੜਾ ਔਖਾ ਹੈ, ਬੜਾ ਕੁੱਪ ਹਨੇਰਾ ਹੈ। ਕਿਹੜਾ ਹਨੇਰਾ, ਇੱਥੇ ਤੇ ਸਟਰੀਟ ਲਾਈਟ ਇਸ ਤਰ੍ਹਾਂ ਦੀਆਂ ਨੇ ਵੀ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਹੈ, ਅਗਿਆਨਤਾ ਦਾ ਹਨੇਰਾ ਤੇਰੇ ਅੰਦਰ। ਇਸ ਦੌਰ ਵਿੱਚ ਬੈਰੂਨੀ ਰੋਸ਼ਨੀ ਦੇ ਬੜੇ ਪ੍ਰਬੰਧ, ਸੂਰਜ ਹੈ ਚੰਦਰਮਾ ਹੈ, ਤੁਹਾਡੇ ਵਹੀਕਲ ਦੇ ਅੱਗੇ ਲਾਈਟਾਂ ਲੱਗੀਆਂ ਨੇ, ਫਿਰ ਸਟਰੀਟ ਲਾਈਟ ਲੱਗੀ ਹੋਈ ਹੈ, ਪਰ ਹਨੇਰਾ ਫਿਰ ਵੀ ਹੈ, ਉਹ ਹਨੇਰਾ ਅੰਦਰੂਨੀ ਹੈ। ਇਸ ਦੌਰ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜ਼ਿਹਨੋਂ ਮੇਂ ਅੰਧੇਰੇ ਹੈ ਔਰ ਸੜਕੋਂ ਪੇ ਉਜਾਲੇ ਹੈ। ਬੜੀ ਚਕਾਚੌਂਧ ਰੋਸ਼ਨੀ ਹੈ, ਹੋਣੀ ਚਾਹੀਦੀ ਹੈ, ਪਰ ਅੰਦਰਲੀ ਅਗਿਆਨਤਾ ਨੂੰ ਗਿਆਨ ਦੀ ਰੋਸ਼ਨੀ ਵਿੱਚ ਬਦਲਣ ਲਈ ਬਹੁਤ ਘੱਟ ਆਰ ਪਾਰ ਹੋਏ। ਬਿਕਮ ਘੋਰ ਪੰਥ ਚਾਲਣਾ ਪ੍ਰਾਣੀ, ਰਾਵ ਸੱਸ ਤੈ ਨਾ ਪ੍ਰਵੇਸ਼ੰ, ਤੇਰੀ ਜ਼ਿੰਦਗੀ 'ਚ ਨਾ ਸੂਰਜ ਨੇ ਪ੍ਰਵੇਸ਼ ਕੀਤਾ ਨਾ ਚੰਦਰਮੇ ਨੇ ਪ੍ਰਵੇਸ਼ ਕੀਤਾ, ਭਾਵ ਨਾ ਤੂੰ ਦਿਨੇ ਹੋਸ਼ ਵਿੱਚ ਆਉਣਾ ਨਾ ਤੂੰ ਰਾਤ ਨੂੰ ਹੋਸ਼ ਵਿੱਚ ਆਉਣਾ, ਦਿਨੇ ਵੀ ਗਾਫਲਤਾ ਦੀ ਨੀਂਦ ਤੇ ਰਾਤ ਨੂੰ ਵੀ ਗਾਫਲਤਾ ਦੀ ਨੀਂਦ। ਦਿਨ ਸੌਂ ਕੇ ਭੱਜ ਨੱਸ ਕਰਕੇ, ਰਾਤ ਸੌਂ ਕੇ, ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸੰਮ, ਤੇ ਗੱਲ ਫਿਰ ਉੱਥੇ ਹੀ ਆ ਜਾਣੀ ਹੈ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰਾ ਸਿਰ ਰਿਹਾ, चार गवाया हंड कह चार गवाया सम लेखा रब मंगेसिया तू आ केरे काम। कबीर लेखा देना सुहेला जो दिल सूची होए उस साचे दीवान में पल्ला ना पकड़े कोई। रब सस तै ना प्रवेशन माया मोह सब विसर गया जा तजी ले संसारन आज मेरे मन प्रगट पया है पेखियले धर्म राओ। अज मेरे मन च गल प्रगट हो गई है भी जे इस लेखे का इत्थे हिसाब किताब नहीं किया ते धर्मराज का मूह वेखना पेगा। तै कर दल करन महाबली तिन आगलड़े मैं रह ना जाए। उत्थे बड़े बड़े ताकतवर जम हुंदे ने उन्हां अगे कोई पेश नहीं जाते। पर हां एक आस की किरण है कि जे को मूह उपदेश करत है ता वण त्रिण रतड़ा नारायणा। जे मैनू कोई गुरु का उपदेश सुनाए तो फिर मेरे अंदर आस की किरण जागती भी मैं बच सकना। जी वण त्रिण रतड़ा नारायणा फिर मैनू हच्छी अगों भविख नजर आउंदा। ऐ जी तू आपे सब किछ जानदा बदत तलोचन रामैया। बब्बै बूझै नाही मूड़े। जदों मनुख नाम ना जपे तो फिर बाणीकार कदी कदी उन्हूं मूर्ख भी कह देंदे। ये तो वह कह रहे ने मैं तो अर्थ कर रहा ना मैं तो आप नहीं जपदा तो तुहानूं की कहना है। इत्थे कहने आखो सतनाम श्री वाहगुरु तुसीं आंदे हो सतनाम श्री वाहगुरु घर जाके ना मैं आना वा ना तुसीं आंदे हो आखो सतनाम श्री ते फिर उन्हें मूर्ख ही कहना है ना। बब्बै बूझे नाही मूड़े भरम भुले तेरा जन्म गया। आ जेड़ा तू इथों वाले लेखे जोखे च एक्सपर्ट होके उथों वाले लेखे जोखे नू बिल्कुल ही इग्नोर किया है ना ये तू बड़े वड्डे भरम दे विच पै गया बड़े वड्डे भुलेखे दे विच जिंदगी बतीत कर रहा। ते इस प्रकार तू अध्यापक ते बन गया बड़े मान नाल कहना है भी मेरे पढ़े हुए फलानी फलानी थां ते लगे ने उन्हां कोल बड़े बड़े वड्डे बंगले ने नौकर ने मोटर ने कारा ने सैलरी बड़ी है चंगी गल है पर किते नाल उन्हां नूं तो थोड़ा जिहा जिथे लोक सुखी कीता है उत्थे परलोक भी सुहेला करन दी जाच दस दिंदा ते तेरा जीवन भी सफल हो जाता ते उन्हां दा जीवन भी सफल हो जाता। जोर सतगुरु गुरु अमरदास इस गल दे उत्ते दे रहे। अण हुंदा नाओ तरायो पांदा। वास्तव च तू पांदे वालियां शर्तां पूरियां नहीं करदा क्योंकि ओदी परिभाषा ते आ नाम संभालो नाम संग्रह लाह जग मैं ले पांदा गुरमुख आखी है चटड़िया मत दे। ओ शर्त तू पूरी नहीं करदा तू नाहक ही अपना नाम पांदा रखा लिया नकली पांदा। अवरां का भार तुद लिया तू जिम्मेवारी बड़े विद्यार्थियों की सिर ते लै लई है पर वह जिम्मेवारी तू नवा नहीं सकया। ऐसा गुरु अमरदास महाराज उपदेश बख्शिश कर रहे हैं। मैं तो सिर्फ इनू एक्सप्लेन कर रहा। गुरमुखो समा समाप्त है। जजा जोत हिर लई तेरी मूड़े अंत गया पछतावेगा। इन्हां बचना की विचार अगले समय विच आपां करन दा यतन करांगे। अज इनियां ही बेनतियां प्रवान करनियां होईयां बेअंत भुलां गलतियां की खिमा बख्शिश करनी। आओ गुरु सवारियां तो अगला प्रोग्राम सरवण करिए जी। गुरु फतेह दी सांझ नाल हुक्म बख्शो जी। वाहेगुरु जी का खालसा वाहेगुरु जी की फतेह।
1: वाहेगुरु जी का खालसा वाहेगुरु जी की फतेह। गुरु प्रसाद सिंह जी आप जी नूं पैसा पै जसविंदर सिंह जी लुधियाने वाले पितरबाणी लड़ीवार कथा राही गुरमत विचार राही जोड़ रहे सन। भाई साहब जी का बहुत बहुत धन्यवाद। हम भाई सुखजीत सिंह जी घुआड़का हजूरी रागी सचखंड से दरबार साहब जला कीर्तन जथा आप जी ने कीर्तन जोड़न उन्होंने पासों प्यार सरवण करो जी। वाह

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਪਿੱਤਰ ਬਾਣੀ ਰਾਹੀਂ ਜੋੜ ਰਹੇ ਸਨ। ਭਾਈ ਸੁਖਜੀਤ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਵਾਲਾ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਢਾਡੀ ਵਾਰਾਂ ਲਈ ਗੁਰ ਇਤਿਹਾਸ ਰਾਹੀਂ ਭਾਈ ਅਮਰਜੀਤ ਸਿੰਘ ਜੀ ਜੋਹਲ ਵਿਧੀ ਪਰਿਵਾਰਾਂ ਦਾ ਢਾਡੀ ਸਾਹਿਬ ਜੀ ਨੂੰ ਢਾਡੀ ਵਾਰਾਂ ਰਾਹੀਂ ਇਤਿਹਾਸ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਾ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ ਬਾਣੀ ਕੇ ਬੋਹਿਤ ਜੁਗੋ ਜੋਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਨ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡ ਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ, ਜਿੱਥੇ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ ਉੱਥੇ ਕਰੋ ਕਿਰਪਾ, ਢਾਡੀ ਜਥੇ ਦੀ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਸਾਡੇ ਤੋਂ ਸਾਹਿਬ ਜੀ ਦੇ ਚਰਨਾਂ ਵੱਲ ਤੁਰਿਆ ਹੀ ਨਹੀਂ ਜਾਂਦਾ, ਕਿਉਂਕਿ ਪਦਾਰਥਕ ਦੌੜ, ਪਦਾਰਥਾਂ ਦੀ ਖਿੱਚ ਸਾਡੇ ਪੈਰਾਂ ਨੂੰ ਬੇੜੀਆਂ ਪਾਈ ਰੱਖਦੀ ਹੈ, ਜਿਹਨਾਂ ਦੀ ਬਦੌਲਤ ਅਸੀਂ ਮਿਆਵੀ ਤਮਾਸ਼ੇ ਵਿੱਚ ਆਪਣੀ ਜ਼ਿੰਦਗੀ ਦਾ ਬੇਸ਼ਕੀਮਤੀ ਸਮਾਂ ਜਿਹੜਾ ਉਹ ਗੁਜ਼ਾਰਦੇ ਜਾਂਦੇ ਹਾਂ, ਤੇ ਰੂਹਾਨੀਅਤ ਦੇ ਘਰ ਵੱਲ ਨੂੰ ਸਾਡੇ ਤੋਂ ਤੁਰਿਆ ਹੀ ਨਹੀਂ ਜਾਂਦਾ। ਤੇ ਜਿਹੜੇ ਤੁਰਦੇ ਨੇ ਪਾਤਸ਼ਾਹ ਜੀ, ਉਹਨਾਂ ਤੇ ਟੁੱਟ ਕੇ ਆਪ ਅਗਾਂਹ ਵੱਧ ਕੇ ਉਸ ਨੂੰ ਗੱਲਣ ਲਾਉਣ ਵਾਸਤੇ ਬਖਸ਼ਿਸ਼ਾਂ ਕਰਦੇ ਨੇ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਜਦੋਂ ਆਪਾਂ ਇੱਕ ਕਦਮ ਵੀ ਚੱਲਦੇ ਹਾਂ ਤਾਂ ਸਤਿਗੁਰੂ ਜੀ ਕਰੋੜਾਂ ਕਦਮ ਅੱਗੇ ਵੱਧ ਕੇ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ ਕਿ ਮੇਰਾ ਪੁੱਤਰ ਆ ਰਿਹਾ ਹੈ। ਸਤਿਗੁਰੂ ਜੀ ਦਇਆ ਕਰਕੇ ਆਪ ਅਗਾਂਹ ਵੱਧ ਕੇ ਉਸ ਆਪਣੇ ਬੱਚੇ ਨੂੰ, ਆਪਣੇ ਪਿਆਰੇ ਨੂੰ ਆਪਣੇ ਗੱਲ ਦੇ ਨਾਲ ਲਾਉਂਦੇ ਨੇ। ਜਿਹੜੇ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਉਹਨਾਂ ਨੇ ਵੱਡੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ, ਤੇ ਜਦੋਂ ਐਨ ਸਭ ਤੋਂ ਵੱਡੀ ਕਿਰਪਾ ਹੋਵੇ ਤਾਂ ਉਸ ਨੂੰ ਸ਼ਹੀਦੀ ਬਾਟਾ ਮਿਲਦਾ ਹੈ। ਗੁਰੂ ਪਿਆਰੇ, ਸ਼ਹੀਦ ਜਿਹੜੇ ਨੇ ਉਹ ਗੁਰੂ ਦੇ ਬੜੇ ਲਾਡਲੇ ਹੁੰਦੇ ਨੇ। ਲੋਕਾਂ ਦੇ ਮਨ ਮੰਦਰ ਵਿੱਚ ਰਹਿੰਦੇ ਸ਼ਹੀਦ ਨੇ। ਢਾਡੀ ਸਿੰਘਾਂ ਨੇ ਆਪਦੇ ਨਾਲ ਕਰਤਾ ਸਾਂਝੀ ਕੀਤੀ ਹੈ, ਲੋਕਾਂ ਦੇ ਮਨ ਮੰਦਰ ਵਿੱਚ ਰਹਿੰਦੇ ਸ਼ਹੀਦ ਨੇ, ਸਤਿਗੁਰ ਦੀ ਗੋਦੀ ਜਾ ਕੇ ਬਹਿੰਦੇ ਸ਼ਹੀਦ ਨੇ, ਸਤਿਗੁਰੂ ਜੀ ਆਪਣੀ ਪਾਵਨ ਗੋਦ ਵਿੱਚ ਬਿਠਾਉਂਦੇ ਨੇ। ਵੱਡ ਭਾਗੀਓ, ਆਪਾਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਹਾੜੇ ਨੂੰ ਮਨਾਇਆ, ਪ੍ਰਬੰਧਕੀ ਕਮੇਟੀ ਨੇ ਇਸ ਪ੍ਰੋਗਰਾਮ ਨੂੰ ਉਲੀਕਿਆ, ਉੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਅਜੋਕੇ ਸਮੇਂ ਦੇ ਵਿੱਚ ਜਿਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੇ ਮਾਣ ਸਤਿਕਾਰ ਵਾਸਤੇ ਜਿਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਤੇ ਤੀਸਰਾ ਇਸ ਹਫ਼ਤੇ ਦਾ ਵੱਡਾ ਕਾਰਜ ਯੋਰੇ ਤੇਗ ਟੂਰਨਾਮੈਂਟ ਜਿਹੜਾ ਆਯੋਜਨ ਕੀਤਾ ਗਿਆ ਹੈ, ਜਿਹਦੇ ਵਿੱਚ ਗੱਤਕੇ ਦੇ ਜੋਰ ਵਿਖਾਏ ਜਾ ਰਹੇ ਨੇ, ਜੰਡੀ ਸਾਹਿਬ ਬੈਠੇ ਨੇ, ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਤਥਾ ਸਾਰੀ ਹੀ ਪ੍ਰਬੰਧਕੀ ਕਮੇਟੀ ਨੇ ਇਹ ਮਿਲ ਕਰਕੇ ਇਹ ਸਾਰੇ ਪ੍ਰੋਗਰਾਮ ਬਣਾਏ ਨੇ, ਤੇ ਤੁਸੀਂ ਵੱਡਾ ਸਹਿਯੋਗ ਦੇ ਰਹੇ ਹੋ। ਸੰਗਤਾਂ ਪਿਆਰੀਆਂ ਜਿਹੜੀਆਂ ਨੇ ਉਹ ਇਹਨਾਂ ਪ੍ਰੋਗਰਾਮਾਂ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋ ਰਹੀਆਂ ਨੇ, ਤੇ ਜਿਹੜੇ ਅਜੇ ਤੱਕ ਨਹੀਂ ਵੀ ਆਏ ਉਹਨਾਂ ਨੂੰ ਵੀ ਹੁੰਮ ਹਵਾ ਕੇ ਸਤਿਗੁਰਾਂ ਜੀ ਦੀ ਇਸ ਬਖਸ਼ਿਸ਼ ਨੂੰ ਹਾਸਲ ਕਰਨਾ ਚਾਹੀਦਾ ਹੈ, ਇਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਨੇ। ਗੁਰੂ ਪਿਆਰੇ, ਅੱਜ ਕੌਮ ਦੇ ਉਸ ਮਹਾਨ ਯੋਧੇ
ਜਿਹੜਾ ਉਹ ਯੋਧਾ ਹੈ ਜਿਹਨੇ ਆਪਣੇ ਆਪ ਉਡਾ ਕੇ ਉੱਥੇ ਬੰਬ ਦੇ ਨਾਲ ਮਨੁੱਖੀ ਬੰਬ ਬਣ ਕੇ ਉਸ ਦੁਸ਼ਟ ਬਿਆਨਤੇ ਨੂੰ ਅੜਾਇਆ। ਅੱਜ ਜੰਡੀ ਸਾਹਿਬ ਹੋਣਾ ਦਾ ਉਪਰਾਲਾ ਤਾਂ ਸੀ ਕਿ ਮਾਤਾ ਜੀ ਵੀ ਇੱਥੇ ਹਾਜ਼ਰੀ ਭਰਦੇ, ਉਹਨਾਂ ਨੇ ਮਾਤਾ ਜੀ ਹੋਰਾਂ ਨੇ ਆਉਣਾ ਸੀ, ਪਰ ਕੁਝ ਕਾਨੂੰਨੀ ਅੜਚਣਾਂ ਕਾਰਨ ਮਾਤਾ ਜੀ ਇਸ ਹਫ਼ਤੇ ਨਹੀਂ ਆ ਸਕੇ। ਆਉਣ ਵਾਲਿਆਂ ਦਿਨਾਂ ਦੇ ਵਿੱਚ ਜੰਡੀ ਸਾਹਿਬ ਦੱਸਣਗੇ ਕਿ ਕਦੋਂ ਮਾਤਾ ਜੀ ਇੱਥੇ ਹਾਜ਼ਰੀ ਭਰਨਗੇ। ਗੁਰੂ ਪਿਆਰਿਓ, ਉਹ ਮਾਪੇ ਧਨ ਨੇ ਜਿਹਨਾਂ ਦੇ ਜਾਏ ਕੌਮ ਤੋਂ ਕੁਰਬਾਨ ਹੋਏ। ਆਓ ਹੁਣ ਗੱਲ ਕਰੀਏ 1992 ਦੇ ਵਿੱਚ ਸਰਕਾਰ ਬਣਦੀ ਹੈ ਬਿਆਨਤੇ ਬੁੱਚੜ ਦੀ। ਗੁਰੂ ਪਿਆਰਿਓ, ਇਹਨਾਂ ਤੋਂ ਵੱਧ ਤਾਂ ਸਰਪੰਚਾਂ ਨੂੰ ਵੋਟਾਂ ਪੈ ਜਾਂਦੀਆਂ ਨੇ ਜਿੰਨੀਆਂ ਕੁ ਵੋਟਾਂ ਦੇ ਨਾਲ ਇਹ MLA ਬਣੇ, ਕਿਉਂਕਿ ਸਿੱਖ ਜਥੇਬੰਦੀਆਂ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ ਤੇ ਸਰਪੰਚਾਂ ਪੰਚਾਂ ਤੋਂ ਵੀ ਘੱਟ ਵੋਟਾਂ ਲੈ ਕੇ ਇਹ MLA ਬਣੇ, ਕਿਉਂਕਿ ਇਹਨਾਂ ਦੀ ਪਿੱਠ ਤੇ ਹਿੰਦ ਸਰਕਾਰ ਸੀ। ਤੇ ਇਹ ਜਿਹੜੀ ਚੰਦ ਕੁ ਲੋਕਾਂ ਦੀ ਬਣਾਈ ਗਈ ਸਰਕਾਰ, ਇਹਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ। ਸੈਂਟਰ ਸਰਕਾਰ ਨੇ ਦਿੱਤਾ ਹੀ ਥਾਪੜਾ ਕਿ ਨਾ ਗੋਲੀਆਂ ਦੀ ਗਿਣਤੀ ਕੀਤੀ ਜਾਵੇਗੀ ਤੇ ਨਾ ਲਾਸ਼ਾਂ ਦੀ ਗਿਣਤੀ ਕੀਤੀ ਜਾਵੇਗੀ, ਤੁਹਾਨੂੰ ਖੁੱਲ੍ਹਾ ਜਿੰਨੇ ਮਰਜ਼ੀ ਪੰਜਾਬ ਦੇ ਨੌਜਵਾਨ ਮਾਰ ਦਿਓ। ਸ਼ਿਕਾਰ ਖੇਡਣ ਵਾਸਤੇ ਤਾਂ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਇਹ ਪ੍ਰੋਗਰਾਮ ਬਣਾ ਕੇ ਨਾਲ ਹੀ KPS ਗਿੱਲ, ਇਹ ਦੋ ਹੰਕਾਰੇ ਹੋਏ ਕੁੱਤੇ ਜਿਹੜੇ ਸੈਂਟਰ ਸਰਕਾਰ ਦੀ ਸ਼ਹਿ ਤੇ ਇਹਨਾਂ ਨੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ। ਗੁਰੂ ਪਿਆਰਿਓ, ਇਹਨਾਂ ਲਈ ਤਾਂ ਜਿਹੜਾ ਵੀ ਘਟੀਆ ਤੋਂ ਘਟੀਆ ਲਫ਼ਜ਼ ਵਰਤਿਆ ਜਾਵੇ ਉਹ ਵੀ ਘੱਟ ਹੈ, ਕਿਉਂਕਿ ਇਹਨਾਂ ਨੇ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਪੰਜਾਬ ਦੇ ਵਿੱਚੋਂ। ਜਿਹੜੇ ਤਾਂ ਤਲੀਆਂ ਤੇ ਸਿਰ ਧਰ ਕੇ ਨਿਕਲੇ ਸੀ ਉਹ ਬੇਸ਼ੱਕ ਜੂਝ ਕੇ ਸ਼ਹੀਦੀਆਂ ਪਾਉਂਦੇ, ਉਹ ਗੱਲ ਵੱਖਰੀ ਸੀ, ਪਰ ਇਹਨਾਂ ਨੇ ਤਾਂ ਨਜਾਇਜ਼ੀ ਮਾਵਾਂ ਦੇ ਪੁੱਤ ਘਰਾਂ ਤੋਂ ਚੱਕ ਚੱਕ ਕੇ ਜਿਹੜੇ ਘਰਾਂ ਦੇ ਘਰ ਖਾਲੀ ਕਰ ਦਿੱਤੇ, ਮਾਵਾਂ ਆਪਣੇ ਢਿੱਡ ਦੀਆਂ ਆਂਦਰਾਂ ਫੜ ਕੇ ਸਾਰੀ ਸਾਰੀ ਰਾਤ ਰੋਂਦੀਆਂ। ਉਹ ਜਿਹਨਾਂ ਨੂੰ ਮਾਪਿਆਂ ਨੂੰ ਇਹ ਵੀ ਨਹੀਂ ਸੀ ਖਬਰ ਕਿ ਸਾਡੇ ਪੁੱਤ ਜਿਉਂਦੇ ਨੇ ਜਾਂ ਮਰ ਗਏ ਨੇ। ਗੁਰੂ ਪਿਆਰਿਓ, ਕਈ ਇਹੋ ਜਿਹੇ ਪਿੰਡ ਪੰਜਾਬ ਦੇ ਉਸ ਵੇਲੇ ਇਹਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਕਿ ਕਈ ਕਈ ਸਾਲ ਉਹਨਾਂ ਪਿੰਡਾਂ ਦੇ ਵਿੱਚੋਂ ਬਰਾਤਾਂ ਨਹੀਂ ਚੱਲ ਸਕੀਆਂ, ਕਿਉਂਕਿ ਜਦ ਨੌਜਵਾਨ ਹੀ ਖਤਮ ਕਰ ਦਿੱਤੇ ਬਰਾਤਾਂ ਕਿੱਥੋਂ ਚੜ੍ਹਨੀਆਂ ਸਨ। ਗੁਰੂ ਪਿਆਰਿਓ, ਜਦੋਂ ਜਬਰ ਜ਼ੁਲਮ ਦੀ ਇੰਤਹਾ ਹੋ ਗਈ ਹੈ ਤਾਂ ਉਦੋਂ ਵਾਹਿਗੁਰੂ ਜੀ ਵੀ ਆਪਣੀ ਖੇਡ ਖੇਡਦੇ ਨੇ। ਜਿਹੜਾ ਜਾਵਰ ਹੁੰਦਾ, ਜਿਹੜਾ ਲਾਜ਼ਮ ਹੁੰਦਾ ਹੈ, ਉਹ ਆਪਣੀ ਤਾਕਤ ਦੇ ਵਿੱਚ, ਆਪਣੀ ਤਾਕਤ ਦੇ ਨਸ਼ੇ ਅੰਦਰ ਆਪਣੀ ਖੇਡ ਖੇਡਦਾ ਹੈ, ਪਰ ਵਾਹਿਗੁਰੂ ਜੀ ਉਸ ਕੂੜ ਨੂੰ ਖਤਮ ਕਰਨ ਵਾਸਤੇ ਸਚਿਆਰ ਖੇਡ ਨੂੰ ਖੇਡਦੇ ਨੇ। ਤੇ ਉਹਦੇ ਰਾਹੀਂ ਪਤਾ ਨੀ ਉਹਨਾਂ ਨੇ ਕਿਹਨੂੰ ਥਾਪੜਾ ਦੇ ਕੇ ਉਹ ਕਾਰਜ ਕਰਵਾ ਲੈਣਾ ਹੁੰਦਾ ਹੈ। ਜਦੋਂ ਇੰਦਰਾ ਗਾਂਧੀ ਨੂੰ ਸੋਧਿਆ ਉਸ ਵੇਲੇ ਭਾਈ ਸਤਵੰਤ ਸਿੰਘ ਤੇ ਬਿਆਨ ਸਿੰਘ ਕਿਹੜੇ ਖਾੜਕੂ ਵਾਰਡ ਦੇ ਵਿੱਚ ਸ਼ਾਮਲ ਸਨ? ਇਹ ਤਾਂ ਬਾਪੂ ਨੇ ਉਹਨਾਂ ਤੋਂ ਸੇਵਾ ਲੈਣੀ ਸੀ। ਸਤਵੰਤ ਸਿੰਘ ਤੇ ਬਿਆਨ ਸਿੰਘ ਨੂੰ ਥਾਪੜਾ ਦੇ ਦਿੱਤਾ ਤੇ ਉਸ ਹਿੰਦ ਸਰਕਾਰ ਦੀ ਮੁਖੀ ਤੇ ਹੰਕਾਰੀ ਇੰਦਰਾ ਗਾਂਧੀ ਨੂੰ ਉਹਨਾਂ ਨੇ ਸੋਧਿਆ। ਜਿਹੜੇ ਲੋਕ ਕਹਿੰਦੇ ਸਨ ਕਿ ਸਿੱਖੀ ਦੇ ਵਿੱਚ ਜਿਹੜੇ ਪਹਿਲਾਂ ਸਮੇਂ ਦੇ ਵਿੱਚ ਗੁਰਸਿੱਖ ਪਿਆਰੇ ਹੋਏ ਨੇ, ਉਦਾਂ ਦੀ ਸਪਿਰਟ ਅੱਜ ਦੇ ਸਿੱਖਾਂ 'ਚ ਨਹੀਂ ਰਹਿ ਗਈ। ਨਹੀਂ ਗੁਰੂ ਪਿਆਰਿਓ, ਇੱਕ ਰੱਤੀ ਮਾਸਾ ਵੀ ਤੁਸੀਂ ਫਰਕ ਰੱਖ ਦਿਓ। ਅਜੋਕੇ ਸਮੇਂ ਦੇ ਵਿੱਚ ਸਾਰਾ ਕੁਝ ਸਿੱਖਾਂ ਨੇ ਕਰਕੇ ਵਿਖਾਇਆ ਹੈ। ਜੇਕਰ ਹਿੰਦ ਸਰਕਾਰ ਨੇ ਸਾਡੇ ਕੋਲ ਧਰਮਾਂ ਤੇ ਫੌਜਾਂ ਚਾੜ ਗਏ ਤਾਂ ਹਿੰਦ ਸਰਕਾਰ ਦੇ ਬਾਦਸ਼ਾਹ ਨੂੰ, ਜਾਣੀ ਇੰਦਰਾ ਗਾਂਧੀ ਨੂੰ ਵੀ ਸੋਚਿਆ। ਹਿੰਦ ਸਰਕਾਰ ਦੇ ਫੌਜਦਾਰ, ਫੌਜ ਦੇ ਮੁਖੀ ਜਿਹਨੂੰ ਪੂਨੇ ਜਾ ਕੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੇ ਸੋਧਿਆ, ਤੇ ਫਿਰ ਤੀਜੇ ਨੰਬਰ ਤੇ ਪੰਜਾਬ ਦੇ ਸੂਬੇਦਾਰ ਇਸ ਬਿਆਨ ਦੇ ਬੁੱਚੜ ਨੂੰ ਵੀ ਗੁਰੂ ਦੇ ਪਿਆਰਿਆਂ ਨੇ ਸੋਧਿਆ।
ਦੱਸੋ ਕਿੰਨਾ ਪੁਰਾਤਨ ਸਿੰਘਾਂ ਕੋਲ ਤਾਕਤ ਘੱਟ ਹੈ। ਗੁਰੂ ਦੀਆਂ ਬਖਸ਼ਿਸ਼ਾਂ ਹਮੇਸ਼ਾ ਸਮਾਨ ਨੇ, ਉਹਦੀ ਤਾਕਤ ਹਮੇਸ਼ਾ ਇੱਕੋ ਜਿਹੀ ਵਰਤ ਰਹੀ ਹੈ। ਗੱਲ ਹੈ ਕਿ ਅਸੀਂ ਹੀ ਸਖਣੇ ਹਾਂ, ਸਾਡੇ ਅੰਦਰ ਹੀ ਸਿੱਖੀ ਦੀ ਕਲੀ ਹੈ ਨਹੀਂ। ਜਿਹਦੇ ਅੰਦਰ ਕਲੀ ਹੁੰਦੀ ਹੈ, ਸਤਿਗੁਰੂ ਜੀ ਉਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿਆ ਕਰਦੇ ਨੇ, ਉਹਨਾਂ ਤੇ ਮਿਹਰਾਂ ਕਰ ਦਿੰਦੇ ਨੇ ਤੇ ਉਹਨਾਂ ਤੋਂ ਆਪਣੇ ਇਹ ਕਾਰਜ ਕਰਵਾ ਲੈਂਦੇ ਨੇ। ਗੁਰੂ ਪਿਆਰਿਓ, ਜਦੋਂ ਬੇਅੰਤੇ ਬੁੱਚੜਦੇ ਤੇ KPS ਗਿੱਲ ਨੇ ਅੱਤ ਚੁੱਕੀ, ਤਾਂ ਉਸ ਵੇਲੇ ਦਸਮੇਸ਼ ਪਿਤਾ ਜੀ ਦੀਆਂ ਨਜ਼ਰਾਂ ਪਈਆਂ ਨੇ ਇਹਨਾਂ ਸੂਰਮਿਆਂ ਤੇ। ਗੁਰੂ ਪਿਆਰਿਓ, ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਕਿ ਬੱਬਰ ਖਾਲਸਾ ਜਥੇਬੰਦੀ ਦਾ ਅੱਜ ਕੋਟੀ ਦਾ ਯੋਧਾ, ਉਹਦੇ ਰਾਹੀਂ ਵਾਹਿਗੁਰੂ ਜੀ ਨੇ ਧਮਾਕਾ ਸਮੱਗਰੀ ਜਿਹੜੀ ਆ ਪਹੁੰਚਦੀ ਕੀਤੀ। ਭਾਈ ਬਲਵੰਤ ਸਿੰਘ ਰਾਜੋਵਣ, ਭਾਈ ਦਲਾਵਰ ਸਿੰਘ ਤੇ ਕੁਝ ਹੋਰ ਗੁਰੂ ਦੇ ਪਿਆਰੇ ਜਿਹੜੇ ਉਹ ਇਕੱਠੇ ਹੋ ਕੇ ਬੇਅੰਤੇ ਬੁੱਚੜ ਨੂੰ ਉਡਾਉਣ ਵਾਸਤੇ ਤੇ ਜ਼ੁਲਮ ਦੀ ਚੱਲਦੀ ਹਨੇਰੀ ਨੂੰ ਠੰਡਣ ਵਾਸਤੇ ਸਾਰੀ ਤਿਆਰੀ ਕਰ ਲੈਂਦੇ ਨੇ। ਤੇ ਗੁਰੂ ਪਿਆਰਿਓ, ਆਖਰ ਉਸ ਭਾਗਾ ਸਮਾਂ ਆ ਗਿਆ, 31 ਅਗਸਤ 1995 ਨੂੰ ਸ਼ਾਮ ਦੇ 5

ਕਰੇ। ਸੋ ਗੁਰੂ ਪਿਆਰਿਓ, ਇਹ ਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਹੀ ਇਹੋ ਜਿਹੇ ਸੂਰਮੇ ਪੁੱਤ ਮਾਪਿਆਂ ਨੂੰ ਮਿਲਦੇ ਨੇ। ਬਟ ਭਾਗੀਓ, ਮੈਂ ਧੰਨਵਾਦੀ ਹਾਂ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਤੇ ਮੇਰੇ ਵੀਰ ਰਜਿੰਦਰ ਸਿੰਘ ਜੀ ਰਾਜਾ ਜੀ ਪ੍ਰਧਾਨ ਜੀ ਆ ਪਿੱਛੇ ਬੈਠੇ ਨੇ, ਬਹੁਤ ਸਾਰਾ ਮਾਣ ਕੀਤਾ ਹੈ, ਇਸ ਕਵਿਤਾ ਨੂੰ ਐਪਰੀਸ਼ੀਏਟ ਕੀਤਾ ਹੈ, ਸਤਿਕਾਰ ਕੀਤਾ ਹੈ, ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਆ ਗੁਰੂ ਪਿਆਰਿਓ, ਸਮੇਂ ਦੀਆਂ ਸੂਈਆਂ ਤਾਂ ਭੱਜੀਆਂ ਜਾਂਦੀਆਂ ਨੇ, ਪਰ ਮੈਂ ਗੱਲ ਕਰਨ ਲੱਗਾ ਹਾਂ ਭਾਈ ਜਸਵੰਤ ਸਿੰਘ ਖਾਲੜਾ ਦੀ। 1995 ਦੇ ਵਿੱਚ ਇਹ ਭਾਈ ਦਿਲਾਵਰ ਸਿੰਘ ਜੀ ਆਪਾਂ ਨਿਸ਼ਾਵਰ ਕਰਦੇ ਨੇ। ਇਸ ਜ਼ੁਲਮੀ ਤੂਫਾਨ ਨੂੰ, ਇਸ ਜ਼ੁਲਮੀ ਹਨੇਰੀ ਨੂੰ ਰੋਕਣ ਵਾਸਤੇ ਜਿੱਥੇ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਹੁੰਦੀ ਹੈ, ਉੱਥੇ ਇਹਨਾਂ ਪਾਪੀਆਂ ਦੀ ਦੁਨੀਆ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜੇ ਨੇ ਵੀ ਭੁਚਾਲ ਲਿਆ ਦਿੱਤਾ, ਭੁਚਾਲ, ਕਿਉਂਕਿ ਉਸ ਸ਼ੇਰ ਨੇ 25,000 ਅਣਪਛਾਤੀਆਂ ਕਹਿ ਕੇ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਕਿਸੇ ਨੂੰ ਦਰਿਆਵਾਂ ਚ ਰੋੜਿਆ ਤੇ ਕਿਸੇ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ, ਉਹ 25,000 ਲਾਸ਼ਾਂ ਦਾ ਹਿਸਾਬ ਕਿਤਾਬ ਕੱਢ ਲਿਆ। ਇਹ ਵੀ 1995 ਦੇ ਵਿੱਚ ਭੁਚਾਲ ਆਇਆ। ਇਹ ਗੱਲ ਵੱਖਰੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਉਸ ਵੇਲੇ ਇਹਨਾਂ ਲਾਸ਼ਾਂ ਦੇ ਨਾਲ ਲਾਸ਼ ਬਣਨਾ ਪਿਆ। ਪਰ ਫਿਰ ਕਿਹੜੀ ਗੱਲ, ਆ ਜੰਮਣਾ ਮਰਨਾ, ਮਰਨਾ ਜੰਮਣਾ ਤਾਂ ਪ੍ਰਾਣੀ ਦੇ ਹਿੱਸੇ ਆਇਆ ਹੀ ਹੈ। ਆਪਾਂ ਵੀ ਪਤਾ ਨੀ ਕਿੰਨੀ ਕੁ ਵਾਰ ਜੰਮੇ ਹੋ, ਕਿੰਨੀ ਕੁ ਵਾਰ ਮਰੇ ਹੋ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗ, ਪਤਾ ਨੀ ਕਿੰਨੀਆਂ ਕਿਤਰਾਂ ਦੇ ਕੀੜਿਆਂ ਮਕੌੜਿਆਂ ਦੇ, ਹਾਥੀਆਂ ਦੇ, ਪਸ਼ੂਆਂ ਦੇ, ਪੰਛੀਆਂ ਦੇ, ਅਸੀਂ ਜਿਹੜੇ ਸਰੀਰ ਜਿਹੜੇ ਹੰਢਾਏ ਨੇ ਤੇ ਕਿੰਨੀ ਵਾਰ ਅਸੀਂ ਜੰਮੇ, ਕਿੰਨੀ ਵਾਰ ਮਰੇ ਹੈ। ਤਾਹੀ ਤਾਂ ਪੁਕਾਰ ਕੇ ਰੂਹਾਨੀ ਰੰਗ ਵਿੱਚ ਰਹਿੰਦੇ ਪਿਆਰੇ ਆਖਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਉਹ ਜਿੱਥੇ ਨਾਮ ਦੇ ਰੂਹਾਨੀ ਰੰਗ ਮਾਣਦੇ ਨੇ ਉੱਥੇ ਉਹ ਸੱਚ ਲਈ ਆਪਾਂ ਨਿਸ਼ਾਵਰ ਕਰਨ ਵਾਸਤੇ ਹਰ ਵੇਲੇ ਤਤਪਰ ਰਹਿੰਦੇ ਨੇ, ਪਰਵਾਹ ਨਹੀਂ ਕਰਿਆ ਕਰਦੇ ਆਪਣੀ ਜ਼ਿੰਦਗੀ ਦੀ। ਉਹਨਾਂ ਨੂੰ ਪਤਾ ਇਹ ਜ਼ਿੰਦਗੀ ਦਾ ਤਮਾਸ਼ਾ ਕੀ ਹੈ, ਇਹ ਕੁਝ ਵੀ ਨਹੀਂ, ਅਸੀਂ ਤਾਂ ਤੁਛ ਗਈਆਂ ਛੋਟੀਆਂ ਛੋਟੀਆਂ ਗੱਲਾਂ ਲਈ ਮਰਦੇ ਫਿਰਦੇ ਹਾਂ। ਪਾਤਸ਼ਾਹ ਤਾਂ ਕਹਿੰਦੇ ਨੇ, ਜੇ ਜੋਗ ਚਾਰੇ ਆਰਜਾ ਹੋਰ ਦਸੂਣੀ ਹੋਏ, ਉਹ ਤੂੰ ਕਿਹੜੀਆਂ ਉਮਰਾਂ ਦੀ ਗੱਲ ਕਰਦੇ, ਆਪਾਂ ਤਾਂ ਨਦੀ ਕਿਨਾਰੇ ਰੁਕਣੇ ਹਾਂ ਪਤਾ ਨੀ ਕਿਹੜੇ ਵੇਲੇ। ਪਰ ਪਾਤਸ਼ਾਹ ਕਹਿੰਦੇ, ਜੇ ਤੇਰੀ ਚੌ ਜੁਗਾਂ ਜਿੰਨੀ ਉਮਰ ਹੋ ਜਾਵੇ, ਕਹਿੰਦੇ ਚੌ ਜੁਗੀ ਨਹੀਂ ਹੋਰ ਦਸੂਣੀ ਹੋਏ, ਉਹ ਤੂੰ ਵੀ 10 ਗੁਣਾ ਹੋ ਜਾਵੇ, ਜਾਣੀ 40 ਜੁਗਾਂ ਜਿੰਨੀ ਉਮਰ। ਅਸੀਂ ਕੋਈ ਵੱਧ ਤੋਂ ਵੱਧ ਵੀ ਕੋਈ ਆਪਣੀ ਉਮਰ ਨੂੰ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਸਰਤ ਕਰੇ ਜਾਂ ਜੋ ਵੀ ਸੰਭਾਲੇ ਸਰੀਰ ਨੂੰ, 100 ਸਾਲ 150 ਸਾਲ ਜੀ ਲਓ। ਪਰ ਪਾਤਸ਼ਾਹ ਕਹਿੰਦੇ, ਤੇਰੀ 40 ਜੁਗਾਂ ਜਿੰਨੀ ਉਮਰ ਹੋ ਜਾਵੇ, ਤੈਨੂੰ ਜਾਣੀ ਮਰਨ ਦਾ ਫਿਕਰ ਹੀ ਨਾ ਹੋਵੇ, ਨਵਾਂ ਖੰਡਾਂ ਵਿੱਚ ਡਾਣੀਆਂ ਨਾਲ ਚੱਲਣਾ ਸਭ ਕੋਈ ਤੇਰੇ ਇੱਕ ਹੁਕਮ ਤੇ, ਖੰਡਾਂ ਬ੍ਰਹਿਮੰਡਾਂ ਦੇ ਸਾਰੇ ਲੋਕ ਜਿਹੜੇ ਉਹ ਤੁਰਨ ਵਾਸਤੇ ਤਿਆਰ ਹੋ ਜਾਣ। ਇੱਥੇ ਤਾਂ ਇੱਕ ਖੇਤਰ ਦੇ ਲੋਕ ਨਹੀਂ ਤੁਰਦੇ। ਰੂਪ ਪਿਆਰ ਪਾਤਸ਼ਾਹ ਜੀ ਕਹਿੰਦੇ, ਚੰਗਾ ਨਾਮ ਖਾਈ ਕੇ ਜਸ ਕੀਰਤ ਜੱਗ ਲੈ, ਉਹ ਦੁਨੀਆਂ ਦੇ ਵਿੱਚ ਤੇਰਾ ਜਸ ਹੁੰਦਾ ਹੋਵੇ, ਤੇਰੇ ਇੱਕ ਹੁਕਮ ਤੇ ਲੋਕ ਮਰ ਮਿਟਣ ਲਈ ਤਿਆਰ ਹੁੰਦੇ ਹੋਣ। ਉਹ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਤੈਸ ਨਜ਼ਰ ਨਾ ਆਵੇ ਤਾਂ ਬਾਅਦ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਗੁਰੂ ਪਿਆਰਾ, ਸਭ ਕੁਝ ਦਾ ਮਾਲਕ ਕਰਤਾ ਏ, ਤੇ ਜੇ ਉਹਦੀਆਂ ਨਜ਼ਰਾਂ ਦੇ ਪਾਤਰ ਨਾ ਬਣੇ ਤਾਂ ਲੰਘਦਿਆਂ ਲੰਘਦਿਆਂ ਇਹ ਜਿਹੜੀਆਂ ਉਮਰਾਂ ਨੇ ਜੁਗਾਂ ਦੀਆਂ ਵੀ ਲੰਘ ਜਾਂਦੀਆਂ ਨੇ। ਇਸ ਲਈ ਰੱਬੀ ਭੈ ਦੇ ਵਿੱਚ ਵਿਚਰਨਾ ਚਾਹੀਦਾ ਏ, ਜਿਹੜੇ ਰੱਬੀ ਭੈ ਦੇ ਵਿੱਚ ਵਿਚਰੇ, ਜਿਹਨਾਂ ਨੇ ਆਪਾਂ ਗੁਰੂ ਨੂੰ ਸਮਰਪਿਤ ਕੀਤਾ, ਸਾਰਾ ਗੁਰੂ ਦਾ ਹੁਕਮ ਪਾਇਆ ਹੈ, ਉਹਨਾਂ ਨੂੰ ਇਹ ਰੂਹਾਨੀ ਰੰਗ ਪ੍ਰਾਪਤ ਹੋਏ, ਉਹਨਾਂ ਨੂੰ ਇਹ ਸ਼ਹੀਦੀਆਂ ਪ੍ਰਾਪਤ ਹੋਈਆਂ। ਸੋ ਗੁਰੂ ਪਿਆਰਿਓ, 1995 ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਕਿਵੇਂ
ਸ਼ਹਾਦਤ ਦਾ ਜਾਮ ਪੀ ਕੇ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਦਾ ਸ਼ਿੰਗਾਰ

ਥਾਪੇ ਗਏ ਲੀਡਰਾਂ ਦਾ ਸਭ ਤੋਂ ਵੱਡਾ ਕਸੂਰ ਅਸੀਂ ਮੰਨ ਰਹੇ ਹਾਂ ਜਿਨ੍ਹਾਂ ਨੇ ਪੰਥ ਦੇ ਨਾਮ ਤੇ ਤਾਕਤ ਲਈ ਤੇ ਪੰਥ ਦੀ ਪਿੱਠ ਵਿੱਚ ਹੀ ਛੁਰਾ ਮਾਰਿਆ। ਉਹਨਾਂ ਨਾਲੋਂ ਵੀ ਵੱਧ ਦੋਸ਼ੀ ਨੇ ਆ ਬਾਦਲ ਜੁੰਡਲੀ ਜਿਹੜੀ ਹੈ। ਗੁਰੂ ਪਿਆਰਿਓ, 1978 ਤੋਂ ਲੈ ਕੇ ਇਹਨਾਂ ਜਾਬਰਾਂ ਨੇ ਕੌਮ ਦਾ ਘਾਣ ਕੀਤਾ ਤੇ ਜਿਹੜੇ ਸਿੱਖਾਂ ਦੀਆਂ ਬੇੜੀਆਂ ਚ ਵੱਡੇ ਬਾਦਲ ਪਾ ਗਿਆ। ਉਹ ਗੁਰੂ ਪਿਆਰਿਓ, ਸਾਨੂੰ ਪਤਾ ਨੀ ਕਿੰਨਾ ਕੁ ਸਮਾਂ ਹਜੇ ਲੱਗੇਗਾ ਉਹਨਾਂ ਵਿੱਚੋਂ ਬਾਹਰ ਨਿਕਲਣ ਵਾਸਤੇ। ਸੋ ਗੁਰੂ ਪਿਆਰਿਓ, ਇਹ ਆਪਣੀਆਂ ਬੇਗਾਨਿਆਂ ਨੇ ਬੜੇ ਜ਼ੁਲਮ ਕੀਤੇ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਕੌਮ ਦੀ ਪਿੱਠ ਨਹੀਂ ਲੱਗਣ ਦਿੱਤੀ। ਆ ਜਿਹੜੇ ਸਮੇਂ ਦੇ ਪਰਖ ਦੀਆਂ ਘੜੀਆਂ ਨੇ, ਪਰਖ ਦੇ ਸਮੇਂ ਚੱਲ ਰਹੇ ਨੇ। ਬਸ ਜਿਹੜਾ ਹੈ ਸਤਿਗੁਰਾਂ ਦੇ ਮੁਬਾਰਕ ਚਰਨਾਂ ਤੇ ਭਰੋਸਾ ਰੱਖਣਾ। ਸਤਿਗੁਰੂ ਜੀ ਹਰ ਹਾਲ ਦੇ ਵਿੱਚ ਬੋੜੀ ਕਰਨਗੇ, ਚੜ੍ਹਦੀ ਕਲਾ ਰੱਖਣਗੇ। ਸਤਿਗੁਰੂ ਜੀ ਆਪਣੀਆਂ ਬਖਸ਼ਿਸ਼ਾਂ ਬਣਾਈ ਰੱਖਣ, ਕਿਰਪਾ ਕਰਕੇ ਆਪਣੇ ਖਾਲਸੇ ਦੇ ਵਿੱਚ ਆਪਸੀ ਇਤਫਾਕ ਤੇ ਪਿਆਰ ਸਤਿਗੁਰੂ ਜੀ ਬਣਾਉਣ, ਤੇ ਸਾਡੇ ਅੰਦਰ ਜਿਹੜੀ ਚੌਧਰਾਂ ਦੀ ਖਾਸ ਕਰਕੇ ਭੁੱਖ ਹੈ, ਇਹ ਬਿਮਾਰੀ ਜਿਹੜੀ ਹੈ ਇਹਨੂੰ ਦੂਰ ਕਰਕੇ ਕੌਮ ਨੂੰ ਏਕਤਾ ਬਖਸ਼ਣ ਸਤਿਗੁਰੂ ਦੀ। ਕਿਉਂਕਿ ਜਦੋਂ ਸਿੱਖਾਂ ਨੇ ਇੱਕ ਹੋ ਕੇ ਕੋਈ ਵੀ ਸੰਘਰਸ਼ ਕੀਤਾ ਹੈ, ਕਿਸੇ ਵੀ ਕੰਮ ਲਈ ਤੁਰੇ ਨੇ, ਤਾਂ ਗੁਰੂ ਪਿਆਰਿਓ ਵੱਡੀਆਂ ਵੱਡੀਆਂ ਤਾਕਤਾਂ ਖਾਲਸੇ ਦੇ ਪੈਰਾਂ ਵਿੱਚ ਡਿੱਗ ਪਈਆਂ। ਸੈਂਟਰ ਨੂੰ ਵੀ ਪਤਾ ਹੈ ਕਿ ਸਿੱਖ ਜੇ ਇਕੱਠੇ ਹੋ ਗਏ ਇਹ ਸਾਡੇ ਤੋਂ ਕੰਟਰੋਲ ਵਿੱਚ ਨਹੀਂ ਹੋਣੇ। ਉਹਨਾਂ ਨੇ 1, 2, 4, 10 ਲਈ ਪਤਾ ਹੀ ਨਹੀਂ ਸਾਡੀਆਂ ਕਿੰਨੀਆਂ ਕੁ ਲੀਰਾਂ ਕਰ ਦਿੱਤੀਆਂ ਨੇ। ਸਾਡੀ ਹਰ ਥਾਂ ਬੈਠੀ ਜਿਹੜੀ ਸਾਡੀ ਤਾਕਤ ਹੈ ਉਹਨੂੰ ਪਾੜ ਪਾੜ ਕੇ ਉਹਨਾਂ ਲੀਰਾਂ ਕੀਤਾ ਹੈ, ਪਰ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਦੋਸ਼ੀ ਹਾਂ ਕਿ ਸਾਡੇ ਅੰਦਰੋਂ ਭੁੱਖ ਨਹੀਂ ਜਾਂਦੀ, ਸਾਡੇ ਅੰਦਰੋਂ ਤਿਆਗ ਜਿਹੜਾ ਉਹ ਨਹੀਂ ਪੈਦਾ ਹੁੰਦਾ, ਅਸੀਂ ਸਾਹਿਬ ਦੇ ਹੁਕਮ ਵਿੱਚ ਨਹੀਂ ਚੱਲਦੇ। ਸਤਿਗੁਰੂ ਦੀ ਕਿਰਪਾ ਕਰਨ, ਖਾਲਸੇ ਦੀ ਬੋੜੀ ਕਰਨ, ਖਾਲਸੇ ਦੀ ਬਾਂਹ ਫੜ ਕੇ ਏਕਤਾ ਇਤਫਾਕ ਬਖਸ਼ ਕੇ ਖਾਲਸੇ ਦੀ ਚੜ੍ਹਦੀ ਕਲਾ ਕਰਨ। ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਨਾਲ ਖਿਲਾਰੇ ਜਾ ਚੁੱਕੇ ਹਾਂ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ

ਸਿੱਖੀ ਜੀਵਨ ਬਖਸ਼ਣ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਕੋਟਾਲਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹਨਾਂ ਨੇ ਕਿਰਪਾ ਕਰਕੇ ਤਰਸ ਕਰਕੇ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ ਜੀ। ਗੁਰੂ ਪਿਆਰਿਓ ਆਓ ਹੁਣ ਆਪਾਂ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਆਓ ਹੋਵੋ ਸਾਵਧਾਨ, ਆਪਾਂ ਮਿਲ ਕੇ ਪਾਠ ਕਰੀਏ ਜੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਨੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਮਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਰਾਹੀਂ ਇਸ ਇਤਿਹਾਸ ਗਾਇਆ ਗਿਆ ਛੇ ਪੌੜੀਆਂ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਸਿੰਘ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀਆਂ ਸਤਪਾਲ ਸਿੰਘ ਵੱਲੋਂ ਨਾਮ ਸਿਮਰਨ ਅਤੇ ਮਿਹਰ ਪ੍ਰਾਰਥ ਰੱਖਣ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬ੍ਰਹਮਜੋਤ ਸਿੰਘ ਧਾਮੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਪਰਿਵਾਰਾਂ ਦੀ ਬੇਨਤੀ ਹੈ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਮਖਸ਼ੁਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ।

ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨਾਂ 'ਚ ਹਾਜ਼ਰ ਬਣੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰ ਪ੍ਰਵਾਨ ਕਰਨ, ਧਰਮ ਕਰੋ, ਸਿੱਖ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮੁਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖ

ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ।

ਜਹਾਉ ਵਿਸ ਵਿੱਚ ਅਸੀਆਂ ਕੜੀਆਂ ਪੈਰਾ ਤਿੱਤੀ ਵਾਰੀ ਮਹੋ ਵਾ ਸੂਰਜ ਕੁਰਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰੋਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਉਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ ਅਨਤਾ ਸਵਦਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨੰਦ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਹ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿਨੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖਣ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ

ਲਾਗੇ ਬਸਨ ਸਹਿਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਇਹਨੇ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਗਏ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੁਟਾਨ ਸ਼ੁਕਰਿਆ ਸੁਰੇ ਆਪ ਜੀ ਦੀ ਹਜ਼ੂਰੀ ਵਿੱਚ ਸਦਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਬੋਲਦਿਆਂ ਬੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਵਿਰਾਜ ਬਣਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤ ਬਖਸ਼ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਘਰ ਰੋਗੇ ਮਰਤਾ ਰੋਗੇ ਜਨਮੈ ਰੋਗੈ ਫਿਰ ਜੋਨੀ ਭਰਮੈ ਰੋਗ ਬੰਦ ਰਹਿਣ ਰਤੀ ਨਾ ਪਾਵੈ ਬਿਨ ਸਗ ਰੋਗ ਕਤ ਹੈ ਨਾ ਜਾਵੈ ਪਾਰ ਬ੍ਰਹਮ ਜਸ ਕਿਨੀ ਦਇਆ ਬਾਂ ਭਗਤ ਰੋਗੇ ਕੱਢ ਲਿਆ ਝੂਠੇ ਬੰਸਾ ਸੰਗ ਪਾਇਆ ਕੋ ਨਾਨਕ ਰੋਗ ਮਿਟਾਇਆ ਪੈਰ ਮਹੱਲਾ ਪੰਜਵਾਂ ਚਿਤ ਆਵੇ ਤਾਂ ਮਹਾਂਆਨੰਦ ਚਿਤ ਆਵੇ ਤਾਂ ਸਭ ਦੁੱਖ ਭੰਜ ਚਿਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹਿ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੁਰੇ ਗਏ ਦਿਓ ਰੰਗ ਲਾਏ ਰਹੁ ਚਿਤ ਆਵੇ ਤਾਂ ਸਰਬ ਕੋ ਰਾਜਾ ਚਿਤ ਆਵੇ ਤਾਂ ਪੂਰੇ ਕਾਜਾ ਚਿਤ ਆਵੇ ਤਾਂ ਰੰਗ ਲਾਲ ਚਿਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਰਨੇ ਪਰੰਤਾ ਚਿਤ ਆਵੇ ਤਾਂ ਸਰੰਗ ਮਾਣੇ ਚਿਤ ਆਵੇ ਤਾਂ ਚੁੱਕੀ ਕਾਣੇ ਚੀਤ ਆਵੇ ਤਾਂ ਸਹਿਜ ਕਰ ਪਾਇਆ ਚਿਤ ਆਵੇ ਤਾਂ ਸੁਨ ਸਮਾਇਆ ਚਿਤ ਆਵੇ ਸ ਕੀਰਤਨ ਕਰਤਾ ਮਨਮਾਨਿਆ ਨਾਨਕ ਭਗਵੰਤਾ ਪੈਰ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨਜੀਵੀ ਭਾਈ ਹਮਾਰੇ ਸਦ ਹੀ ਜੀਵੀ ਮਿਤ ਹਮਾਰੇ ਸਦਾ ਬਿਨਾਸੀ ਕੁਟੁੰਬ ਹਮਾਰਾ ਨਿਕਰਵਾਸੀ ਹਮ ਸੁਖ ਪਾਇਆ ਤਾਂ ਸਵੇ ਸੁਹੇਲੇ ਗੁਰਪੁਰੇ ਪਿਤਾ ਸੰਗ ਮੇਲੇ ਰਹੁ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਪੁੱਛੇ ਰਾਜ ਹਮਾਰਾ ਸਦ ਹੀ ਨਿਚਲ ਮਾਲ ਹਮਾਰਾ ਖੁਟਿਆ ਬੇਚਲ ਸੁਭ ਮੇਰੇ ਸਭ ਜੁਗੇ ਅੰਤਰ ਬਾਜ ਹਮਾਰੀ ਥਾਨ ਸਨੰਤਰ ਕੀਰਤ ਅਮਰੀ ਕਰ ਕਰ ਹੋਈ ਭਗਤ ਮਾਰੀ ਸਭ ਨੇ ਲੋਈ ਪਿਤਾ ਹਮਾਰੇ ਪ੍ਰਗਟ ਮਾਂਜ ਪਿਤਾ ਪੁੱਤ ਰਲ ਕੇ ਨੀ ਸਾਂਝ ਕੌਣਾ ਨੇ ਜੋ ਪਿਤਾ ਪਤੀ ਨੇ ਪਿਤਾ ਪੁੱਤ ਕੇ ਰੰਗ ਲੀ ਨੇ ਪੈਰੁ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰੁ ਪ੍ਰਭੁ ਦਾਤੇ ਹਮ ਅਪਰਾਧੇ ਤੁਮ ਸਾਥੇ ਜਿਸ ਪਾਪੀ ਕੋ ਮਿਲੇ ਨ ਢੋਈ ਸੁਰਣਾਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੁ ਮਨਾਏ ਸਫਲ ਪਾਏ ਗੁਰੂ ਧਿਆਏ ਰਹ ਪਾਰ ਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੁੱਕਾ ਪੜਦਾਤਾ ਨਦਰੀ ਆਇਆ ਖਸਮ ਤੋਏ ਸਭਨਾ ਕਹਿ ਰਾਇਆ ਤਿਸ ਭਾਣਾ ਸੁਕੇ ਕਾਥ ਹਰਿਆ ਤ ਭਾਣਾ ਤਾ ਥਲ ਸਿਰ ਸਰਿਆ ਤ ਭਾਣਾ ਤਾ ਸਫਲ ਪਾਏ ਚਿੰਤ ਗਈ ਲਗ ਸਤ ਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੁਠਾ ਮਨ ਤਨ ਸੀਤਲ ਮਨ ਅੰਮ੍ਰਿਤ ਉਠਾ ਪਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਪੈਰੁ ਮਹੱਲਾ ਪੰਜਵਾਂ

ਸਤਿਗੁਰ ਮੇਰਾ ਕਰ ਦੇ ਬਾਣ ਸਤਿਗੁਰ ਕੇ ਹਮ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖ ਲਾਇਆ ਜਿਨ ਗੁਰ ਸੇਵਾ ਤਿਸ ਭਉ ਨਾ ਬਿਆਪੈ ਜਿਨ ਗੁਰ ਸੇਵਾ ਤਿਸ ਦੁਖ ਨਾ ਸੰਤਾਪੈ ਨਾਨਕ ਸੋਦ ਸਿਮਰਤ ਭੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਪਇਆ ਨਾਮ ਲੈਤ ਭਾਵ ਤਨ ਤੈ ਗਇਆ ਨਾਮ ਲੈਤ ਸਗਲ ਪੁਰਬਾਇਆ ਨਾਮ ਲੈਤ ਅੱਠ ਸੱਠ ਮਜਨ ਆਇਆ ਤੀਰ ਸਮਰਾ ਹਰ ਕੋ ਨਾਮ ਗੁਰਪਦੇਸਿਆ ਤਤ ਗਿਆਨ ਰਹੁ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੋ ਗਿਆਨਾ

ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੇ ਜਨ ਸਭ ਤੇਰੇ ਹੱਥ ਨਾਨਕ ਪ੍ਰਭ ਸਾਦੇ ਸਾਥ ਪਰਮ ਹੱਲਾ ਪੰਜਵਾਂ ਨਾਮ ਮਾਰੇ ਅੰਤਰ ਜਾਮੇ ਨਾਮ ਮਾਰੇ ਆਵੇ ਕਾਮੇ ਰੋਮ ਰੋਮ ਰਵੇ ਆਰ ਨਾਮ ਸਗਰਪੁਰ ਦਿਨ ਕਿਨੋ ਦਾਨ ਨਾਮ ਰਤਨ ਮੇਰਾ ਭੰਡਾਰ ਅਗਮ ਮੋਲਾ ਪ੍ਰਿਆ ਪਾਰ ਰਾਓ ਨਾਮ ਹਮਾਰੇ ਨੇ ਚਲਦਨੇ ਨਾਮ ਕਿਵੇਂ ਮਾਸਾ ਮੈਂ ਬਨੇ ਨਾਮ ਹਮਾਰੇ ਪੂਰਾ ਸਾ ਨਾਮ ਹਮਾਰੇ ਬੇਪਰਵਾਹ ਨਾਮ ਹਮਾਰੇ ਭੋਜਨ ਪਾਓ ਨਾਮ ਹਮਾਰੇ ਮਨ ਕਾ ਸਾਓ ਨਾਮ ਨਾ ਵਿਸਰੇ ਸਨ ਪ੍ਰਸਾਦ

ਪੈਰੋ ਮਹੱਲਾ ਪੰਜਵਾਂ ਨਿਰ ਧਨ ਕੌਤਮ ਦੇਵ ਧਨਾ ਅਨਗ ਪਾਪ ਜੈ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੌ ਦੇਵ ਨਾਮ ਸਫਲ ਸਿਵਾ ਗੋਪਾਲ ਰਾਏ ਕਨਕ ਰਾਵਨ ਹਰ ਸਵਾਮੀ ਜਾਂਦਾ ਬਿਰਥਾ ਕੋਇ ਨਾ ਜਾਇ ਰਾਓ ਰੋਗੀ

ਪਹਿਰੋ ਮਹੱਲਾ ਪੰਜਵਾਂ ਪ੍ਰਥਮੇ ਛੋਟੀ ਪਰਾਈ ਨਿੰਦਾ ਉਤਰ ਗਏ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕਿਨੋ ਦੂਰ ਪਰਮ ਵੈਸ਼ਨੋ ਪ੍ਰਭ ਭੇਖਿਆ ਜੋਰ ਅਸੋ ਤਿਆਗੇ ਬਿਰਲਾ ਕੋਈ

ਕਣਕ ਰਾਮਨਾਰ ਸੁਆਮੇ ਸੁਲ ਕਟਾਕੇ ਅੰਤਰ ਜਾਮੇ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾ ਤੇਰੇ ਸਰਣਾਏ ਪੈਰ ਮਹੱਲਾ ਪੰਜਵਾਂ ਰਾ ਲਾਜ ਮਾਰੇ ਜੋ ਨਾਮ ਨਾ ਲੇਵੇ ਨਾ ਬਿਹੁਣ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮ ਗਤ ਚਾਹੇ ਮੂਲ ਬਿਨਾ ਸਾਖਾ ਕਤ ਆਏ ਗੁਰੂ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਰਹੋ ਤੀਰਥ ਨਾਏ ਕਹਾਂ ਸੁਚ ਸੈਲ ਮਨ ਕੋ ਵਿਆਪੇ ਹਉ ਮੈਂ ਮੈਲ ਕੋੜ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਭੂਲ ਬਿਨ ਖਾਏ ਭੋਜੇ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੁਖ ਕਾਮ ਕ੍ਰੋਧ ਲੋ ਮੋਹ ਵਿਆਪਿਆ ਜਿਨ ਪ੍ਰਭ ਕਿਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਧਨ ਹਰਨਾਉ ਆਠ ਬੈਰ ਕੀਰਤਨ ਗੁਣ ਗਾਓ ਤਨ ਹਰ ਭਗਤ ਤਨ ਕਰਨ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਪੈਰ ਮਹਲਾ ਪੰਜਵਾਂ ਗੁਰ ਸੁ ਪ੍ਰਸੰਨ ਹੋਏ ਪਉ ਗਏ ਨਾਮ ਨਿਰੰਜਨ ਮਨ ਮੈ ਲੈ ਦਿਨ ਦੇ ਅਲਸ ਦਾ ਕਿਰਪਾਲ ਬਿਨ ਸਕਾਇ ਸੁਖ ਲੈ ਜੰਜਾਲ ਸੁਖ ਸਹਿਜ ਆਨੰਦ ਕਨੈ ਸਾਧ ਸੰਗ ਮਿਟੈ ਪੈ ਪਰਮਾ ਅੰਮ੍ਰਿਤ ਹਰ ਹਰ ਰਸਨ ਬਣੇ ਰਾਉ ਚਰਨ ਕਮਲ ਸਿਉ ਲਾਗੋ ਹੇ ਖਿਨ ਮੈਂ ਬਿਨ ਸਿਉ ਮਾਂ ਪਰਿਤ ਅਠ ਪੈਰ ਹਰ ਹਰ ਜਪ ਜਾਪ ਰਖ ਨਾਰ ਗੋਬਿੰਦ ਗੁਰੂ ਪਾ ਆਪ ਆਪਣੇ ਸੇਵਕ ਸਦਾ ਪ੍ਰਤੈ ਪਾਰੇ ਭਗਤ ਜਨਾ ਕੇ ਸਾਸ ਨਿਹਾਰੇ ਮਨ ਜੀ ਕੋ ਕੇਤਕ ਬਾਤ ਜਮਤੇ ਰਾਖੇ ਦੇ ਕਰਾਤ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮਾਇਆ ਮਨ ਚੇਤ ਕਰ ਕਿਰਪਾ ਗੁਰ ਦਿਨ ਦਾਨ ਨਾਨਕ ਪਾਇਆ ਨਾਮ ਨਿਦਾਨ ਪੈਰ ਮਹਲਾ ਪੰਜਵਾਂ ਕਰਨ ਕਾਨ ਸਮਰਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਪੈ ਪੰਜਨ ਬਿਨਾ ਸਿਰਾ ਏ ਦਰਸ਼ਨ ਦੇਖਿਆ ਸਭ ਦੁਖ ਜਾਏ ਜਤ ਕਦ ਵੇਖੋ ਤੇਰੀ ਸਰਨਾਮ ਬਲ ਬਲ ਜਾਏ ਸਤਿਗੁਰ ਚਰਨਾ ਰਹੁ ਪੂਰਨ ਕਾਮ ਮਿਲੇ ਗੁਰਦੇਵ ਫਲ ਸਭ ਫਲਦਾਤਾ ਨਿਰਮਲ ਸੇਵ ਕਰ ਗਏ ਲੀਨੇ ਆਪਣੇ ਦਾਸ ਰਾਮ ਨਾਮ ਰਿਧਿਓ ਨਿਵਾਸ ਸਦਾਨੰਦ ਨਾਇਕ ਸੋਗ ਦੁਖ ਦਰਦ ਨੈ ਪਿਆ ਪੈ ਰੋਗ ਕਿਛ ਸਭ ਕਿਛ ਤੇਰਾ ਤੂੰ ਕਰਨੇ ਹਾਰ ਪਾਰ ਬ੍ਰਹਮ ਗੁਰੂ ਆਗਮ ਮਿਆ ਪਾਰ ਨਿਲਮ ਸੋਭਾ ਆਚਾਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਜਲ ਥਲ ਮੇਲ ਰਵਿਆ ਸੋਏ ਨਾਨਕ ਸਤਿਗੁਰ ਪ੍ਰਭੇ ਹੋਏ ਪੈਰ ਮਹੱਲਾ ਪੰਜਵਾਂ ਮੰਤਨ ਰਤ ਰਾਮ ਰੰਗ ਚਰਨ ਸਰਬ ਮਨੋਰਥ ਪੂਰਨ ਕਰਨੇ ਆਠ ਪੈਰ ਪੰਗਾਵਤ ਭਗਵੰਤ ਸਤਿਗੁਰ ਜਿਨੋ ਪੂਰਾ ਮੰਤ ਸੋਵੜ ਭਾਗੇ ਜਿਸ ਨਾਮ ਪਿਆਰ ਤਿਸਕੇ ਸੰਗ ਤਰਾ ਸੰਸਾਰ ਰਹੁ ਸੋਈ ਗਿਆਨੇ ਸੋ ਸਿਮਰਾ ਏਕ ਸੋ ਧਨਵੰਤਾ ਜਿਸ ਬੁੱਧ ਬਵੇਕ ਸੁਕਰਵੰਤਾ ਜੇ ਸਿਮਰਾ ਸੁਆਮੇ ਸੋ ਪਤਵੰਤਾ ਜੇ ਆਪ ਪਛਾਣੇ ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਤਿਆਇਆ ਟੁੱਟੇ ਬੰਦੇ ਪੂਰਨ ਆਸਾ ਹਰਿਕੇ ਚੰਦ ਦਮਾਇ ਨਿਵਾਸਾ ਕੋਨਾ ਨੇ ਜਾ ਕੇ ਪੂਰਨ ਕਰਮਾ ਸੋ ਜਨਾਇਆ ਪ੍ਰਭ ਕੇ ਸਰਣਾਇਆ ਪਵਿੱਤ ਪਾਵਨ ਸਭ ਕੇ ਨਾਇ ਰਾਮ ਰਸਾਇਣ ਰਸਨਾ ਚਿੰਨ੍ਹ ਪੈਰ ਮਹੱਲਾ ਪੰਜਵਾਂ ਨਾਮ ਲੈ ਸਕੇ ਛ ਬਿਘਨ ਲਾਗੈ ਨਾਮ ਸੁਣ ਜਮ ਦੂਰ ਪਾ ਗਏ ਨਾਮ ਲੈ ਸਭ ਦੁਖ ਨਾਸ ਨਾਮ ਜਪ ਧਰ ਚਰਨ ਨਿਵਾਸ ਨਿਰਵਿਘਨ ਭਗਤ ਪਜ ਹਰ ਨਾਉ ਰਸ ਰਸ ਰਕੇ ਗੁਣ ਗਾਉ ਰਾਉ

ਨਾ ਪੈਰ ਮਹੱਲਾ ਪੰਜਵਾਂ ਪੰਚ ਮੰਜਵੇਂ ਜੋ ਪੰਜਨ ਰਾਖੇ ਮਿਥਿਆ ਰਸਨਾ ਨੇ ਤਿਉਠ ਪਾਕੇ ਚੱਕਰ ਬਣਾਏ ਕਰੈ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰੈ ਰੰਡ ਹਰ ਕੇ ਨਾ ਬਿਨਾ ਸਭ ਝੂਠ ਬਿਨ ਗੁਰਪੂਰੇ ਮੁਕਤ ਨਾ ਪਾਏ ਸੱਚ ਦਰਗਾਹ ਸਾਖਤ ਮੂਠ ਰਾਉ ਸੋਈ ਕੁਚੇਲ ਕੁਦਰਤ ਨਹੀਂ ਜਾਣੇ ਲਿਪੇ ਥਾਇ ਨਾ ਸੋਚ ਹਰ ਮਾਨੇ ਅੰਤਰ ਮੇਲਾ ਬਾਹਰ ਨਿਤ ਧੋਵੈ ਸੱਚ ਦਰਗਾਹ ਆਪਣੀ ਬਤ ਖੋਵੇ ਮਾਇਆ ਕਰਨ ਕਰੇ ਉਪਾਵ ਕਬੇ ਨਾ ਕਾਲੇ ਸਿੱਧਾ ਪਾਓ ਜਿਨ ਕੀ

ਕੋਨਾਨਤ ਸਜਨ ਨਹੀਂ ਭੰਗ। ਭੈਰੋ ਮਹੱਲਾ ਪੰਜਵਾਂ ਨਿੰਦਕ ਕੋ ਪਿਟਕੈ ਸੰਸਾਰ, ਨਿੰਦਕਾ ਝੂਠਾ ਵਿਵਹਾਰ, ਨਿੰਦਕਾ ਮਹਿਲਾ ਆਚਾਰ, ਦਸਮ ਨਿਖੋ ਰੱਖਣ ਹਾਰ, ਨਿੰਦਕ ਮਾਨੰਦ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ, ਜਨ ਰੱਖੇ ਨਿੰਦਕ ਸਿਰ ਕੜਕਿਓ ਕਾਲ ਰਹੋ, ਨਿੰਦਕ ਕਾ ਕਿਹਾ ਕੋਈ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੈ, ਹੱਥ ਪਛੋਰੇ ਸਿਰ ਧਰਨ ਲਗਾਏ, ਨਿੰਦਕੋ ਦਈ ਛੋਡੈ ਨਾਏ, ਹਰ ਕਾ ਦਾਸ ਕਿਤ ਬੁਰਾ ਨ ਮੰਗੈ, ਨਿੰਦਕੋ ਭਾ ਲਾਗੈ ਦੁਖ ਸੰਗੈ।

ਮਹੱਲਾ ਪੰਜਵਾਂ। ਸਤਿਗੁਰ ਆਪਣੇ ਸੁਣੇ ਅਰਦਾਸ ਕਾਰਜ ਆਇਆ ਸਗਲਾ ਰਸ ਮਨ ਤਨ ਅੰਤਰ ਪ੍ਰਭੁ ਤਿਆਇਆ ਗੁਰਪੁਰੈ ਡਰ ਸਗਲ ਜੁਗਾਇਆ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਏ ਤਿਸ ਕਿਸੇ ਵਰਾਵ ਜਾਂਕਾ ਕੀਆ ਸਭ ਜੋਏ ਤਿਸ ਕਾਮਨਾ ਮਿਟੈ ਗੋਏ ਪਾਰ ਬ੍ਰਹਮ ਪਰਮੇਸ਼ਵਰ ਅਨੂਪ ਸਭ ਮੂਰਤ ਗੁਰ ਤਿਸ ਕਾ ਰੂਪ ਜਾਂਕੇ ਅੰਤਰ ਬਸੈ ਨਾਮ ਜੋ ਜੋ ਪੇਖੈ ਸੁ ਬ੍ਰਹਮ ਗਿਆਨ ਬੀਸ ਵਿਸਵੈ ਜਾਂਕਾ ਮਨ ਪ੍ਰਗਾਸ ਤਿਸ ਜਨਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੇ ਨਮਸਕਾਰ ਤਿਸ ਗੁਰ ਕੋ ਸਦ ਜਾਉ ਬਲਿਹਾਰ ਸਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਚ ਨਾਨਕ ਜਪ ਜਪ ਸਦ ਜੀਵਾਂ ਰਾਗ ਭੈਰੋ ਮਹੱਲਾ ਪੰਜਵਾਂ ਪੜਤਾਲ ਖਰਤੀ ਜਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗੁਣੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣਤ ਧੁਨਤ ਲਲਤ ਅਨਕ ਧਾਰ ਮੁਨੀ

ਸਤਿਕਾਰ ਨਉ ਸਗਲ ਫਲ ਪੁਨੀ ਭੈਰੋ ਅਸ਼ਪਦੀਆਂ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਤਮ ਮੈਂ ਰਾਮ ਰਾਮ ਮੈਂ ਆਤਮ ਚੀਨ ਸੁਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਾਟੇ ਹੋ ਮਾਰਾ ਨਾਨਕ ਹੋਮੇ ਰੋਗ ਬੁਰਾਏ ਜਾ ਦੇਖਾਂ ਤਾਂ ਏਕਾ ਵੇਦਨ ਆਪੇ ਬਖਸ਼ ਸਭ ਦੇ ਤੁਰੇ ਰਹੋ ਆਪੇ ਪਰਖੇ ਪਰਖਣ ਹਾਰੇ ਬਹੁਰ ਸੂ ਲਾਖ ਨ ਹੋਈ ਜਿਨਕੋ ਨਦਰ ਪਈ ਗੁਰ ਮੇਲੇ ਪ੍ਰਪਾਣ ਸੱਚ ਸੋਈ ਪਾਉਣ ਪਾਣੀ ਬਸੰਤਰ ਰੋਗੀ ਰੋਗੀ ਤਰਸ ਭੋਗੀ ਮਾਤ ਪਿਤਾ ਮਾਇਆ ਦੇ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁ ਸੁਰੁਦਰਾ ਰੋਗੀ ਸਗਲ ਸੰਸਾਰਾ ਹਰ ਪਚਿਨ ਪਾਏ ਸੇ ਮੁਗਤਾਏ ਗੁਰ ਕਾ ਸਬਦ ਵਿਚਾਰਾ ਰੋਗੀ ਸਾ ਸੰਬੰਧ ਸਨੰਦਿਆ ਖੰਡ ਬਤਾਲ ਸੇ ਰੋਗ ਪਰੇ ਹਰ ਕੇ ਲੋਕ ਸੇ ਸੱਚ ਸੇਲੇ ਸਰਬੇ ਥਾਈ ਨਦਰ ਕਰੇ ਰੋਗੀ ਖੜ ਦਰਸਨ ਭੇਖ ਤਾਰੇ ਨਾਨਾ ਹਟ ਅਨੇਕਾ ਬੇਦ ਕਤਬ ਕਰੈ ਕਹੋ ਬਪੁਰੇ ਨ ਬੁਝੇ ਕੋਇ ਕਾ ਮਿੱਠ ਰਸ ਖਾਏ ਸੁਰੋ ਫਰਿਦੇ ਕਨ ਭੂਲ ਸੁਖ ਨਾਈ ਨਾ ਵਿਸਾਰ ਚਲੇ ਅਨਮਾਰਗ ਅੰਤ ਕਾਲ ਪਛਤਾਈ ਤਿਸ ਪਰ ਮੈਂ ਰੋਗ ਨਾ ਛੁਟਸ ਪੜਿਆ ਬਾਦ ਵਿਵਾਦ ਪਿਆ ਦੁਬਿਧਾ ਰੋਗ ਸਹਿਦ ਕਵਡੇਰਾ ਮਾਇਆ ਕਾ ਮਹਤਾਜ ਪਿਆ

ਭਗਤਾਂ ਮਾਨ ਆਨੰਦ ਵਜੇ ਵਧਾਈ ਆਪਣੇ ਸੇਵਕ ਦੇ ਵਡਿਆਈ ਜੰਮਣ ਮਰਨਾ ਮੋਹ ਪਾਇਆ ਆਮਣ ਦਾਣਾ ਕਰਤੇ ਲਿਖ ਪਾਇਆ ਪ੍ਰਹਿਲਾਦ ਕੈ ਖਾਰਜ ਹਰਿ ਆਪ ਦਿਖਾਇਆ ਭਗਤਾਂ ਕਾ ਬੋਲ ਅੱਗੇ ਆਇਆ।

ਜਾਏ। ਲਖਮੀ ਭਉ ਕਰੈ ਨ ਸਕੈ ਜਾਏ, ਪ੍ਰਰਾਜਨ ਚਰਨ ਲਗਾਇਆ, ਸਗੁਰ ਨਾਮ ਨਿਦਾਨ ਦ੍ਰਿੜਾਇਆ, ਰਾਜਮਾਰ ਛੁਟੀ ਸਭ ਮਾਇਆ। ਲੋਭੇ ਨਰ ਰਹੇ ਲਪਟਾਏ, ਹਰ ਕੇ ਨਾਮ ਬਿਨ ਦਰਗਾਹ ਮਿਲੈ ਸਜਾਏ, ਕਹੇ ਨਾਨਕ ਸਭ ਕਉ ਕਰੇ ਕਰਾਇਆ, ਸੇ ਪ੍ਰਵਾਨ ਜਿਨੇ ਹਰ ਸਿਉ ਚਿਤ ਲਾਇਆ। ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤੇ ਆਪਣਾ ਰੂਪ ਦਿਖਾਇਆ, ਪਰ ਮਹਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ, ਹਮੇ ਤੁਸ ਸਮਝਾਈ।

ਰਾਮ ਨਾਮ ਉਤਾਰੇ ਭੈਰੋ ਮਹੱਲਾ ਪੰਜਵਾਂ ਉਤਪਦੀਆਂ ਕਰ ਦੋ ਜਾਇ ਕਰ ਸਤਿਗੁਰੂ ਪ੍ਰਸਾਦ ਜਿਸ ਨਾਮ ਹਿਰਦੈ ਸੋਏ ਬੜਾ ਰਾਜਾ ਜਿਸ ਨਾਮ ਹਿਰਦੈ ਪੂਰੇ ਕਾਜਾ ਜਿਸ ਨਾਮ ਹਿਰਦੈ ਤਨ ਕੋਟ ਧਨ ਪਾਏ ਨਾ ਬਿਨਾ ਜਨ ਬਿਰਥਾ ਜਾਏ ਜਿਸ ਲਾਏ ਜਿਸ ਹਰ ਤੰਦ ਰਾਸ ਸੋਬੜ ਭਾਗੇ ਜਿਸ ਗੁਰਮਹਿ ਸੁਖਿਆਸ ਰਹੋ ਜਿਸ ਨਾਮ ਹਿਰਦੈ ਤਿਸ ਕੋਟ ਕੈ ਸੈਨਾ ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੁਆ ਨਾ ਬਿਨਾ ਤ੍ਰਿਗ ਜੀਵਨ ਮੁਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਕੇ ਜੁਗਤਾ ਜਿਸ ਨਾਮ ਹਿਰਦੈ ਤਿੰਨ ਨੌ ਨਿਧ ਪਾਏ ਨਾ ਬਿਨਾ ਭ੍ਰਮ ਆਵੈ ਜਾਏ ਜਿਸ ਨਾਮ ਹਿਰਦੈ ਸੋ ਵੈ ਪ੍ਰਵਾਹ ਜਿਸ ਨਾਮ ਹਿਰਦੈ ਤਿਸ ਸਾਦੇ ਲਾਹ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾ ਬਿਨਾ ਮਨ ਮੁਗਾ ਬਾਰਾ ਜਿਸ ਨਾਮ ਹਿਰਦੈ ਤਿਸ ਨੈ ਚਲ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸਭ ਸਾਚਾ ਸਾਹ ਨਾਮ ਨਾਹੀ ਪਤ ਵਸਾਹ ਜਿਸ ਨਾਮ ਹਿਰਦੈ ਸਭ ਸਭ ਮੈਂ ਜਾਤਾ ਜਿਸ ਨਾਮ ਹਿਰਦੈ ਸਵ ਪੁਰਖ ਵਦਾਤਾ ਜਿਸ ਨਾਮ ਹਿਰਦੈ ਸਭ ਸਭ ਤੈ ਉਚਾ ਨਾ ਬਿਨਾ ਭ੍ਰਮ ਜੋ ਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਬਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ ਜਿਸ ਨਾਮ ਹਿਰਦੈ ਸਭ ਪੁਰਖ ਪਰਵਾਣ ਨਾ ਬਿਨਾ ਪ੍ਰਿਆਵਣ ਜਾਣ

ਤੋਂ ਮਿਲਾਇਆ ਪਰ ਮਹੱਲਾ ਪੰਜਵਾਂ ਕੋਟ ਵਿਸ਼ਨ ਕਿਨੇ ਅਵਤਾਰ ਕੋਟ ਬ੍ਰਹਿਮੰਡ ਜਾਂ ਕਿਆ ਧਰਮਸਾਲ ਕੋਟ ਮੈਂ ਸਵਪਾਏ ਸੁਭਾਏ ਕੋਟ ਬ੍ਰਹਮ ਜਗ ਉਤਸਾਹ ਜਨ ਲਾਏ ਐਸੋ ਧਣੀ ਗੋਬਿੰਦ ਮਾਰਾ ਬੰਨ ਸਾਖੋ ਗੁਣ ਵਿਸਥਾਰਾ ਰਹੁ ਕੋਟ ਮਾਇਆ ਜਾਂ ਕੈ ਸੇਵਕਾਏ ਕੋਟ ਜੀ ਜਾਂ ਕੇ ਸਹਿ ਜਾਏ ਕੋਟ ਪਾਰਜਨਾ ਤੇਰਾ ਅੰਗ ਕੋਟ ਭਗਤ ਬਸ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਅੰਦਰ ਟਾਂਡੇ ਹੈ ਦੁਆਰੇ।

ਗੁਰਗਰਾਮ ਕਿਆ ਲੈ ਗਿਆ ਕਹਿ ਕਬੀਰ ਕਿਸੇ ਗੁਣ ਵਿਚਾਰ ਚਲੇ ਜਵਾਰੀ ਹਾ ਦੋਇਆ ਤਚਾਰ ਮੈਲਾ ਬ੍ਰਹਮਾ ਮੈਲਾ ਇੰਦ ਰੱਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਹੈ ਸੰਸਾਰ ਇੱਕ ਹਰ ਨਿਰਮਲ ਜਾ ਕਾ ਅੰਤ ਨ ਪਾਰ ਰਵ ਮੈਲੇ ਬ੍ਰਹਮੰਡਾ ਕੈਸ ਮੈਲੇ ਨਿਸਬਾ ਸਰਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਨ ਪਾਪ ਕਿਅਰ ਨੀਰ ਮੈਲੇ ਸ਼ਿਵ ਸੰਕਰਾਮ ਮੈਲੇ ਸ਼ਿਵ ਸਾਧ ਕਿਅਰ ਵੇਗ ਮੈਲੇ ਜੋਗੇ ਜੰਗਮ ਜਟਾ ਸਹਿਤ ਮੈਲੇ ਕਾਇਆ ਹੰਸ ਸਮੇਤ ਕਹਿ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮ ਮੈਂ ਜਾਨ ਮਨ ਕਰ ਮੱਕਾ ਕਿਬਲਾ ਕਰ ਦੇ ਵੇ ਬੋਲਨ ਹਰ ਪਰਮ ਗੁਰੇ ਕੌਰ ਮਿਲਾ ਬਾਗ ਨਿਵਾਜੋ ਏਕ ਮਸਿਤ ਦਸ ਦਰਬਾਜ ਰਹੋ

ਕਹਿ ਕਰੋ ਸਹਿਕ ਕਹਿ ਕਬੀਰੋਂ ਪਿਆ ਦੀਵਾਨਾ ਮੁਸ ਮੁਸ ਮਨਵਾ ਸਹਿਜ ਸੁਮਾਨਾ ਗੰਗਾ ਕਹਿ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਵੇ ਨਿਬਰੀ।

ਸ਼ੈਤਾਨੀ ਦੁਨੀਆਂ ਰੋਸ ਰੋਸ ਹੈ ਲੋਈ ਆਪਣਾ ਕੀਆ ਪਾਵੇ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋ ਬਜਗਾਰੀ ਦਾਸ ਕਬੀਰ ਤੇਰੇ ਪਨਾ ਸੁਮਾਨਾ ਪ੍ਰਸੰਨ ਜਿਕ ਰਾਖ ਰਹਿਮਾਨਾ ਸਭ ਕੋ ਚਰਨ ਕਹਿ ਤਾਇਓ ਨਾ ਜਾਣੋ ਬੇਕੰਠ ਹੈ ਕਹਾਂ ਰਹੋ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
Guru, ah, Guru, ah, Guru, ah, Guru, ah, Guru, ah, Guru, ah, Guru, ah, Guru.

Guru, Vah, Guru, Vah, Guru, Vah, Guru, Vah, Guru, Vah.

Guru, Ah, Guru, Ah, Guru, Ah, Guru, Ah, Guru, Ah, Guru, Ah.

हाँ गुरु।

ਵਾਹਿਗੁਰੂ ਵਾਹਿਗੁਰੂ।

Guru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਹਣਾ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ

ਮੇਰੀ ਮਤ ਥੋਰੀ ਰਾਮ ਪਾਲਿਆ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਅ ਦਰਸਨ ਪਰਸਿਐ ਗੁਰੂ ਕੈ ਜਨਮ

जाऊं कोई ओट तुहारी रहाउ, बिना सिमरना जो जीवन बलनाऊ।

गुण निदान गुण तिन्हीं गाई, जांको कृपा तारी

ਸਾਧੂ ਕੈ ਸੰਗ ਸੋ ਧਨ ਪਾਵੇ ਸਾ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਅਗੰਮ ਨਾਨਕ ਸਾਧ ਕੈ ਸੰਗ ਸਬਲ ਜਨਾਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੇੜ ਤੇ ਉਤ ਨਿਹਾਲ ਸਾਧਕ ਸੰਗ ਕਲੂਖ ਤਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਆਉਆ ਸੁਹੇਲਾ ਸਾਧ ਸੰਗ ਬਿਛਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ।

ਜੀਵੈ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸੋ ਸਹਿ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਈਅਲ ਸੋਇ ਅਸ਼ਟਪਦੀ। ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਭਾਵੇ ਸੋਈ ਹੋਗ, ਖਿਨ ਮੈਂ ਥਾਪਿਓ ਥਾਪਣ ਹਾਰ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰੇ ਅਦਰ ਰਹਾਵੇ, ਹੁਕਮੇ ਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੇਰਿਆ ਸਮਾਈ। ਪ੍ਰਭ ਭਾਵੇ ਮਾਨੁਖ ਗਤ ਪਾਵੇ, ਪ੍ਰਭ ਭਾਵੇ ਤਾਂ ਪਾਥਰ ਤੁਰਾਵੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਅਰਗੁਣ ਭਾਖੇ, ਪ੍ਰਭ ਭਾਵੇ ਤਾਂ ਪਤ ਤੇ ਉਧਾਰੇ, ਆਪ ਕਰੇ ਆਪਣ ਵਿਚਾਰੇ, ਦੁਆ ਸਰਿਆ ਕਾ ਆਪ ਸੁਵਾਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਟੀ ਅਵਰਣਾ ਆਵੇ, ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੇ ਸੋਈ ਕਰੇ, ਅਨਜਾਣਤ ਵਿਖਿਆ ਮੈਂ ਰਚੈ, ਜੇ ਜਾਣਤੇ ਆਪਣੇ ਆਪ ਬਚੈ, ਭਰਮੇ ਭੁਲਾ ਦੈ ਦਿਸ ਧਾਵੈ, ਨਿਮਖ ਮੈਂ ਚਾਰ ਕੁੰਡ ਫਿਰੇ ਆਵੇ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੈ। ਖਿਨ ਮੈਂ ਨੀਚਾ ਕੀਟ ਕੋ ਰਾਜ, ਪਰ ਬ੍ਰਹਮ ਗਰੀਬ ਨਵਾਜ, ਜਾਂ ਕਾ ਦ੍ਰਿਸ਼ਟ ਕਸੂ ਨਾ ਆਵੇ, ਤਿਸ ਤਤਕਾਲ ਦੈ ਦਸ ਪ੍ਰਗਟਾਵੇ, ਜਾਂ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ, ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੁਨ ਥੀਓ, ਕਬੂ ਉਚ ਨੀਚ ਮੈਂ ਵਸੈ, ਕਬੂ ਸੋ ਘਰ ਕਰੰਗ ਅਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆ ਮਿਲਾਵਣ ਹਾਰ, ਕਬੂ ਨਿਰਤ ਕਰੇ ਬਪਾਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤਰ ਵਾਲ, ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੇ, ਕਬੂ ਭਲਾ ਭਲਾ ਕਹਾਵੇ, ਜੋ ਪ੍ਰਭ ਰਾਖੇ ਤਵੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਣ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਸਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਅਸਪਤੰਗ ਹੋਏ ਜੀ ਆਨਕ, ਜੂਣ ਭਰਮੇ ਭਰਮਈਆ, ਨਾਨਾ ਰੂਪ ਜਿਉਂ ਸੁਵਾਗੀ ਦੁਖਾਵੇ, ਜਿਉਂ ਪ੍ਰਭਾਵੇ ਤਵੇ ਨਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਣਾ ਕੋਏ, ਕਬੂ ਸਾਧ ਸੰਗਤੇ ਉਹ ਪਾਵੇ, ਉਸੇ ਸਥਾਨ ਤੇ ਬਹੁਰਣਾ ਆਵੇ,

ਸਿੰਘ ਦਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆਂ ਆਪਨ ਵਾਰ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋ ਬਨਵੰਤ ਸੋਵਤ ਬੇਟਾਂ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਰੇ ਬਜੂਣ ਪਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੁਮੂਰਖਨ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕੀਆਂ ਮੁਕਤਿ ਆਗੇ ਸੁਖ ਪਾਵੇ ਧਨਵੰਤਾ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸਕਰ ਮਾਨੋ ਕੂਪਰ ਕਰੇ ਆਸ ਪਲ ਪੀਤਰ ਤਾਂਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ

ਗਿਆਨ ਕੋਟ ਕਰਮ ਕਰੇ ਹਉ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕਹੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨ ਆਵੇ ਸਰਬ ਕੀ ਰੇਣ ਜਾਂ ਕਾਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਏ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੂਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨੇ ਚਲਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਬਾਹੇ ਤਬ ਲਗ ਧਰਮ ਰਾਏ ਦੇ ਸੁਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਕਉ ਛੂਟੈ।

ਕਹਿ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਣ ਨਾ ਲਾਗੇ ਕੋਏ।

ਕਰਤ ਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਨੀ ਲੋਚੈ ਕੋਏ।

ਸਾਧੀ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ, ਅੰਮ੍ਰਿਤ ਰਸ ਚਾਖੇ, ਉੜ ਗਏ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤੇ ਆਧਾਰ, ਸਰਵਣ ਧਾਨ ਜਾਂਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕੀ ਤਿਸ ਕਾ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਊਗਾ। ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੀ ਊਚ, ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ। ਜਾਂਕੇ ਮਨ ਗੁਰ ਕੀ ਪ੍ਰਤੀਤ, ਤੇ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾਂਕੇ ਹਿਰਦੇ ਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿੜ ਸਾਚਾ ਕਾਰ, ਸੱਚ ਵਰਤੇ ਸਾਚਾ ਪਸਾਰ, ਪਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾਰੇਖ ਨਾਰੰਗ ਕਿਛ, ਤ੍ਰਹ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ, ਜਿਸ ਹੋਵੈ ਸੋ ਪ੍ਰਸਾਨ। ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ, ਮਾਨੁਕੀ ਤੂੰ ਪ੍ਰੀਤ ਤਿਆਗ, ਤਿਸ ਤੇ ਭਰੇ ਨਾਹੀਂ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਗਸੰਦ, ਸਾ ਤੇਰੇ ਕੀ ਚਰਣੀ ਪਾਓ, ਨਾਨਕ ਮਨ ਹੋ ਨਰਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਪਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੇ ਹੋਰ, ਅਣਦ ਰੂਪ ਮੰਗਲ ਸਦ ਜਾਂਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ, ਧਿਆਇ ਧਿਆ ਭਗਤ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ। ਜਾਂ ਕੀ ਲੀਲਾ ਕੀਮਿਤ ਨਾਹੇ, ਸਗਲ ਦੇ ਬਹਾਰੇ ਅਵਗਾਹੇ, ਪਿਤਾ ਕਾ ਜਨਮ ਕਹਿ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨਦਾਸ ਨਾਮ ਧਿਆਵੇ ਸੇਤ, ਗੁਣ ਮੈਂ ਜਾਂ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਂ ਕੇ ਰੰਗ, ਨਾਨਾ ਭੇਖ ਰੇਖ ਰੰਗ, ਨਾਨਾ ਵਿਦਕੀਨੋ ਵਿਸਤਾਰ, ਪ੍ਰਭ ਨਾ ਸੀਏ ਕੁੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰੇ ਪੂਰਨ ਸਭ ਠਾਏ, ਨਾਨਾ ਵਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਾਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਕਰਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮੈਂ ਸਮਾਣੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕਿਰ ਦੇ ਪ੍ਰਵੇਸ਼, ਸਤ ਨਿਰਤ ਬੂਝੇ ਜੇ ਕੋਏ, ਨਾਮ ਜਬ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ, ਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋ ਤਿਸ ਭਾਵੇ ਸੋ ਵਰਤੀ ਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਇਓ, ਤਾਤੇ ਦੁਖ ਕਾਟਨ ਹਾਰ, ਜਾਂ ਕੈ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕੋ ਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾਂ ਸੁਰਤ ਸਤ, ਸਤ ਜਾ ਸੁਨਤਾ ਬਜਨਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪਰ ਦੇ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਣਿਆ, ਜਾਂ ਕਿਰੇ ਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
ਹੈ ਤੇ ਨਿਰਭਉ ਬਸਾਨਾ ਜੇ ਤਿਵਜਾ ਤੇ ਸਮਾਇ ਸਮਾਨਾ ਬਸਤ ਮਿਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਜੇ ਬੂਜਨ ਹਾਰ ਬਵੇਕ ਨਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੇ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲਰੀ ਠਾਕਰ ਕੋ ਸੇਵਕ ਜਾਨੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਵਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਾ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸ ਕਾ ਸਾਸ ਨਾ ਕਾਟਤੇ ਆਪ ਤਾਂ ਕੋ ਦਾਖਤ ਦੇ ਕਰ ਹਾਥ ਮਾਨਸ ਜਤਨ ਕਰਤਬ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਔਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਨੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਹੋ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਵਰਨਾਹੀ ਦ੍ਰਿਸ਼ਟ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਅਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਵਤਾਨੇ ਮਨ ਤਨ ਨਾਮੇ ਨਾਮ ਸਮਾਨੇ ਉੜਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਆਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਕਿ ਨਾ ਜਾਣੋ ਆਠ ਪੈਰ ਪ੍ਰਭ ਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬਥੋ ਕਾ ਦਾਤਾ ਤਿਸ ਕੀ ਸਰਣਾ ਸਰਬ ਸੁਖ ਪਾਵੇ ਤਿਸ ਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਣ ਪਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਛ ਨਾ ਜੋ ਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੀ ਕਾਰਜ ਰਾਸ ਸੇਵਾ ਕਰ ਧੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀ ਇਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਅਰਨਾਵ ਅਨਕਬਾਰ ਗੁਰ ਕੋ ਬਲ ਜਾਉ ਸਰਵਣ ਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰਵਟ ਭਾਗੀ ਪਾਈਏ ਸਬਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਬਚਨ ਕਰਣਿਆ ਕਾਨੇ ਮਨ ਸੰਤੋਖਾ ਤੁਮ ਪਤੀ ਆਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾਇ ਕੁਸਤ ਤੇ ਅਨੇਕ ਸਤਿਪੁਰਖ ਪੂਰਨ ਬਾਬੇ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤਾ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ
आड़ पैर हर का नाम ले सच उपदेश सेव को देव माया के संग न लेप मन में राखे हर हरेक अंधकार दीपक प्रगासे नानक भरमो दुखत तेनासे तब तुम्हें ठाण वरताई अंत पया दुख नाठे भाई जन मरण के मिटे अंदेसे साधु के पूर्ण उपदेसे पहु चूका निरपय बसे सगल ब्याद मन ते खै नसे जिस का साधन कृपा धारी सत्संग जप ना मुरारी थित पाई चूके परम गवन सुन नानक हर हर जस सरवना निर्गुण आप सरगुण पियो कला तार जन सगली मोही अपने चरत प्रभ आप बनाए अपनी कीमत आपे पाए हर बिन दूजा नाही कोय सर्व निरंतर एको सोए

ਸਾਰ ਅਸ਼ਟ ਪਰੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਉਦਾਰ ਅਵਰ ਪਾਸਾ ਮੀਤ ਬਸਾਰੋ ਚਰਨ ਕਮਲ ਰਿਧ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਉ ਨਾਮ ਅਰ ਵਾਥਿਓ ਤਨ ਸੰਚੋਵ ਭਗਵੰਤ ਸੰਜਨਾ ਕਾਂਦਰ ਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੋਣ ਟੁੱਟਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਪਾ ਜਰ ਕੀ ਸਰਣੀ ਅਨ ਕਿਉ ਪਾਵੀ ਰੋਗ ਨ ਜਾਏ ਰੋਗ ਮਿਟਿਆ ਰਬ ਖੁਦ ਲਾਏ ਸਰਬਨਦਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਾਨ ਪ੍ਰਭੁ ਦੁਆਰ ਕੇ ਨਾਏ ਦਦ ਤਾਵ ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾਂ ਕਿਰਦੇ ਬਸੇ ਅਰ ਸੋਏ ਕਲ ਤਾਤੀ ਠਾਂਡਾ ਅਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤੇਤ ਕਰ ਜਾਏ ਬਸੇ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਇਉਂ ਰਤਨ ਜਨਮ ਕਾਵੇ ਉਧਾਰ ਹਰ ਹਰ ਸਿਮਰ ਪ੍ਰਾਣੇ ਉਧਾਰ ਅਨਕ ਪਾਵਨਾ ਛੂਟਨ ਹਾਰੇ ਸਿਮਰ ਸਾਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗਨ ਚਾਲਸ ਤੇਰੇ ਤਨਾ ਤੂੰ ਕਲ ਬਿਠਾਵੇ ਮੂਰਖ ਮਨਾ ਸੁਤ ਮੀਤ ਘਟਾ ਵਿਰ ਬਣਤਾ ਇਨਤੇ ਕਹੋ ਤੁਮ ਕਵਣ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਵਣ ਛੁਟਕਾਰ ਆਸਾ ਧੀ ਰਾਥ ਸਵਾਰੀ ਝੂਠਾ ਡੰਫਾ ਝੂਠ ਪਾ ਸਾਰੀ ਜਿਣ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤਾ ਨਿਰਮਲ ਹੋਏ ਤੁਮਾਰੋ ਚੀਰ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ

ਕਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਹਾਰ ਪੂੰਜੀ ਸੰਚ ਕਰੋ ਵਿਹਾਰੀਆਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖਾ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਅਨਕ ਬਸ ਥਾਰੇਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਜਗ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਭੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਠਮਾ ਸੁਖ ਹੋਏ ਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਵਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਰਨਾਣ ਸਭ ਤਿਆਗ ਅੰਤਰ ਪ੍ਰਗਾਸ਼ਨ ਦਿਨ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤ ਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਦਾਸਾ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸ ਕਾ ਸਾਧਨ ਲਈ ਅਮ ਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੈ ਜਿਨ ਸਭ ਕੇ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ।

ਬਿਨ ਭਗਤੀ ਤਨੋ ਸੀ ਚਾਰ। ਸਰਬ ਕਲਿਆਣ ਸੁਖ ਨਿਧ ਨਾਮ, ਮੂਰਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰੇ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕਹੁ ਪਾਵੇ ਸੰਗ, ਇੱਕ ਬਸ ਦੀਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪ੍ਰਭ ਭਗਤ ਸੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਆਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ

ਸੰਗਤ ਭਾਏ ਲਾਵੇ ਮਨ ਹੀਤ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਭੈ ਕੁੰਠ ਮੁਗਤ ਮੋਖ ਪਾਏ, ਇਕ ਨਿਮ ਘਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ।

ਜਾਏ। ਜਬ ਆਪੇ ਆਪ ਆਪਣੀ ਜੋਤ ਤਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਣ ਚਲਤ ਆਪ ਕਰਨੇ ਹਾਰ, ਨਾਨਕ ਠਾਕਰ ਅਗਮੇ ਅਪਾਰ। ਅਵਨਾਸੀ ਸੁਖ ਆਪਣੇ ਆਸਨ, ਤੈ ਜਨਮ ਮਰਨ ਕਹੁ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤੇ

ਬਾਦੇ ਆਪਣੇ ਆਪ ਹੀ ਅਚਰ ਜਾ ਨਾਨਕੇ ਆਪਣ ਰੂਪ ਆਪ ਹੀ ਉਪਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲਾ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੌ ਮਾਨ ਕੌਣ ਅਭਿਮਾਨ

ਪਾਈ। ਤਬ ਕਵਣ ਮਾਏ ਬਾਪ ਮਿੱਤਰ ਸੁੱਤ ਭਾਈ, ਜੈ ਸਰਬ ਕਲਾ ਆਪੇ ਪ੍ਰਵੀਨਾ, ਤਹ ਵੇਦਕ ਤੇਬਾ ਕਹਾਂ ਕੋ ਚੀਨਾ। ਜਬ ਆਪਣ ਆਪ ਆਪ ਉਰ ਧਾਰੇ, ਤੋ ਸਗਨ ਅਪ ਸਗਨ ਕਾ ਵਿਚਾਰੇ।

ਜਾਏ। ਜੈ ਅਵਗਤ ਭਗਤ ਤੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ, ਦੂਹ ਪਾਕ ਆਪੇ ਧਨੀ ਉਨਕੀ ਸੋਭਾ ਨੂਹ ਬਨੀ, ਆਪੇ ਕੌਤਕ ਕਰੇ ਅਨੰਦ ਚੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਭਾਵੇ ਤਿਸ ਆਪਣ ਨਾ ਲਾਵੇ, ਜਿਸ ਭਾਵੇ ਤਿਸ ਖੇਲ ਖੁਲਾਵੇ, ਬੇਸ ਮਾਰ ਅਥਾ ਗਣਤੀ ਅਤੁਲ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਲੋਕ

ਸ੍ਰੇਸ਼ਟ ਪਰੀ ਆਪ ਕਥ ਆਪ ਸੁਣਨੇ ਹਾਰ ਆਪੇਕ ਆਪ ਵਿਸਥਾਰ ਜਾਂ ਤਿਸ ਭਾਵੇ ਤਾਂ ਸ੍ਰੇਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ।

ਸਾਤ ਜਿਸ ਭਾਵੈ ਤਿਸ ਲੈ ਮਿਲਾਈ ਭਗਤ ਕਰੇ ਹਰ ਕੀ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਹਾਰ ਨਾਨਕ ਇਕ ਜਾਣਿਆ।

ਆਠ ਪੈਰ ਪਰਾ ਪੇਖੋ ਨੇਰਾ ਮਿਟਿਆ ਗਿਆਨ ਬਿਨਸੇ ਅੰਧੇਰਾ ਸੁਣਿਆ ਪਦੇ ਸਿਰ ਦੇ ਬਸਾਵ ਮਨ ਇੱਛੇ ਨਾਨਕ ਫਲ ਪਾਵ।

ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਾਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਿਸਕਾ ਬਸਰਾਮ ਸੁਨ ਸਮਾਧਨ ਤੇ ਨਾਦ ਕਨ ਜੈ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੁਵੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨਮੈ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖਾ ਸਸੀਅਰ ਸੂਰਨ ਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਡੋਲ ਨਾ ਕਬਹੂੰ ਡੋਲੈ ਸਰਬ ਕਲਾਂ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੇਹੋ ਵਿਸਾਸ ਸੰਜਨਾ ਕਾ ਪੇਖਣ ਸਾ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੁਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ

ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰੋ ਹੈ ਤਾਂ ਸੋਜੀ ਪਾਏ। ਦਿਸਗਾ ਕੀਆ ਸਾ ਪਰਵਾਨ, ਗੁਰ ਪ੍ਰਸਾਦ ਨਾਨਕਿਉ ਜਾਨ, ਜੋ ਜਾਣੇ ਤਿਸਦਾ ਸੁਖ ਹੋਏ, ਆ ਮਿਲਾਏ ਲਏ ਪ੍ਰਭ ਸੋਏ। ਹੋ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾਹੇ ਸੁਆਉ, ਜਨ ਕਹਿ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਣਿਆ ਉਪਦੇਸ਼, ਪਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸਿਆ ਨਿਤ ਤਿਆਗੋ ਤਰੰਗ, ਸੰਜਨਾ ਕੀ ਤੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾ ਸੰਗ ਗਣ ਸਾਗਰ ਤਰ, ਹਰ ਧਨ ਕੀ ਪਰਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾ ਸੰਗ ਭਜ ਪਰਮਾਨੰਦ, ਨਰਕ ਨਿਵਾਰਿਓ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵਉ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੋ ਭਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਉਧਾਰ, ਉਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਏ ਰਤਨ, ਸੁਣਤ ਕਮਾਵਤ ਤੇ ਉਧਾਰ, ਆਪਤਰੇ ਲੋਕੇ ਨਿਸਤਾਰ, ਸਬਲ ਜੀਵਨ ਸਬਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾਰ ਰੰਗ, ਜੈ ਜੈ ਸਬਦ ਅਨਾਦ ਵਾਜੇ, ਸੁਣ ਸੁਣ ਅੰਦ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹਾਂਦ ਕੇ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਸਰਣ ਜੋਗ ਸੁਨ ਸਰਣੀਆ, ਏ ਕਰ ਕਿਰਪਾ ਪ੍ਰਵਿਆ ਮਲਾਏ, ਮਿਟ ਗਏ ਬੈਰ ਭਏ ਸਬਰੇ, ਨਮ੍ਰਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰ ਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਵਸੇ ਸੋਧਨ ਦਾਨ, ਸਰ ਬਿਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਾਬਤੀ ਉਜ ਪਾਏ ਸਥਾਨ, ਬੋਰਨਾ ਹੋਏ ਆਵਣ ਜਾਣ, ਹਰ ਤਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸੂ, ਸਭ ਕੈ ਮਦ ਸਗਲ ਤੇ ਉਦਾ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰੇ ਚੇਤਾ, ਹੇ ਫਲ ਤਿਸ ਜਨ ਕੈ ਮੁਖ ਬਣੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਹੁਣ ਧਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਨੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸੁਰਾਮ, ਕੋਟ ਅਪਰਾਧ ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ, ਜਾਂ ਕੈ ਮਸਤਕ ਕਰਮ ਪ੍ਰਭਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ,

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ

ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੇ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ।

ਦਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ।

ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ

ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ

ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ।

ਗਿਆਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ।

ਸੋ ਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ, ਲਿਖ

ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕੇਈ ਕੇ, ਜਿਸਨੋ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ

ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ,

ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ

ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ।

ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ।

ਤਿਤ ਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤੋਜ ਕਹਿਜੈ, ਕੋਟ ਇੰਦ੍ਰ ਇੰਦ੍ਰਾਣ, ਸਾਹੇ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੁ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਭੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਤਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਵਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਅਬਰਣੇ, ਨਮਸਤੰ ਅਮਰਣੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਬ ਧੰਦੇ, ਨਮੋਸਥ ਅਬੰਧੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੌਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੋ ਹੈ, ਅਭੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤ੍ਰਮਾਨ ਹੈ, ਨਿਦਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ, ਨਮੋ ਸਰਬ ਮਾਨੇ ਸਮਸਤੇ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ,
नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाणे नमो अस्त्र माणे नमो परम ज्ञाता नमो लोकमाता अपेक्षी अपरमी अपुगी अपुगते नमो जोग जोगेश्वरं परम जुगते नमो नित्य नारायणे क्रूर कर्मे नमो प्रेत अप्रेत देवेशु धर्मे नमो रोग हर्ता नमो राग रूपे नमो साह साहु नमो पूप पूपे नमो दान दाने नमो मान माने नमो रोग रोगे नमस्तं स्नानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्तुल निवासी सदा सिद्धदा बुद्धदा वृद्ध कर्ता अदो उर्द अर्दं अगं ओग हर्ता परम परम परमेश्वरं प्रोच पालं सदा सर्वदा सिद्धदाता दयालं अछेदी अपेदी अनामं अकामं समस्तोपराजी समस्तस्ततामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेश हैं पुजंग प्रयात छंद अगाधे अबाधे अनंदी स्वरूपे नमो सर्वमाने समस्ते निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृत्सं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे कुकर्मं प्रणासी सदा सर्वदा रिद्ध सिद्धं निवासी चरपट छंद त्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुगता सर्वं देवं सर्वं पेवं सर्वं काले सर्वं पाले रूआल छंद त्व प्रसाद आद रूप अनाद मूर्त अजोन पुरख अपार सर्वमान त्रमान देव अपेव आद उदार सर्व पालक सर्व कालक सर्व को पुन काल जत्र तत्र विराज ही अवतूत रूप रसाल नाम ठाम न जात जाकर रूप रंग न रेख आद पुरख उदार मूर्त अजोन आद असेख देश और न पेश जाकर रूप रेख न राग जत्र तत्र दिशा विशा होए फैल्यो अनुराग नाम काम विहीन पेखत ताम हू नह जाहे सर्वमान सर्वत्रमान सदैव मान तताहे एक मूर्त अनेक दर्शन कीन रूप अनेक खेल खेल अखेल खेलन

ਹਾਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋ ਤਾਂ ਗਾਵਹੋ

ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿੱਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿੱਤ ਘਰ ਆਨੰਦ ਵਾਜੇ। ਇਹ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਇਹ ਸੁਣੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋਂ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵਹੁ ਸੰਤ ਪਿਆਰੇ ਉਹ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ ਕਥੇ ਉਹ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੁਝੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪੁੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ। ਹੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ। ਏ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨਾ ਮਾਰਗ ਪਾਵ ਹੈ, ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ ਜਿਹਨੂੰ ਧੁਰੋ ਲਿਖਿਆ ਆਇਆ, ਇੱਕ ਫਿਰ ਇੱਕ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗਹੋ ਹਰਿ ਸਿਉ ਰਹੋ ਚਿੱਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀ ਅਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਅਹ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵਿਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰਹੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ

ਹੋਵੈ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ, ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ, ਮਨੋਂ ਕਿਉਂ ਵਿਸਾਰੀਐ, ਇਹ ਵੱਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀਏ, ਜਿਸਨੂੰ ਆਪਣੇ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕੇ ਵੱਡਦਾਤਾ, ਸੋ ਕਿਉਂ ਮਨੋਂ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੇ ਲੱਗੇ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦ ਦੇ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ, ਜਿਨ ਹਰ ਭੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਉਹ ਜੀ, ਉਹ ਲਾਹਾ ਖੱਟੇ ਉਹ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਾਪੇ ਪਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਕਿਤਾ ਹੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰੂ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਣ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਹੇ ਸ਼੍ਰੀ ਰਾਮ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀਏ, ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰ ਉਹ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ, ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ, ਪਵਿੱਤਰ ਹੋਵਹੋ, ਸਾਚਾ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਵ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ,
एहो साचा सोहेला साचा कर गावहो, गावहो ता सोहेला कर साचा, जिथै सदा सच त्यावहे। सचो त्यावहे जा तुद भावहे, गुरमुख जिना बजावहे। एहो सच सबना का खसम है, जिस बक्से सो जन पावहे। कह नानक सच सोहेला सचै कर गावहे। आनंद सुनहो वडभागी, ओहो सगल मनोरथ पूरे, पार ब्रह्म प्रभ पाया उतरे सगल विसूरे। दुख रोग

ਨਾਨਕ ਜੀਓ ਪਾਏ ਕਹਿ ਲਿਖਨਾਵਾਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣਵਾ ਕੜੇ ਜਜਮਾਲਿਆ, ਥਾਉ ਨ ਪਾਇਨ ਕੂੜਿਆ, ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਂ ਰਤੇ ਸਹਿ ਜਿਣ ਗਏ, ਹਾਰ ਗਏ ਸਿਠਗਣ ਵਾਲਿਆ, ਲਿਖਨਾਵਾਂ ਧਰਮ ਬਹਾਲਿਆ, ਲਿਖਨਾਵਾਂ

ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹਨੇ ਮਨ ਦੇ ਪੈਰ ਰੱਖਿਓ ਕਰ ਸ਼ੁਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਦੇਵੇ ਚੜੇ ਸਵਾਇਆ ਵਡਿਆਈ ਵੱਡਾ

ਹਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ। ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ। ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ। ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਲਾਂ ਦੀ ਕਮਾਈ ਦਾ ਧਿਆਨ ਦਰਕੇ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ। ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆ ਦਿਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਕੇ ਗਾਇਨ ਨੇ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਲ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ਣੀਆਂ। ਭਾਈ ਗੁਰਪਾਲ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਬ੍ਰਹਮਜੋਤ ਸਿੰਘ ਧਾਮੀ ਦੀ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਗਗਨ ਨਵਖੰਡ ਮਹਿ

ਟੋਡੀ ਮਹਲਾ ਪੰਜਵਾਂ ਹਰ

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵਾਲਾ ਦੇਵਨ ਦੀਵਾਨਾਂ ਵਿੱਚ ਹਾਜ਼ਰੀ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਸਾਨੂੰ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਅੰਦਰੋਂ ਕਰੋ ਗੁਰੂ ਸਿੱਖੀ ਜੀ ਦੇ ਨਾਮ ਦਾਨ ਬਖਸ਼ਣ। ਆਉਣ ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਖੰਡ ਪਾਠ ਦੀ ਸੰਪੂਰਨਤਾਵਾਂ ਉਪਰੰਤ ਹੈ ਤਰਦਵਾਨ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿਰ ਸ਼ਾਹਾਂ ਦਾ ਸ਼ਾਹ ਹੋ।

ਮਾਤਰਿ ਦੁਤੀਆ ਮਾਲ ਕਉ ਸਕਿਆ ਲਾਪਹਿ ਸੰਗ ਰਾਗਨੀ ਪਾ ਚੌਥਾ ਪਹਿ ਗੁੰਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੇ ਹੁਤੇ ਉਚਾਰੀ।

ਪਿਆਰੇ। ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਆ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮ

ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ।

ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅਗੈ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਹੈ ਕਹਿਣ ਕਤੇਬਾ।

ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ

ਮੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ।

ਸਤਿਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਈਆਂ ਸਬਦੋ ਤਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਾ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਰ ਬਾਦ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਭਾਵੈ ਭਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਪ ਹੋ ਸੰਤ ਪਿਆਰ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮੈਂ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਸ ਨਾਲ ਕਿਉਂ ਚਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਕਿਣੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਪਾਏ ਕਬੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਬਾਸਨਾ ਸਮਾਣੀ ਕਹਾ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਾਂ ਤੂੰ ਚਲਾ ਇਹ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਉਹ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ
ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੇ ਕਿਨੇ ਨਾ ਪਾਇਆ ਕਹ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸੋਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹਾਏ ਕਰ ਸੰਜਮ ਧੋਤਾ ਜਾਏ ਮਨ ਧੋਬਹ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹ ਨਾਨ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤੋਂ ਮੈਲੇ ਤਿੰਨੇ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰੈ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾ ਰਹੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰ ਨਾ ਗੁਰ ਬਿਨਾਵਰ ਨਾ ਜਾਣੈ ਕੋਈ ਕਹ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਰ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇ ਕੀਆ ਜਾਈ ਅਨੇਕ ਜੁਨੀ ਭਰਮ ਆਵੈ ਬਿਨ ਸਰ ਗੁਰਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਰ ਗੁਰਮੁਕਤ ਨ ਪਾਏ ਆਵ ਉਹ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਹੁ ਸਾਰ ਗੁਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਹਿ ਬਜਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਬਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸ਼ਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਵਾਣੀ ਕਹ ਨਾਨਕ ਸੋ ਤਤ ਪਾਏ ਜਿਸਨੂੰ ਅਨੁਦਿਨ ਹਰ ਲਿਬ ਲਾਗਾ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮਹਿ ਪ੍ਰਿਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹ ਨਾ ਸਕੀ ਜਿਸਨੂੰ ਆਪਣੀ ਡਬਲਾਵਈ ਆਪਣੀ ਲਬਾਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹ ਨਾਨਕੇ ਵੜਦਾਤਾ ਸੋ ਕਿਉਂ ਮਨੋਂ ਵਿਸਾਰੀਆ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰਾ ਮੋਹ ਉਪਜਾ ਭਾਉ ਦੂਜਾ ਲਾਇਆ ਕਹ ਨਾਨ ਗੁਰ ਪ੍ਰਸਾਦੀ ਜਿੰਨਾ ਲਿਬ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟ ਹੋ ਰਹੇ ਲੋਕ ਬਿਲਲਾਈ ਐਸਾ ਸਤਿਗੁਰ ਜੇ ਮਿਲਾ ਤਿਸਨੂੰ ਸਿਰ ਸੌ ਪੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਈ ਹਰੇ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੋ ਜੀਓ ਲਾਹਾ ਕਟੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆ ਵਣਜਾਰਾ
रस ना तू अनरस रच रही तेरी प्यास न जाए प्यास न जाए होर तिकता जिचर हर रस पल्ला ना पाए हर रस पाए पल्ला पिया हर रस बहुड़ ना तृष्णा लागा आए हो हर रस करमी पाया सर गुरमला जस आए कहा नानक होर अनरस अभिसरे जा हर बसा मन आए ए श्रीरा मेरिया हर तो मैं जोत रखी ता तू जग मैं आया हर जोत रखी तुद बिच ता तू जग मैं आया हर आपे माता आपे पिता जिन जियो पाए जगत दिखाया गुर प्रसादी बुझया ता चलत हुआ चलत नदरी आया कह नानक सृष्ट का मूल रचया जोत राखी ता तू जग मैं आया मन चाओ भाया प्रभ आगम सुनया हर मंगल गाओ सखी ग्रह मंदर बनया हर गाओ मंगल नित सखिए सोग दुख ना ब्यापे गुर चरण लागे दिन सुभागे अपना पिर जा पाए अनहत बाणी गुर शब्द जानी हर नाम हर रस भोगो कह नानक प्रभ आप मिलया करण कारण जोगो ए श्री रा मेरे आ इस जग में आई कै क्या तुद कर्म कमाया के कर्म कमाया तुद श्री रा जा तू जग में आया जिन हर तेरा रचन रचया सो हर मन ना बसाया गुर प्रसादी हर मन बसया पूर्व लिखिया पाया कह नानक हो शरीर परवान होआ जिन सतगुर स्यों चितलाया ए नेत्र हो मेरे हो हर तो मैं जो तरी हर बिन अवर न देखो कोई हर बिन अवर न देखो कोई नदरी हर निहालिया एहो बिस संसार तुम देख दे एहो हर का रूप है हर रूप नदरी आया गुर प्रसादी बुझया जा वेखा हर एक है हर बिना वरना कोई कहा नानक हे नेत्र अंध से सतगुर मिलया दिब दृष्ट होई श्रवण हो मेरे हो सच है सुनना नो पठाई सच है सुनना नो पठाई शरीर लाए सुन हो सत वाणी जित सुनी मन तन हरिया हो रसना रस माणी सच अलख बढ़ाणी ताकि गत कही ना जाए कह नानक अमृत नाम सुनहो पवित्र हो बहो सच सुनना नो पठाई हर जियो गुफा अंदर रख कै बाजा पवन बजाया बजाया बाजा पौन नौ द्वारे प्रगट किए दसवां गुप्त रखाया गुरुद्वारा लै भावनी एक ना दसवां द्वार दिखाया तह अनेक रूप नाव नव निध तिशदांत न जाई पाया कह नानक हर प्यारा जियो गुफा अंदर रख कै बाजा पवन बजाया एहो साचा सोहिला साचा कर गाव हो गाव ता सोहिला कर साचा जिथे सदा सच त्याव हे सचो त्याव है जा तुद भाव है गुरमुख जिना बुझाव हे एहो सच सब ना का खसम है जिस बख्शे सो जन पाव हे कह नानक सच सोहिला सचा कर गाव हे आनंद सुन

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੈ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ। ਤਦੇਖ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹਿਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦਰਕਰ ਦੀ ਪਿਆਰੀ ਸੰਗਤਾਂ ਵੱਲੋਂ ਸੇਵ ਪਰਿਵਾਰਾਂ ਵੱਲੋਂ ਆਪਦੇ ਚਰਨ ਪਰਸਦੇ ਹਾਂ। ਤੁਰਕੀ ਬਾਣੀ ਦੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਤੋਂ ਪ੍ਰਾਰੰਭ ਹੋਏ ਸਨ। ਆਪ ਜੀ ਨੇ ਮਹਾਨ ਬਖਸ਼ਾਂ ਕੀਤੀਆਂ ਹਨ, ਸੰਪੂਰਨਤਾਵਾਂ ਹੋਈਆਂ ਹਨ। ਪਹਿਲਾ ਅਖੰਡ ਪਾਠ ਸਾਹਿਬ ਸੁਰਜੀਤ ਸਿੰਘ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਕਮਾਈ 'ਚ ਵਾਧੇ ਬਰਕਤਾਂ ਵਾਸਤੇ ਚਰਨ ਪਰਸਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਕਿਰਪਾ ਕਰਨ ਸੁਮ ਪਰਿਵਾਰ ਦੇ ਸਿਰ 'ਤੇ ਮਿਹਰ ਭਰਾ ਹੱਥ ਰੱਖਣਾ। ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਣੀਆਂ, ਕਮਾਈਆਂ 'ਚ ਵਾਧਾ ਬਰਕਤਾਂ ਪਾਉਣੀਆਂ। ਸਤਿਗੁਰੂ ਜੀ ਦੂਸਰਾ ਅਖੰਡ ਪਾਠ ਸਾਹਿਬ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ। ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ ਸੀ ਇਸ 'ਤੇ ਮਿਹਰ ਭਰਿਆ ਹੱਥ ਰੱਖਣਾ। ਤੀਸਰਾ ਅਖੰਡ ਪਾਠ ਸਾਹਿਬ ਅਜੀਤ ਸਿੰਘ ਲਾਲੀ ਸਿੰਘ ਪਰਿਵਾਰ ਨੂੰ ਸਤਿਗੁਰੂ ਜੀ ਆਪ ਉਹਨਾਂ ਦੀ ਬੇਨਤੀ ਜਾਣ ਦਿਓ। ਸਤਿਗੁਰੂ ਜੀ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ ਤੰਦਰੁਸਤੀ ਦਾਤਾਂ ਬਖਸ਼ਣੀਆਂ। ਚੌਥਾ ਅਖੰਡ ਪਾਠ ਸਾਹਿਬ ਰਾਜਾ ਸਿੰਘ ਸੁਮ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ। ਭਾਈ ਸ਼ਹੀਦ ਭਾਈ

ਜੀ ਤਿਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸਾਚਾਰ। ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ ਸੰਪੂਰਨ, ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਈ ਸ੍ਰੀ ਮੁਖਵਾਕ

0: ਪੰਥ ਕੀ
1: ਜੀਤ,
0: ਪੰਥ ਕੀ
1: ਜੀਤ,
0: ਰਾਜ ਕਰੇਗਾ
1: ਖਾਲਸਾ,
0: ਰਾਜ ਕਰੇਗਾ
1: ਖਾਲਸਾ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ, ਸੰਗਤਾਂ ਪਾਸੋਂ, ਚਾਰ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨਤਾਵਾਂ ਸੇਵਾਵਾਂ ਲਈਆਂ, ਸੰਪੂਰਨਤਾਵਾਂ ਹੋਈਆਂ, ਪਰਿਵਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰੂ ਮਹਾਰਾਜ ਜੀ ਪਰਿਵਾਰਾਂ ਨੂੰ ਬੇਨਤੀ ਹਨ ਗੁਰੂ ਘਰ ਨੂੰ ਸਿਰਪਾਓ ਬਖਸ਼ਿਸ਼ ਪ੍ਰਾਪਤ ਕਰਨ। ਸਰਦਾਰ ਸੁਰਜੀਤ ਸਿੰਘ ਜੀ ਅਤੇ ਦੂਜਾ ਅਖੰਡ ਪਾਠ ਸਾਹਿਬ ਸੰਗਤ ਵੱਲੋਂ ਹੈ ਜੋ ਮੁਖੀ ਸੱਜਣ ਹਨ ਉਹ ਸਿਰਪਾਓ ਲੈਣ। ਤੀਸਰਾ ਅਖੰਡ ਪਾਠ ਸਾਹਿਬ ਅਜੀਤ ਸਿੰਘ ਜੀ ਅਤੇ ਚੌਥਾ ਰਾਜਾ ਸਿੰਘ ਪਰਿਵਾਰਾਂ ਨੂੰ ਬੇਨਤੀ ਹੈ ਗੁਰੂ ਘਰ ਸਿਰਪਾ ਬਖਸ਼ਿਸ਼ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਗਰ ਨਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਸੰਗਤਾਂ ਪਾਸੋਂ ਚਾਰ ਸ੍ਰੀ ਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈ ਉਪਰੰਤ ਆਪ ਜੀ ਦੇ ਪਿੱਤਰ ਸਰੂਪਾਂ ਜੀ ਦੇ ਸੁਖਾਸਨ ਹੋਏ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਆਪ ਜੀ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਜੋ ਅੱਗੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 4 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਤੰਦਰੁਸਤੀਆਂ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ। ਅੱਜ ਵਿਸ਼ੇਸ਼ ਦੀਵਾਨ ਹੈ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਸੰਪੂਰਨਤਾ ਦਿਵਸ ਵੀ ਮਨਾਉਣਾ ਹੈ, ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਬੱਬਰ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ, ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਹੋਰ ਅਨੇਕਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੀਵਾਨ ਸਜਣੇ ਆ। ਸਿੱਖ ਯੂਥ ਆਫ ਅਮੈਰੀਕਾ ਅਤੇ ਸਿੱਖ ਯੂਥ ਫੈਡਰੇਸ਼ਨ, ਜੋ ਅਮੈਰੀਕਾ ਦੀ ਬੜੀ ਮਜ਼ਬੂਤ ਜਥੇਬੰਦੀ ਹੈ, ਇਹਨਾਂ ਵੱਲੋਂ ਅੱਜ ਵਿਸ਼ੇਸ਼ ਸ਼ਹੀਦੀ ਸਮਾਗਮ ਵੀ ਹੋਣਾ। ਅਤੇ ਨਾਲ ਹੀ ਮੈਂ ਬੇਨਤੀ ਕਰਨੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਜੋ ਵਕੀਲ ਸਾਹਿਬ ਨੇ ਸਰਦਾਰ ਬਲਜਿੰਦਰ ਸਿੰਘ ਜੀ ਸੋਢੀ, ਜਿਹੜੇ ਇਹਨਾਂ ਦੇ ਟਰਾਇਲ ਵਕੀਲ ਸਨ, ਜਿਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦਵਾਈਆਂ, ਉਹ ਵਕੀਲ ਸਾਹਿਬ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਸਟੇਟ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਉਹ ਦੱਸਦੇ ਸੀ ਕਿ ਮੈਂ ਅੰਦਰ ਕੋਰਟ 'ਚ ਗਿਆ ਅਤੇ ਮੇਰੇ ਆਉਂਦੇ ਨੂੰ ਕਾਰ ਮੇਰੀ ਦੇ ਸਾਰੇ ਜਿੰਨੇ ਟਾਇਰ ਸੀ ਵੱਢ ਸਿੱਟੇ, ਫਿਰ ਮੇਰਾ ਪਿੱਛਾ ਕਰਦੇ ਰਹੇ। ਮੈਂ ਸਕੂਟਰ 'ਤੇ ਜਾਂਦਾ ਸੀ, ਮੇਰਾ ਪਿੱਛਾ ਕਰਦੇ ਰਹੇ ਅਤੇ ਜਸਟਿਸ ਸਿਸਟਮ ਨੇ ਮੈਨੂੰ ਅਪਰੋਚ ਕੀਤੀ ਕਿ ਤੈਂ ਕੀ ਲੈਣਾ ਆਪਣੀ ਜਵਾਨ ਗੁਆ ਕੇ, ਤੂੰ ਛੱਡ ਇਹ ਕੇ। ਪਰ ਇਹਨਾਂ ਆਪਣੇ ਦ੍ਰਿੜਤਾ ਦੇ ਨਾਲ ਰਿਸਕ ਲੈ ਕੇ, ਇੱਕ ਵਾਰ ਕਹਿੰਦਾ ਮੈਂ ਮਰੂਤੀ ਕਾਰ 'ਚ ਜਾਂਦਾ ਸੀ ਅਤੇ ਜਦੋਂ ਬ੍ਰਿਜ 'ਤੇ ਆਏ ਮੇਰਾ ਕਾਰ ਪਿੱਛਾ ਕਰਦੇ ਸੀ, ਮੈਨੂੰ ਵਿੱਚ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਵਕੀਲ, ਉਸ ਦੀ ਜਵਾਨੀ, 1 ਵਜੇ ਸਾਡੇ ਕੋਲ ਬੋਲ ਇੱਥੇ ਪਹੁੰਚਣਾ, ਉਹ ਆਪਣੀ ਜਵਾਨੀ ਦੱਸਣਗੇ ਵੀ ਉਸਨੇ ਕਿੰਨੇ ਖਤਰਿਆਂ ਦੇ ਵਿੱਚ ਦੀ ਹੋ ਕੇ ਇਹਨਾਂ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਸੀ, ਉਹਨਾਂ ਨੂੰ ਜਿੱਤ ਕੇ ਕੇ ਸਜ਼ਾਵਾਂ ਦਵਾਈਆਂ, ਜਿਹੜੇ ਸਜ਼ਾ ਭੋਗ ਰਹੇ ਨੇ। ਸੋ ਨਾਲ ਹੀ ਹੋਰ ਪੰਥਕ ਬੁਲਾਰੇ ਸਾਡੇ ਕੋਲ ਆ ਰਹੇ ਨੇ ਅਤੇ ਮੈਂ ਜ਼ਿਆਦਾ ਸਮਾਂ ਨਾ ਲਵਾਂ। ਇੱਕ ਬਾਹਰ ਟੇਬਲ ਲੱਗਾ ਸਾਡੀ ਭੈਣ ਦਾ, ਜੋ ਕਿ ਕਵਰਡ ਕੈਲੀਫੋਰਨੀਆ ਦਾ ਪ੍ਰੋਗਰਾਮ ਜੋ ਕਰਦੇ ਆ, ਅਤੇ ਨਾਲ ਹੀ ਜਿਨ੍ਹਾਂ ਦੇ ਕੋਲ ਮੈਡੀਕੇਅਰ ਮੈਡੀਕਾਲ ਆ, ਉਹਨਾਂ ਦੀ ਵੀ ਉਹ ਹੈਲਪ ਕਰਦੇ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਉਹ ਉਹਨਾਂ ਨਾਲ ਸਲਾਹ ਕਰ ਸਕਦੇ। ਨਾਲ ਹੀ ਇੱਕ ਹੋਰ ਮੈਂ ਬੇਨਤੀ ਕਰਨੀ ਕਿ ਸੈਂਟਾ ਕਲੇਰਾ ਜੋ ਗੁਰਦੁਆਰਾ ਸਾਹਿਬ ਆ, ਉਹਨਾਂ ਦੇ ਸਿਟੀ ਵੱਲੋਂ ਉਹਨਾਂ ਦੀ ਜਿਹੜੀ ਬਿਲਡਿੰਗ ਨਾ ਕੰਪਲੀਟ ਹੋਣ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਨਹੀਂ ਦੀਵਾਨ ਲਾ ਸਕਦੇ, ਉਹਨਾਂ ਨੂੰ ਮਾਈਕ ਸਹਾਇਤਾ ਚਾਹੀਦੀ ਆ। ਉਹਨਾਂ ਵੀਰਾਂ ਨੇ ਬਾਹਰ ਟੇਬਲ ਲਾਇਆ, ਉਹਨਾਂ ਦੀ ਜ਼ਰੂਰ ਤਿਲ ਫੁੱਲ ਜਿੰਨੀ ਵੀ ਕੋਈ ਦੇ ਸਕਦਾ, ਕਿਉਂਕਿ ਗੁਰਦੁਆਰਾ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ, ਉਹ ਜ਼ਰੂਰ ਸ਼ਰਧਾ ਮੁਤਾਬਕ ਪੈ ਜਾ ਕੇ ਮਾਇਆ ਦੇਣੀ। ਨਾਲ ਹੀ ਅੱਜ ਜੋ ਜੌਹਰੇ ਤੇ ਦੇ ਮੁਕਾਬਲੇ ਨੇ ਗੱਤਕੇ ਦੇ, ਤਕਰੀਬਨ 300 ਬੱਚਾ ਜਿਹੜਾ ਇਸ ਵਿੱਚ ਭਾਗ ਲੈ ਰਿਹਾ, ਕੈਨੇਡਾ ਟੋਰਾਂਟੋ ਤੋਂ, ਸਰੀ ਤੋਂ ਅਤੇ ਅਮੈਰੀਕਾ ਦੇ ਕੋਨੇ ਕੋਨੇ ਤੋਂ ਇੱਥੇ ਬੱਚੇ ਪਹੁੰਚੇ ਆ। ਆਪਾਂ ਉਹਨਾਂ ਦਾ ਹੌਸਲਾ ਵਧਾਈ ਵੀ ਦੇਣੀ ਆ, ਅਤੇ ਕੱਲ੍ਹ ਰੋਜ਼ ਤੋਂ ਸ਼ੁਰੂ ਹੋਇਆ ਸੀ, ਅੱਜ ਰਾਤ ਤੱਕ ਉਹ ਜਿਹੜੇ ਕੰਪੀਟੀਸ਼ਨ ਚੱਲਣੇ ਆ, ਉਸ ਵਿੱਚ ਵੀ ਜਿਨ੍ਹਾਂ ਨੇ ਯੋਗਦਾਨ ਪਾਉਣਾ, ਨਾਲ ਜਾ ਕੇ ਸਵਾਵਾਂ ਕਰਨੀਆਂ, ਉਹ ਵੀ ਮੈਂ ਬੇਨਤੀ ਕਰਦਾ। ਆਓ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ। ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜਜਾਰ ਸਿੰਘ ਜੀ, ਇਹ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਖਸ਼ਣੇ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਣ, ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜਾ ਵੀਰ ਰਸ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਸੋ ਇੱਕ ਦੋ ਸੂਚਨਾਵਾਂ ਹਨ, ਬੇਨਤੀਆਂ ਹਨ। ਇੱਕ ਤਾਂ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬਾਹਰ ਇੱਕ ਟੇਬਲ ਲੱਗਾ ਹੋਇਆ ਹੈ ਜੋ ਸੈਂਟਾ ਕਲੇਰਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆ ਕੇ ਖੜ੍ਹੇ ਨੇ, ਉਹ ਸੰਗਤ ਨੂੰ ਬੇਨਤੀ ਕਰਨ ਆਏ ਆ। ਇੱਕ ਉਹਨਾਂ ਦੀ ਬਿਲਡਿੰਗ ਜਿਹੜੀ ਹੈ ਜਿਹ 'ਚ ਉਹਨਾਂ ਨੇ ਪਰਮਾਨੈਂਟ ਮੂਵ ਹੋਣਾ, ਉਹ ਇੱਕ ਮਹੀਨੇ ਦਾ ਸਮਾਂ ਹੈ।

ਉਹਨਾਂ ਕੋਲ ਮਾਈਕ ਤੌਰ 'ਤੇ ਥੋੜ੍ਹੀ ਜਿਹੀ ਦਿੱਕਤ ਆ ਰਹੀ ਆ, ਉਹ ਆਪਾਂ ਸਾਰਿਆਂ ਨੇ ਤਿਲ ਫੁੱਲ ਆਪਣੀਆਂ ਕਿਰਤ ਕਮਾਈਆਂ 'ਚੋਂ ਪਾ ਕੇ ਉਹਨਾਂ ਨੂੰ ਜ਼ਰੂਰ ਇਹ ਦੇਣਾ ਹੈ, ਕਿਉਂਕਿ ਗੁਰਦੁਆਰਾ ਭਾਵੇਂ ਕੋਈ ਵੀ ਹੋਵੇ ਸਾਨੂੰ ਸੇਵਾ ਕਰਨੀ ਚਾਹੀਦੀ ਆ। ਉਹ ਵੀਰ ਮੇਰੇ ਲੌਬੀ ਦੇ ਵਿੱਚ ਟੇਬਲ ਲਾ ਕੇ ਖੜ੍ਹੇ ਆ। ਦੂਸਰਾ, ਪਹਿਲਾਂ ਅਨਾਊਂਸਮੈਂਟ ਕੀਤੀ ਸੀ ਕਿ ਸਤਿਕਾਰਯੋਗ ਬਰਜਿੰਦਰ ਸਿੰਘ ਸੋਢੀ, ਜਿਸ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਦਾ ਕੇਸ ਲੜਿਆ, ਕੱਲ੍ਹ ਇੱਕ ਕਾਨਫਰੰਸ ਕਾਲ ਦੇ ਵਿੱਚ ਦਾਸ ਵੀ ਗਿਆ, ਯੂਰਪ ਦੇ ਗੁਰਦੁਆਰੇ, ਕੈਨੇਡਾ ਦੇ ਅਤੇ ਅਮੈਰੀਕਾ ਦੇ ਸਾਰੇ ਕਾਨਫਰੰਸ ਕਾਲ ਸੀਗੀ। ਉਹਨਾਂ ਨੇ 15 ਕੁ ਮਿੰਟ ਦੀ ਆਪਣੀ ਵਿੱਚ ਸਾਂਝ ਪਾਈ, ਸਾਡੇ ਅੱਖਾਂ ਨਮ ਹੋ ਗਈਆਂ, ਬਰਾਗ 'ਚ ਆ ਗਏ ਕਿ ਇਸ ਨੂੰ ਕਿਵੇਂ ਕਿਵੇਂ ਮਾਰਨ ਦੀ ਸਟੇਟ ਨੇ ਕੋਸ਼ਿਸ਼ ਕੀਤੀ। ਈਵਨ ਜਸਟਿਸ ਸਿਸਟਮ ਤੱਕ ਵੀ ਇਹਨੂੰ ਕਿਹਾ ਗਿਆ ਕਿ ਤੂੰ ਆਪਣੀ ਜਾਨ ਕਾਹਨੂੰ ਗਵਾਉਣੀ ਆ, ਇਹ 'ਚੋਂ ਕੁਛ ਨਹੀਂ, ਪਿੱਛੇ ਹਟ ਜਾ। ਇੱਕ ਵਾਰ ਕਹਿੰਦਾ ਮੈਂ ਟਰਾਇਲ 'ਤੇ ਗਿਆ ਅਤੇ ਜਦੋਂ ਮੈਂ ਵਾਪਸ ਆਇਆ ਮੇਰੇ ਚਾਰੇ ਗੱਡੀ ਦੇ ਟਾਇਰ ਵੱਢ ਸਿੱਟੇ। ਮੈਨੂੰ ਆਪਣੀ ਜਵਾਨੀ ਦੱਸਣਗੇ, 1 ਵਜੇ ਉਹਨਾਂ ਨੇ ਸਾਡੇ ਕੋਲ ਇੱਥੇ ਪਹੁੰਚਣਾ ਅਤੇ ਬੜੀ ਦ੍ਰਿੜਤਾ ਦੇ ਨਾਲ ਉਹਨੇ ਕੇਸ ਲੜ ਕੇ ਅਤੇ ਇਨਸਾਫ ਦਵਾਇਆ। ਜਿਹੜੇ ਪੁਲਿਸ ਵਾਲੇ ਸੀ ਸਾਰਿਆਂ ਨੂੰ ਸਜ਼ਾਵਾਂ ਦਵਾਈਆਂ। ਆਪਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਓ ਸੰਗਤ ਦੇ ਦਰਸ਼ਨ ਜ਼ਰੂਰ ਕਰੋ, ਕਿਉਂ ਗੁਰਦੁਆਰਾ ਫਰੀ ਮੁੜ ਦੀ ਸੰਗਤ ਪੰਥਕ ਤੌਰ 'ਤੇ ਹਮੇਸ਼ਾ ਇਹ ਗੁਰੂ ਦੇ ਭੈ ਭਾਣੇ 'ਚ ਰਹਿ ਕੇ ਇਹ ਹਮੇਸ਼ਾ ਸ਼ਹੀਦਾਂ ਨੂੰ ਯਾਦ ਕਰਦੀ ਆ। ਅਤੇ ਅੱਜ ਵੀ ਸ਼ਹੀਦੀ ਸਮਾਗਮ ਆ, ਸਿੱਖ ਯੂਥ ਆਫ ਅਮੈਰੀਕਾ ਅਤੇ ਸਿੱਖ ਯੂਥ ਫੈਡਰੇਸ਼ਨ ਆਫ USA ਜਿਸ ਜਥੇਬੰਦੀਆਂ ਨੇ ਪਹਿਲੇ ਸਮਿਆਂ ਤੋਂ ਲੈ ਕੇ, ਚਾਹੇ ਉਹ ਆਪਣੇ ਉਹਨਾਂ ਦੀ ਜਥੇਬੰਦੀ ਦੇ ਸਿੰਘ ਜਾ ਕੇ ਸ਼ਹੀਦੀਆਂ ਪਾਈਆਂ ਅਤੇ ਹੁਣ ਤੱਕ ਸੇਵਾ ਨਿਭਾ ਰਹੇ ਨੇ, ਸੋ ਉਹਨਾਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਸੀ। ਕੁਛ ਬੁਲਾਰੇ ਵੀ ਬੋਲਣੇ ਆ, ਅਤੇ ਇਸ ਤੋਂ ਪਹਿਲਾਂ ਕਿ ਮੈਂ ਹੋਰ ਟਾਈਮ ਲਵਾਂ, ਇੱਕ ਸੂਚਨਾ ਹੈ ਜੋ ਸਾਡੇ ਵੀਰ ਸੁਰਿੰਦਰ ਸਿੰਘ ਜੀ ਧਨੋਆ, ਉਹਨਾਂ ਨੇ ਇੱਕ ਪਲੇ ਪਹਿਲਾਂ ਕੀਤਾ ਸੀਗਾ ਜਿਹੜਾ ਜਾਫਰਨਾਮਾ, ਹੁਣ ਉਹਨਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਇਹ ਇਤਿਹਾਸ ਜ਼ਰੂਰ ਦੇਖਣ ਵਾਸਤੇ ਪਹੁੰਚੋ। ਬਾਹਰ ਵੀ ਪੋਸਟਰ ਲਗਾਵਾਂਗੇ, ਕੰਟੈਕਟ ਨੰਬਰ ਵੀ ਹੈਗੇ। ਅਤੇ ਪਿਛਲੇ ਸਮਿਆਂ 'ਚ ਉਹਨਾਂ ਨੇ ਕਿਸੇ ਤੋਂ ਪੈਸਾ ਨਹੀਂ ਸੀ ਲਿਆ, ਆਪਣੇ ਕੰਮ ਕਾਰ ਛੱਡ ਕੇ ਲਾਈਵ ਪਲੇ ਕਰਦੇ ਆ, ਬੜਾ ਔਖਾ। ਮੈਂ ਉਹਨਾਂ ਨੂੰ ਪ੍ਰੈਕਟਿਸ ਕਰਦੇ ਦੇਖਿਆ, ਉਹ ਕਈ ਕਈ ਮਹੀਨੇ ਪ੍ਰੈਕਟਿਸ ਕਰਦੇ ਆ, ਇਹ ਲਾਈਵ ਆਪਣਾ ਉਹਨਾਂ ਨੇ ਕਰਨਾ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ, ਇਹ ਸੈਟਰਡੇ 27 ਸਤੰਬਰ ਨੂੰ 5 ਵਜੇ ਡੋਰ ਓਪਨ ਹੋਵੇਗੀ, 6 ਵਜੇ ਜਿਹੜੀ ਬੰਦ ਆਪਣੇ 6 ਵਜੇ ਪਲੇ ਸ਼ੁਰੂ ਹੋਵੇਗਾ। ਅਤੇ ਜ਼ਰੂਰ ਜਾਣ ਦੀ ਕਿਰਪਾਲਤਾ ਕਰਨੀ, ਬੜੀ ਮਿਹਨਤ ਕੀਤੀ। ਜਿੱਦਣ ਇਹ ਪੋਸਟਰ ਰਿਲੀਜ਼ ਕੀਤਾ, ਦਾਸ ਉੱਥੇ ਪਹੁੰਚਿਆ ਸੀ, ਇਹ ਬੜਾ ਭਾਵਕ ਹੈ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੇਵਾ ਕੀਤੀ, ਕਿਵੇਂ ਉਹਦੇ ਬੱਚੇ ਦਾ ਕਲੇਜਾ ਟੋਟੇ ਟੋਟੇ ਕਰਕੇ ਉਹਦੇ ਗਲ 'ਚ ਪਾਏ ਅਤੇ ਕਿਵੇਂ ਉਹਦਾ ਕਲੇਜਾ ਇਹਦੇ ਮੂੰਹ 'ਚ ਪਾਇਆ। ਇਹ ਦੇਖਣ ਵਾਲਾ ਪਲੇ ਹੈ, ਜ਼ਰੂਰ ਜਾਇਓ। ਅਤੇ ਨਾਲ ਇੱਕ ਬੇਨਤੀ ਇਹ ਆ ਕਿ ਕੁਛ ਪ੍ਰੋਬਲਮ ਆ ਰਹੀ ਪਾਰਕਿੰਗ ਦੀ, ਕਿਉਂਕਿ ਵੱਡਾ ਈਵੈਂਟ ਆ। ਸਾਧ ਸੰਗਤ ਜੀ, ਬੇਨਤੀ ਹੈ ਕਿ ਜਿਹੜਾ ਨਾਲ ਗੁਰਦੁਆਰੇ ਦੇ ਰੋਡ ਆ, ਇੱਧਰ ਇੱਕ ਪਾਸੇ ਗੱਡੀ ਲੱਗ ਸਕਦੀ, ਦੂਜੇ ਪਾਸੇ ਨਹੀਂ। ਜੇ ਗੱਡੀ ਟੋ ਹੋ ਗਈ $600-700 ਲੱਗਦਾ। ਤੁਸੀਂ ਕਿਤੇ ਗਲਤ ਗੱਡੀ ਨਹੀਂ ਲਾਉਣੀ, ਥੋੜ੍ਹਾ ਦੂਰ ਲਾ ਕੇ ਆ ਜਾਓ। ਮੈਨੂੰ ਪਤਾ ਦਿੱਕਤ ਆ, ਪਰ ਬੇਨਤੀ ਹੈ ਕਿ ਕੋਈ ਇਹੋ ਜਿਹਾ ਨਾ ਹੋਵੇ ਕਿ ਗੱਡੀ ਕਿਸੇ ਦੀ ਟੋ ਹੋਵੇ ਜਾਂ ਟਿਕਟ ਲੱਗੇ। ਇਹ ਗਰਾਊਂਡ ਆ ਜਿਹੜਾ ਰੋਡ ਆ, ਇਸ ਦੇ ਡਬਲ ਪਾਰਕਿੰਗ ਬੰਦਿਆਂ ਨੇ ਲਾਈ ਆ, ਸੰਗਤ ਨੇ, ਉਹ ਜ਼ਰੂਰ ਆਪਣੀਆਂ ਗੱਡੀਆਂ ਰਿਮੂਵ ਕਰ ਲਿਓ। ਬਾਕੀ ਉਹ ਪਾਰਕ ਆ ਉੱਧਰ ਲਾ ਲਓ, ਜਿੱਥੇ ਵੀ ਜਗ੍ਹਾ ਸੇਫ ਮਿਲਦੀ ਹੈ ਉਹ ਲਾ ਲਓ। ਸੋ ਇਹ ਮੇਰੀਆਂ ਬੇਨਤੀਆਂ, ਆਓ। ਮੈਂ ਮਾਫ਼ੀ ਮੰਗਦਾ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਬੜੇ ਪੰਥ ਦੇ ਮਹਾਨ ਵਿਦਵਾਨ ਨੇ, ਉਹਨਾਂ ਦਾ ਆ 2 ਮਿੰਟ ਮੈਂ ਟਾਈਮ ਲੈ ਲਿਆ। ਆਓ, ਉਹਨਾਂ ਤੋਂ ਆਪਾਂ ਕਥਾ ਵਿਚਾਰ ਸਰਵਣ ਕਰੀਏ ਅਤੇ ਉਹਨਾਂ ਸ਼ਹੀਦਾਂ ਦੀ ਗਾਥਾ ਸਰਵਣ ਕਰੀਏ ਜਿਨ੍ਹਾਂ ਨੇ ਆਪਣੀਆਂ ਸੋਹਣੀਆਂ ਜਵਾਨੀਆਂ ਦੇ ਕੇ ਸਿੱਖ ਕੌਮ ਦੀ ਆਨ ਅਤੇ ਸ਼ਾਨ
ਨੂੰ ਬਰਕਰਾਰ ਰੱਖਿਆ। ਸ਼ਹੀਦ ਭਾਈ ਦਿਲਾਵਰ ਸਿੰਘ ਦਾ ਵਿਸ਼ੇਸ਼ ਅੱਜ ਆਪਾਂ ਜੋ ਸਮਾਗਮ ਹੈ, ਜੌਹਰੇ ਤੇਗ ਵੀ ਜੋ ਹੋ ਰਿਹਾ ਗੱਤਕੇ ਮੁਕਾਬਲੇ, ਉਹ ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬਰਬਰ, ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਅਤੇ ਹੋਰ ਸਮੂਹ ਸ਼ਹੀਦ ਜਿਨ੍ਹਾਂ ਦੀ ਯਾਦ ਵਿੱਚ ਇਹ ਸਾਰਾ ਕੁਛ ਹੋ ਰਿਹਾ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਵਧਾਈ ਦਿੰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਸੰਪੂਰਨਤਾ ਦਿਵਸ, ਉਹ ਵੀ ਅੱਜ ਅਸੀਂ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹਾਂ, ਉਸ ਦੀ ਵੀ ਵਧਾਈ। ਆਓ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋਹਰੇ ਤੇਗ ਨੂੰ ਸਮਰਪਿਤ ਪੰਥ ਦੇ ਮਹਾਨ ਜਾਂਬਾਜ ਕੁਤਬੀ ਸਿਤਾਰੇ ਮਹਾਨ ਸ਼ਹੀਦ ਜਿਨ੍ਹਾਂ ਦੀ ਗਿਣਤੀ ਜੇ ਨਾਮ ਲੈ ਕੇ ਕਰਨ ਲੱਗੀਏ ਤਾਂ ਬਹੁਤ ਲੰਮੀ ਹੋ ਜਾਏਗੀ। ਸਰਦਾਰ ਜਸਵੰਤ ਸਿੰਘ ਖਾਲੜਾ, ਭਾਈ ਦਿਲਾਵਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਭਾਈ ਪਰਮਜੀਤ ਸਿੰਘ ਜੀ ਪੰਜਵਾੜ ਇਤਿਹਾਦ, ਇਹ ਦਰਜਨਾ ਹੀ ਉਹ ਮਹਾਨ ਪੰਥ ਦੇ ਕੁਤਬੀ ਸਿਤਾਰੇ ਜਿਨ੍ਹਾਂ ਦੀ ਸਾਧ ਸੰਗਤ ਜੀ ਵਾਹਿਗੁਰੂ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਦੇ ਇਹ ਮਹਾਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਹਨ। ਇਹਨਾਂ ਸਾਰੇ ਹੀ ਦਿਹਾੜਿਆਂ ਦੇ ਸੰਬੰਧ ਵਿੱਚ ਦਾਸ ਸੰਖੇਪ ਵਿੱਚ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰੇ। ਉਸ ਤੋਂ ਪਹਿਲਾਂ ਆਓ, ਸਰਵ ਪ੍ਰਥਮ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਅਰਜ਼ ਕਰ ਰਿਹਾ, ਇੱਕੇ ਵਾਰ ਕਹਿਣ 'ਤੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸ਼ਾਂਤ ਰਸ ਦੀ ਗੱਲ ਕਰ ਲਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਬੇਨਤੀ ਕਰ ਲਵਾਂ, ਕਿਉਂਕਿ ਜਦੋਂ ਬੀਰ ਰਸ 'ਤੇ ਬੋਲਣ ਲੱਗ ਪਈਏ ਫਿਰ ਸ਼ਾਂਤ ਰਸ ਦੇ ਉੱਤੇ ਥੱਲੇ ਆਉਣਾ ਔਖਾ ਹੁੰਦਾ ਹੈ। ਸ਼ਾਂਤ ਰਸ ਤੋਂ ਬੀਰ ਰਸ ਵੱਲ ਜਾਇਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸੰਪਾਦਨਾ ਹੈ ਇਸ ਸੰਬੰਧ ਵਿੱਚ ਤਾਂ ਮੈਂ ਬੀਤੇ ਕਈ ਦਿਨ ਬੇਨਤੀਆਂ ਕਰ ਹਟਿਆ ਵਾਂ, ਅੱਜ ਉਹਨਾਂ ਸਮਾਂ ਵੀ ਨਹੀਂ। ਇੱਕੋ ਹੀ ਬੇਨਤੀ ਕਰਾਂਗਾ ਵੀ ਜਦੋਂ ਹਜ਼ੂਰ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਸਥਾਨ 'ਤੇ ਜਿੱਥੇ ਹਰਿਮੰਦਰ ਵਿੱਚ ਮਹਾਰਾਜ ਬਿਰਾਜਦੇ ਸਨ ਪੰਥ ਦੇ ਵਾਰਸੋ, ਸੁਰਤ 'ਤੇ ਜ਼ੋਰ ਦਿਆ ਜੇ ਬੇਨਤੀ ਕਰਾਂ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਇੱਕ ਵਾਰੀ ਸਾਰੇ ਗੱਜ ਕੇ ਆਖੋ, ਸਤਨਾਮ ਸ੍ਰੀ, ਜਿੱਥੇ ਸਤਿਗੁਰੂ ਜੀ ਆਪ ਬਿਰਾਜਦੇ ਸਨ ਜਦੋਂ ਉੱਥੇ ਪੋਥਾ ਸਾਹਿਬ ਦਾ ਪ੍ਰਕਾਸ਼ ਕੀਤਾ, ਆਪ ਸੰਗਤ ਵਿੱਚ ਸੱਜ ਗਏ ਤਾਂ ਸਿੱਖਾਂ ਨੇ ਸੁਭਾਵਕ ਪੁੱਛਣਾ ਸੀ, ਮਹਾਰਾਜ ਕੀ ਪੋਥਾ ਸਾਹਿਬ ਆਪ ਜੀ ਨਾਲੋਂ ਵੀ ਜ਼ਿਆਦਾ ਸਤਿਕਾਰਯੋਗ ਨੇ? ਤਾਂ ਗੁਰੂ ਅਰਜਨ ਸਾਹਿਬ ਨੇ ਆਖਿਆ, ਹਾਂ, ਬਾਣੀ ਨੂੰ ਕਿਸੇ ਐਂਗਲ ਤੋਂ ਵੀ ਸਰੀਰ ਨਾਲ ਕੰਪੇਅਰ ਕਰ ਲਓ, ਉਹ ਵਧੇਰੇ ਸਤਿਕਾਰਯੋਗ ਹੈ। ਮਹਾਰਾਜ ਨੇ ਕਿਹਾ, ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਵਿਖੇ ਸਭ ਨਾਂ ਦਰਸੈ ਹੈ। ਜਿਹੜਾ ਗੁਰੂ ਦਾ ਸਰੀਰ ਹੈ ਉਹ ਹਰੇਕ ਜਗ੍ਹਾ 'ਤੇ ਹਰੇਕ ਸਿੱਖ ਉਹਦੇ ਦਰਸ਼ਨ ਨਹੀਂ ਕਰ ਸਕਦਾ, ਪਰ ਪੋਥਾ ਸਾਹਿਬ ਦੇ ਇੱਕ ਤੋਂ ਜ਼ਿਆਦਾ ਉਤਾਰੇ ਕਰਕੇ ਹਰ ਨਗਰ, ਸ਼ਹਿਰ, ਕਸਬੇ, ਪਿੰਡ, ਗਲੀ, ਕੂਚੇ ਵਿੱਚ ਪਹੁੰਚਾਇਆ ਜਾ ਸਕਦਾ। ਇਸ ਲਿਹਾਜ਼ ਤੋਂ ਵੀ ਪੋਥਾ ਸਾਹਿਬ ਵਧੇਰੇ ਸਤਿਕਾਰਯੋਗ ਨੇ। ਪਹਿਲੀ ਗੱਲ, ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਵਿਖੇ ਸਭ ਨਾਂ ਦਰਸੈ ਹੈ, ਉਹ ਵੀ ਸਮਝਣ ਲੱਗ ਪੈਂਦੀ। ਸੋ ਇਸ ਵਾਸਤੇ ਗ੍ਰੰਥ ਰਿਧਾ ਗੁਰ ਕਾ ਇਹ ਜਾਣੋ, ਸਾਹਿਬ ਜਾਨ ਅਦਾਇਕ ਦੇਹ ਹੈ, ਮੇਰੇ ਸਰੀਰ 'ਤੇ ਜਾਂ 'ਤੇ ਹੈ ਦੀਰਘ, ਉੱਤਮ ਹੈ ਸਭ ਕਾਲ ਰਹੇ ਹੈ। ਫਿਰ ਸਿੱਖਾਂ ਪੁੱਛਿਆ, ਸੱਚੇ ਪਾਤਸ਼ਾਹ ਕੋਈ ਗੁਰੂ ਗ੍ਰੰਥ ਸਾਹਿਬ ਬਾਰੇ ਹੋਰ ਬਚਨ ਕਰੋ, ਇਹ ਕੀ ਤਿਆਰ ਹੋ ਗਿਆ? ਅਤੇ ਸਤਸੰਗ ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਇਹ ਮੈਂ ਤੁਹਾਡੇ ਵਾਸਤੇ ਤੁਹਾਡੀ ਆਤਮਾ ਦਾ ਖੁਰਾਕ ਦਾ ਇੱਕ ਥਾਲ ਪਰੋਸਿਆ। ਜਿਵੇਂ ਦੁਨਿਆਵੀ ਪੱਖ ਤੋਂ ਪਿਤਾ ਮਾਤਾ ਕਮਾਈ ਕਰਕੇ ਧਨ ਕਮਾਉਂਦੇ ਨੇ, ਉਸ ਧਨ ਦੇ ਨਾਲ ਉਹ ਫਿਰ ਗਰੋਸਰੀ ਵਗੈਰਾ ਖਰੀਦ ਕੇ ਘਰ ਵਿੱਚ ਲਿਆਉਂਦੇ ਨੇ, ਫਿਰ ਕਿਚਨ ਵਿੱਚ ਖੇਚਲ ਕਰਦੇ ਨੇ,
ਫਿਰ ਭੋਜਨ ਤਿਆਰ ਕਰਕੇ ਭਾਵੇਂ ਸਾਰਾ ਪਰਿਵਾਰ ਛਕਦਾ ਹੈ, ਪਰ ਜਦੋਂ ਪੁੱਤਰ ਛਕਦਾ ਹੈ ਤੇ ਮਾਂ ਨੂੰ ਬੜਾ ਚਾਅ ਚੜ੍ਹਦਾ ਹੈ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਫਿਰ ਉਹ ਖਾਂਦੇ ਨੇ ਤੇ ਮਾਂ ਦੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਖੁਰਾਕ ਵਿੱਚ ਕੋਈ ਸਾਡੇ ਪਰਿਵਾਰ ਦਾ ਵਿਰੋਧੀ ਕਿਸੇ ਕਿਸਮ ਦੀ ਕੋਈ ਜ਼ਹਿਰੀਲੀ ਵਸਤੂ ਨਾ ਮਿਲਾ ਦੇ ਜਿਹਦੇ ਨਾਲ ਮੇਰੇ ਪਰਿਵਾਰ ਦਾ ਨੁਕਸਾਨ ਹੋਵੇ। ਇਸੇ ਪ੍ਰਕਾਰ ਮੈਂ ਤੁਹਾਡੇ ਵਾਸਤੇ ਇੱਕ ਥਾਲ ਪਰੋਸਿਆ ਹੈ। ਸੱਚੇ ਪਾਤਸ਼ਾਹ ਜਦੋਂ ਮਾਂ ਥਾਲ ਪਰੋਸਦੀ ਹੈ ਤੇ ਉਹਦੇ ਵਿੱਚ ਕਈ ਵਣਗੀਆਂ ਹੁੰਦੀਆਂ ਨੇ, ਪ੍ਰਸ਼ਾਦੇ ਹੁੰਦੇ ਨੇ, ਸਲਾਦ ਹੁੰਦਾ ਏ, ਖੱਟਾ ਹੁੰਦਾ ਏ, ਖੀਰ ਹੁੰਦੀ ਏ, ਦਾਲ ਸਬਜ਼ੀ ਹੁੰਦੀ ਏ, ਆਚਾਰ ਹੁੰਦਾ ਏ, ਹੋਰ ਵੀ ਬੇਅੰਤ ਪਦਾਰਥ ਹੁੰਦੇ ਨੇ। ਤੇ ਮਹਾਰਾਜ ਤੁਸੀਂ ਇਸ ਥਾਲ ਵਿੱਚ ਸਾਡੇ ਲਈ ਕੀ ਪਰੋਸਿਆ? ਤਾਂ ਹਜ਼ੂਰ ਨੇ ਫਰਮਾਨ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈਓ। ਇਹ ਜਿਹੜਾ ਮੈਂ ਤੁਹਾਡੇ ਵਾਸਤੇ ਥਾਲ ਪਰੋਸਿਆ ਹੈ ਆਤਮਕ ਖੁਰਾਕ ਦਾ, ਪੋਥਾ ਸਾਹਿਬ, ਗੁਰੂ ਗ੍ਰੰਥ ਸਾਹਿਬ, ਇਹਦੇ ਵਿੱਚ ਉਂਝ ਤੇ ਬੇਅੰਤ ਲੋਕ ਪ੍ਰਲੋਕ ਦੇ ਪਦਾਰਥ ਨੇ, ਪਰ ਪ੍ਰਧਾਨ ਪਦਾਰਥ ਤਿੰਨ ਨੇ। ਕਿਹੜੇ ਕਿਹੜੇ? ਹਜ਼ੂਰ ਕਹਿਣਗੇ ਪਹਿਲਾ ਪਦਾਰਥ ਹੈ ਸੱਤ ਸੰਤੋਖ, ਇਹਨੂੰ ਇੱਕੋ ਹੀ ਗਿਣਨਾ ਹੈ। ਸੱਤ ਸੰਤੋਖ ਜੁਦਾ ਜੁਦਾ ਨੇ, ਸੱਤ ਮਹੀਨੇ ਦਾਨ, ਸੰਤੋਖ ਦਾ ਭਾਵ ਸਪਸ਼ਟ ਹੈ। ਇਸ ਥਾਲ ਵਿੱਚ ਮੈਂ ਇੱਕ ਪਦਾਰਥ ਪਾਇਆ ਜਿਹਦਾ ਨਾਮ ਹੈ ਸੱਤ ਸੰਤੋਖ, ਭਾਵ ਜਿਹਦੇ ਕੋਲ ਸੰਤੋਖ ਹੋਵੇ ਸੱਤ ਮਹੀਨੇ ਦਾਨ ਉਹ ਕਰ ਸਕਦਾ। ਦਾਨ ਕਰਨ ਲਈ ਜ਼ਿਆਦਾ ਨਹੀਂ ਚਾਹੀਦਾ, ਤ੍ਰਿਸ਼ਨਾਲੂ ਵਿਅਕਤੀ ਜ਼ਿਆਦੇ ਵਿੱਚੋਂ ਵੀ ਵੰਡ ਨਹੀਂ ਸਕਦਾ ਤੇ ਸੰਤੋਖੀ ਵਿਅਕਤੀ ਥੋੜੇ ਵਿੱਚੋਂ ਵੀ ਵੰਡ ਲੈਂਦਾ। ਇਸ ਲਈ ਸੱਤ ਸੰਤੋਖ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਇਹ ਜੁਦਾ ਜੁਦਾ ਨਹੀਂ। ਉਂਝ ਵੀ ਜੇ ਸੱਤ ਸੰਤੋਖ ਦੋ ਗਿਣੋਗੇ, ਵਿਚਾਰੋ ਤਿੰਨ ਗਿਣੋਗੇ ਤੇ ਅੰਮ੍ਰਿਤ ਨਾਮ ਠਾਕੁਰ ਕਾ ਪਿਆ ਚਾਰ ਗਿਣੋਗੇ ਤੇ ਫਿਰ ਜੋ ਹਜ਼ੂਰ ਨੇ ਪਹਿਲਾਂ ਦਸ ਪਾਈ ਉਹ ਡਿਸਟਰਬ ਹੋ ਜਾਂਦੀ ਹੈ। ਇਸ ਲਈ ਸੱਤ ਸੰਤੋਖ ਇੱਕੋ ਹੀ ਪਦਾਰਥ ਹੈ। ਚੁਨਾਂਚੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਤੋਂ ਜਦੋਂ ਪੁੱਛਿਆ ਵੀ ਤੁਹਾਡਾ ਸਿਧਾਂਤ ਕੀ ਹੈ, ਤਾਂ ਹਜ਼ੂਰ ਨੇ ਆਖਿਆ ਵੀ ਮੈਂ ਤਿੰਨ ਸੂਤਰੀ ਧਰਮ ਆਦੇਸ਼ ਆਪਣੀ ਕਮਿਊਨਿਟੀ ਨੂੰ ਦਿੱਤਾ ਹੈ, ਉਹ ਹੈ ਧਰਮ ਦੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਸਿੱਧ ਕਹਿਣ ਲੱਗੇ ਜੀ ਹਰ ਹਾਲ ਕਿਵੇਂ ਵੰਡ ਕੇ ਛਕਿਆ ਜਾ ਸਕਦਾ? ਮਹਾਰਾਜ ਕਹਿਣ ਲੱਗੇ ਵੰਡਿਆ ਜਾ ਸਕਦਾ। ਉਹਨਾਂ ਨੇ ਸ਼ਰਾਰਤ ਨਾਲ ਇੱਕ ਤਿਲਾਂ ਦਾ ਦਾਣਾ ਹਜ਼ੂਰ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ। ਸੰਕੇਤ ਇਹ ਸੀ ਵੀ ਜੇ ਭੇਟਾ ਤਿਲਾਂ ਦੇ ਦਾਣੇ ਵਰਗੀ ਚੜੇ ਤੇ ਕਿਵੇਂ ਵੰਡੋਗੇ? ਤਾਂ ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਉਹ ਕੁੰਡਾ ਡੰਡਾ ਲੈ ਆਏ, ਉਹਦੇ ਵਿੱਚ ਰੱਖ ਕੇ ਹਜ਼ੂਰ ਨੇ ਉਹਨੂੰ ਘੋਟ ਦਿੱਤਾ, ਰਗੜ ਦਿੱਤਾ ਤੇ ਸਾਰੇ ਸਿੱਧਾਂ ਨੂੰ ਹਜ਼ੂਰ ਕਹਿਣ ਲੱਗੇ ਆਪਣੇ ਆਪਣੇ ਬਰਤਨ ਲਿਆਓ, ਮੈਂ ਤੁਹਾਨੂੰ ਵੰਡ ਕੇ ਦੱਸਣਾ। ਜੇ ਨੀਅਤ ਵੰਡਣ ਦੀ ਹੋਵੇ, ਇੱਕ ਤਿਲਾਂ ਦਾ ਦਾਣਾ ਵੀ ਵੰਡ ਕੇ ਛਕਿਆ ਜਾ ਸਕਦਾ ਹੈ, ਤੇ ਜੇ ਨੀਅਤ ਵੰਡ ਕੇ ਛਕਣ ਦੀ ਨਾ ਹੋਵੇ ਤੇ ਕਈ ਕਈ ਮੀਲ ਲੰਬੇ ਅਨਾਜ ਦੇ ਗੋਦਾਮਾਂ ਵਿੱਚ ਅਨਾਜ ਸੜ ਜਾਂਦਾ ਹੈ, ਚੂਹੇ ਖਾ ਜਾਂਦੇ ਨੇ, ਪਰ ਕਿਸੇ ਇਨਸਾਨ ਦੇ ਮੂੰਹ ਤੱਕ ਉਹ ਅਨਾਜ ਨਹੀਂ ਪਹੁੰਚਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਦੂਜਾ ਪਦਾਰਥ ਇਹਦੇ ਵਿੱਚ ਪਾਇਆ ਵਿਚਾਰ, ਵਿਚਾਰ ਦਾ ਖਹਿੜਾ ਨਹੀਂ ਛੱਡਣਾ। ਕਿਹੜੀ ਵਿਚਾਰ? ਆ ਜਿਹੜੀ ਵਿਚਾਰ ਅਸੀਂ ਕਰ ਰਹੇ ਹਾਂ, ਸ਼ਬਦ ਦੀ ਵਿਚਾਰ। ਹਜ਼ੂਰ ਫਰਮਾਨ ਕਰਦੇ ਨੇ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਹਾਂ, ਭਲੇ ਪੁਰਸ਼ ਮਿਲਣ ਤੇ ਕੁਝ ਸੁਣੋ ਕੁਛ ਕਹੋ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਜੇ ਕਿਸੇ ਸਭਾ ਸੁਸਾਇਟੀ ਵਿੱਚ ਕੋਈ ਕਵੇ ਵੀ ਬੋਲੋ ਮਹਾਰਾਜ 10 ਕੁ ਮਿੰਟ 5 ਮਿੰਟ ਤੁਸੀਂ ਕੁਝ ਬੋਲੋ ਤੇ ਮੈਂ ਕੀ ਬੋਲਾਂ, ਹਜ਼ੂਰ ਕਹਿਣਗੇ ਉਹ ਬੋਲਣਾ ਜਿਹਨੂੰ ਸੁਣ ਕੇ ਜਿਹੜਾ ਨਾਮ ਨਹੀਂ ਜਪਦਾ ਉਹ ਜਪਣ ਲੱਗ ਪਵੇ, ਔਰ ਜਿਹੜਾ ਜਪਦਾ ਹੈ ਉਹ ਹੋਰ ਜਪਣ ਲੱਗ ਪਵੇ। ਉਹ ਨਾ ਬੋਲਣਾ ਜਿਹਦੇ ਨਾਲ ਕੋਈ ਨਿਰੰਕਾਰ ਨਾਲੋਂ ਟੁੱਟ ਜਾਏ। ਵਿਚਾਰ ਦਾ ਖਹਿੜਾ ਨਹੀਂ ਛੱਡਣਾ। ਤੇ ਤੀਜੀ ਚੀਜ਼ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਤੀਜਾ ਇਹਦੇ ਵਿੱਚ ਆਤਮਕ ਜੀਵਨ ਦੇਣ ਵਾਲਾ
ਉਹ ਨਾਮ ਜਲ ਹੈ ਜਿਹੜਾ ਜੀਵ ਨੂੰ ਆਤਮਕ ਜੀਵਨ ਪ੍ਰਾਪਤ ਕਰਾਉਂਦਾ ਹੈ। ਇਹ ਤਿੰਨ ਪਦਾਰਥ ਮੈਂ ਇਸ ਥਾਲ ਵਿੱਚ ਤੁਹਾਡੇ ਵਾਸਤੇ ਪਰੋਸੇ ਨੇ ਔਰ ਫਿਰ ਨਾਲ ਬਚਨ ਕੀਤਾ ਵੀ ਤੁਸੀਂ ਪੁੱਛਿਆ ਹੈ ਕੀ ਤਿਆਰ ਹੋ ਗਿਆ। ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵੀ ਨੇ ਗੁਰਮਤਿ ਸਮਾਗਮ, ਬੇਅੰਤ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਵੀ ਨੇ। ਉਸ ਸੰਬੰਧ 'ਚ ਵੀ ਮੈਂ ਸੰਖੇਪ ਬੇਨਤੀਆਂ ਕਰਾਂਗਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਉਧਾਰੋ। ਇਹ ਜਿਹੜਾ ਨਾਮ ਹੈ ਇਹ ਸਾਰਿਆਂ ਦੇ ਆਤਮਕ ਜੀਵਨ ਦਾ ਆਧਾਰ ਹੈ। ਜਿਵੇਂ ਸਰੀਰਕ ਤਲ ਤੇ ਨਾ ਗੁਰਮੁਖੋ ਜਿੰਦਾ ਰਹਿਣਾ ਹੈ ਤੇ ਇਹ ਸਾਡਾ ਸਰੀਰ ਅੰਨ ਪਾਣੀ ਦਾ ਮੁਹਤਾਜ ਹੈ। ਧਿਆਨ ਦਿਆ ਜੇ ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ, ਇਹ ਅੰਨ ਪਾਣੀ ਨਾਲ ਚੱਲਦੀ ਹੈ। ਕੱਲੀ ਹਵਾ ਨਾਲ ਇਹ ਜ਼ਿੰਦਗੀ ਨਹੀਂ ਚੱਲ ਸਕਦੀ। ਜਿਵੇਂ ਤਨ ਦੇ ਤਲ ਤੇ ਜਿੰਦਾ ਰਹਿਣ ਲਈ ਅੰਨ ਪਾਣੀ ਜ਼ਰੂਰੀ ਹੈ, ਉਵੇਂ ਆਤਮਕ ਤਲ ਤੇ ਜਿੰਦਾ ਰਹਿਣ ਲਈ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸੋ ਜੀਵਿਆ। ਮਹਾਰਾਜ ਕੇ ਜੀਵਿਆ? ਹਜ਼ੂਰ ਕਹਿਣ ਲੱਗੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੇ, ਜਿਹੜਾ ਜਿਹੜਾ ਇਸ ਥਾਲ ਵਿੱਚੋਂ ਗੁਰਬਾਣੀ ਪਾਠ ਕੀਰਤਨ ਗੁਰਬਾਣੀ ਵਿਚਾਰ ਦੇ ਰੂਪ ਵਿੱਚ ਖੁਰਾਕ ਨੂੰ ਖਾਏਗਾ ਔਰ ਨਾਲ ਨਾਲ ਕੀ ਕਰੇਗਾ, ਪੁੰਚੈ। ਤੁਸੀਂ ਕਿਤੇ ਮੀਨਿੰਗ ਕੱਢ ਕੇ ਵੇਖੋ, ਪੁੰਚੈ ਮੀਨਜ ਜਿਹੜਾ ਜਿਹੜਾ ਇਹਨੂੰ ਫਿਰ ਪਚਾਏਗਾ। ਜਿਵੇਂ ਦੁਨਿਆਵੀ ਭੋਜਨ ਸਰੀਰਕ ਭੋਜਨ ਕਈ ਵਾਰਾਂ ਪਚਦਾ ਨਹੀਂ, ਕਹਿ ਹੋ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਆਤਮਕ ਭੋਜਨ ਦੀ ਵੀ ਕਈ ਵਾਰੀ ਉਲਟੀ ਹੋ ਜਾਂਦੀ ਹੈ। ਜਿਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਕਰਾਮਾਤਾਂ ਦੇ ਰੂਪ ਵਿੱਚ ਸਤਸੰਗਤ ਜੀ ਉਛਾਲੀ ਕਰ ਦਿੱਤੀ। ਇਸ ਲਈ ਇਹਨੂੰ ਨਾਮ ਜਪ ਕੇ ਬਾਣੀ ਪੜ੍ਹ ਕੇ ਜਿਹੜੀ ਸ਼ਕਤੀ ਆਉਂਦੀ ਹੈ ਉਹਨੂੰ ਪਹੁੰਚਾਉਣਾ ਵੀ ਹੈ। ਜਿਹੜਾ ਜਿਹੜਾ ਖਾਏਗਾ, ਖਾ ਕੇ ਪਚਾਏਗਾ, ਉਸਦਾ ਉਧਾਰ ਹੋ ਜਾਏਗਾ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇੱਥੋਂ ਤੱਕ ਦੱਸ ਕੇ ਫਿਰ ਪਰਉਪਕਾਰ ਕਰਦੇ ਨੇ ਸਤਿਗੁਰੂ ਪੰਥ ਜੀ, ਕੰਨ ਤੇ ਮਨ ਦੋਵੇਂ ਦਿਆ ਜੇ। ਆਖਣ ਲੱਗੇ ਗੁਰਸਿੱਖੋ ਇਹ ਵਸਤ ਤਜੀ ਨੈ ਜਾਈ। ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪੀ ਮੈਂ ਥਾਲ ਤਿਆਰ ਕੀਤਾ ਹੈ, ਇਹਨੂੰ ਛੱਡਿਆ ਜੇ ਨਾ, ਇਗਨੋਰ ਨਾ ਕਰਿਆ ਜੇ। ਜਿਵੇਂ ਮਾਂ ਭੋਜਨ ਬੜਾ ਸਵਾਦੀ ਕੋਈ ਪਦਾਰਥ ਬਣਾਏ ਨਾ, ਉਹਨੂੰ ਪਤਾ ਹੋਵੇ ਵੀ ਇਹਦੇ ਵਿੱਚ ਵਿਟਾਮਿਨ ਬੜੇ ਨੇ, ਇਹਦੇ ਵਿੱਚ ਮਿਨਰਲ ਬੜੇ ਨੇ, ਕੈਲਰੀ ਬੜੀ ਹੈ, ਇਹ ਸਰੀਰ ਨੂੰ ਰਿਸ਼ਟ ਪੁਸ਼ਟ ਕਰਨ ਵਾਲਾ ਮੈਂ ਪੰਜੀਰੀ ਬਣਾਈ ਹੈ, ਪਦਾਰਥ ਬਣਾਇਆ ਹੈ। ਤੇ ਉਹ ਫਿਰ ਕੌਲੀ ਚ ਪਾ ਕੇ ਪੁੱਤਰ ਨੂੰ ਕਹਿੰਦੀ ਵੀ ਪੁੱਤਰ ਬਹੁਤ ਸਵਾਦੀ ਹੈ, ਖਾ ਕੇ ਵੇ। ਵਾਹਿਗੁਰੂ ਵਾਹਿਗੁਰੂ। ਔਰ ਫਿਰ ਉਹ ਜੇ ਨਾ ਖਾਏ ਤੇ ਕਈ ਵਾਰਾਂ ਮੈਂ ਵੇਖਿਆ ਮਾਵਾਂ ਕੌਲੀ ਦੇ ਵਿੱਚ ਚਮਚ ਰੱਖ ਕੇ, ਛੋਟਾ ਬੱਚਾ ਖੇਡਦਾ ਖੇਡਦਾ ਉੱਧਰ ਜਾ ਰਿਹਾ, ਉਹ ਪਿੱਛੇ ਪਿੱਛੇ ਜਾ ਕੇ ਉਹਦੇ ਮੂੰਹ 'ਚ ਚਮਚ ਰੱਖ ਰਹੀਆਂ ਨੇ, ਉੱਧਰੋਂ ਇੱਧਰ ਜਾਏ, ਫਿਰ ਇੱਕ ਚਮਚ ਉਹਦੇ ਮੂੰਹ 'ਚ ਹੋਰ ਰੱਖ ਦੇਣਾ ਤੇ ਅਖੀਰ ਵਿੱਚ ਕਹਿਣਾ ਵੀ ਮੈਂ ਇੱਥੇ ਰੱਖਣ ਲੱਗੀ ਹਾਂ, ਉਹ ਤਾਂ ਜਦੋਂ ਤੇਰਾ ਦਿਲ ਕਰੇਗਾ ਉਦੋਂ ਖਾ ਲਈ। ਔਰ ਮੇਰੀ ਗੱਲ ਧਿਆਨ ਨਾਲ ਸੁਣ, ਇਹ ਛੱਡਣ ਵਾਲਾ ਪਦਾਰਥ ਨਹੀਂ, ਇਹਨੂੰ ਜ਼ਰੂਰ ਖਾ ਲਈ। ਆਖੋ ਸਤਨਾਮ ਸ੍ਰੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇਹ ਵਸਤ ਤਜੀ ਨੈ ਜਾਈ, ਨਿਤ ਨਿਤ ਰੱਖ ਔਰ ਧਾਰੋ। ਇਹਨੂੰ ਨਿਤਾ ਪ੍ਰਤੀ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਕਿਹਨੂੰ? ਗੁਰਬਾਣੀ ਨੂੰ। ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਜੇ ਇਸ ਵਿਸ਼ੇਸ਼ ਦਿਹਾੜੇ ਤੇ ਜਿੱਥੇ ਇਹਦਾ ਬੈਕਗ੍ਰਾਉਂਡ ਬੜੀ ਲੰਮੇ ਇਤਿਹਾਸ ਹੈ, ਕਿਵੇਂ ਬਾਣੀ ਇਕੱਤਰ ਹੋਈ, ਕਿਵੇਂ ਸੰਪਾਦਨਾ ਹੋਈ, ਕਿਵੇਂ ਪ੍ਰਕਾਸ਼ ਹੋਇਆ, ਉੱਥੇ ਇਹ ਵੀ ਗੱਲ ਸਤਸੰਗਤ ਦੀ ਵਿਦਤ ਰੱਖਣ ਵਾਲੀ ਹੈ ਵੀ ਸਤਿਗੁਰੂ ਪਿਤਾ ਮਹਾਰਾਜ ਨੇ ਇਹ ਭੋਜਨ ਤਿਆਰ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਵੀ ਜਿਹੜਾ ਜਿਹੜਾ ਖਾਏਗਾ, ਖਾ ਕੇ ਪਚਾਏਗਾ, ਉਸਦਾ ਉਧਾਰ ਹੋ ਜਾਏਗਾ।
ਇੱਕ ਵਾਰੀ ਆਪਾਂ ਵੀ ਉਹ ਪੰਕਤੀਆਂ ਦੁਹਰਾਈਏ ਜਿਹੜੀਆਂ ਉਹਦੇ ਆਲੇ ਹਰੀ ਮੰਦਰ ਦੇ ਵਿੱਚ ਗੁਰਸਿੱਖਾਂ ਨੂੰ ਗੁਰੂ ਅਰਜਨ ਸਾਹਿਬ ਨੇ ਦੁਹਰਾਈਆਂ ਸਨ।

ऐसे दीन दयाल सतगुरु ने ये महान बख्शिश साडे ते साथ संगत कीती भई सानू सिद्धांतक रूप विच लिखती रूप विच ग्रंथ साहब बख्शिश कीते। बहुत सारिया कम्यूनिटीज ने उन्हां विच भी बड़ी स्पिरिट है। मैं कई बार स्टेज तो सिंधी भाईचारे की गल करना, वो गुरु नानक साहब का बड़ा सत्कार करते हैं, साधु टी एल वासवानी की बड़ी रिस्पैक्ट है, बड़े आलम फाजल सन, बड़े अध्यात्मकवादी भी सन, पर सिंधी समाज विच जिहड़ी गल मनफी सी, मैनू खिमा करना, जिदे करके अपने आप अस्थापित नहीं कर सके वखरे रूप च, उन्हां कोल लिखती रूप विच अपना कोई ग्रंथ नहीं सी। ये मैं बेनती कर दिया, ये साडे उत्ते गुरु साहिबान ने बख्शिश की, सानू केंद्रीय स्थान भी दिते, सानू लिखत विच श्री गुरु ग्रंथ साहिब महाराज का स्वरूप भी दिता, जिथों अध्यात्मकवाद ने प्रगट होना है उहदे ठीक सामने सानू अकाल तख्त साहब बख्शिश किया, भगती ते शक्ति का सुमेल जिन्हों मूर्तिमान किया जा रहा है बार जोहरे खालसा के रूप में, भी सिख संत भी है, सिख छपाई भी है, सिख कोल भगती भी है, सिख कोल शक्ति भी है, सिख कोल जमाल भी है, सिख कोल जलाल भी है, सिख कोल माला भी है, सिख कोल शमशीर भी है। ये दाता गुरु साहबान ने सानू बख्शिश कीतिया। अज का दिन पहले प्रकाश दिवस नू भी समर्पित है। इस तो इलावा गुरु स्वरूप साध संगत जी साढ़े बहुत ही मान मत्ते शहीद, जिन्हां विच भाई दलावर सिंह बब्बर, वो दौर जिन्हां ने वेख्या है उन्हां नू पता है भई साह सुके हुंदे सन, जुल्मो सितम उस चरम सीमा ते सी कि कोई भी सिख नौजवान उहदी जान महफूज नहीं सी। और मेरियां धीआं बैठियां ने, मैं खिमा मांग के बेनती करां, कोई भी सिख मुटियार इस तरह की नहीं सी जिहदी इज्जत महफूज सी। यह भी मैं बेनती कर दिया, थाणियां विच लजा लजा के बच्चियां की इज्जत रोली गई, उन्हां नाल जबर जनाह किए गए, घरां विचों बदोशे नौजवानां नूं चुक चुक के उन्हां दे फेक एनकाउंटर किए गए, बच्चा घरों बाहर गया है ते कोई उम्मीद नहीं सी हुंदी भी वह शाम नूं सही सलामत वापस परतेगा कि नहीं परतेगा। जदों चरम सीमा तो जुल्म लंघ गया उस वेले फिर इन्हां सूरबीरां ने, जिन्हां विच मुख भूमिका भाई दलावर सिंह जी बब्बर दी है, हालांकि ये पूरी टीम सी जिथे बैठ के सलाह बनती है कितों RDX अरेंज करना है, कितने बैठ के वो बनाया जाना है, होर किवें किवें ब्यौतबंदी होनी है। तो इस प्रकार गुरु स्वरूप साध संगत जी ये विदत रवे, तो इतिहास तुसी बड़ी बारी सुनिया है। अज मैनू सरदार जसविंदर सिंह जी जंडी पिछे स्टेज पर दस रहे सन भाई सरदार जसवंत सिंह जी खालड़ा, उन्हां दा केस जिहड़े वकील ने लड़िया है, उस वकील ने भी इत्थे तुहानू मुखातब होने वास्ते आना है, वो तुहानू दसणगे भी केस लड़न की उन्हां नू की कीमत चुकानी पई। मैं संखेप च यह बेनती करा भी भाई साहब दलावर सिंह की बड़ी बड़ा ब्राइट फ्यूचर से, जिस सिक्योरिटी विच लगा होया सी उत्थे आम तौर पर बाकियां नालों पहला तरक्की मिल जाती है, उत्थे गवर्नमेंट जॉब प्राप्त करनी कोई आसान नहीं, भविख उज्जल सी, बड़िया उम्मीदा लाइया जा सकदियां सन। जे वह स्टेट का हथ टोका बन जाते बाकियां वांगू, वह भी फेक एनकाउंटर वाले पासे झुक जाते तो बड़ी जल्दी जल्दी उन्हां दी तरक्की हो सकती सी, वह भी उत्थे सारे सुख सुविधावां माण सकते सन। पर उस महान सूरबीर ने जिहड़ा बबर खालसा दे जथेबंदी जो पंथ वास्ते कुर्बानियां कर रही सी नाल जुड़े सन, उन्होंने मनुखी बंब बन का फैसला कर लिया। साध संगत जी वो दौर तुहानू याद होगा, जेडे मेरे हाणी ने उन्होंने कितने ना कि उत्थे जरूर संताप हंडाया होगा,
ਵੀ ਉਦੋਂ ਸਿਰਫ ਇੰਨਾ ਹੀ ਕਾਫੀ ਹੈ ਵੀ ਤੁਹਾਡੇ ਮਸ਼ਹਿਰੇ ਨੇ ਦਾੜਾ ਹੈ ਸਿਰ ਦੇ ਉੱਤੇ ਪੱਗ ਬੰਨੀ ਹੈ। ਤੇ ਜੇ ਤੁਹਾਡੀ ਉਮਰ ਕਿਤੇ 15-18 ਸਾਲ ਤੋਂ 35-40 ਸਾਲ ਦੇ ਵਿਚਕਾਰ ਹੈ ਫਿਰ ਤੇ ਤੁਹਾਡੀ ਉਮਰ ਹੀ ਤੁਹਾਡੀ ਦੁਸ਼ਮਣ ਬਣ ਜਾਂਦੀ ਸੀ। ਚੱਲਦੀ ਬੱਸ ਵਿੱਚੋਂ ਬੱਸ ਨੂੰ ਰੋਕ ਕੇ ਇਸ ਤਰ੍ਹਾਂ ਦੇ ਸ਼ਖਸਾਂ ਨੂੰ ਥੱਲੇ ਕੱਢ ਲਿਆ ਜਾਂਦਾ ਸੀ, ਹਵਾਲਾਤ ਵਿੱਚ ਡੱਕ ਦਿੱਤਾ ਜਾਂਦਾ ਸੀ ਔਰ ਫਿਰ ਕੁੱਪ ਹਨੇਰੀ ਰਾਤ ਵਿੱਚ ਕਿਸੇ ਬੀਆਬਾਨ ਜੰਗਲ ਵਿੱਚ ਉਹਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਜਾਂਦਾ ਸੀ। ਅਗਲੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਤੇ ਫੋਟੋ ਆ ਜਾਂਦੀ ਸੀ, ਬਹੁਤ ਸਾਰਾ ਅਸਲਾਹ ਵਿਖਾਇਆ ਜਾਂਦਾ ਸੀ ਔਰ ਇਸ ਪ੍ਰਕਾਰ ਇਹ ਜ਼ੁਲਮ ਜਿਹੜਾ ਇਹਦੇ ਰਾਜ ਵਿੱਚ ਹੋ ਰਿਹਾ ਸੀ ਔਰ ਇਹ ਸਾਡਾ ਸੂਰਬੀਰ ਜਿਹਦੇ 'ਤੇ ਅਸੀਂ ਮਾਣ ਕਰ ਸਕਦੇ ਹਾਂ ਭਾਈ ਦਿਲਾਵਰ ਸਿੰਘ ਬੱਬਰ, ਉਹਨੇ ਮੈਂ ਤਾਂ ਇਹ ਕਹਾਂਗਾ ਬਈ ਇਹ ਗੰਦ ਹੁੰਝਿਆ ਇਸ ਬੁੱਚੜ ਨੂੰ ਗੱਡੀ ਚੜਾਇਆ, ਆਪਣੇ ਸਰੀਰ ਦੇ ਵੀ ਚੀਥੜੇ ਉੱਡ ਗਏ, ਸ਼ਹੀਦੀ ਪ੍ਰਾਪਤ ਕਰ ਲਈ ਪਰ ਇੱਕ ਵਾਰੀ ਜਿਨ੍ਹਾਂ ਸੱਜਣਾਂ ਨੂੰ ਯਾਦ ਹੈ ਇੱਕ ਵਾਰੀ ਜ਼ੁਲਮ ਨੂੰ ਠੱਲ ਪੈ ਗਈ। ਇੱਕ ਵਾਰ ਇਹ ਜਿਹੜੇ ਫੇਕ ਐਨਕਾਊਂਟਰ ਸਨ ਉਸ ਪਾਸਿਓਂ ਫਿਰ ਧਿਆਨ ਜਿਹੜਾ ਉਹ ਹਟਿਆ। ਐਸੇ ਮਹਾਨ ਸੂਰਬੀਰ ਭਾਈ ਦਿਲਾਵਰ ਸਿੰਘ ਬੱਬਰ ਅੱਜ ਦੇ ਇਹ ਗੁਰਮਤਿ ਸਮਾਗਮ ਉਹਨਾਂ ਦੀ ਸ਼ਹਾਦਤ ਨੂੰ ਵੀ ਇੱਥੋਂ ਦੀ ਸੰਗਤ ਪ੍ਰਬੰਧਕਾਂ ਵੱਲੋਂ ਸਮਰਪਿਤ ਨੇ। ਦੂਸਰੇ ਮੈਂ ਸੰਖੇਪ ਜੀ ਬੇਨਤੀ ਕਰਦੇ ਹਾਂ, ਭਾਈ ਬਲਵਿੰਦਰ ਸਿੰਘ ਜਟਾਣਾ, ਸਰਦਾਰ ਜਸਵੰਤ ਸਿੰਘ ਖਾਲੜਾ, ਅੱਜ ਸਤਸੰਗਤ ਜੀ ਰੂਹੇ ਜ਼ਮੀਨ 'ਤੇ ਜਿਹੜਾ ਸਭ ਤੋਂ ਵੱਡਾ ਜੰਗ ਹੈ, ਜੇ ਸਿਆਣੇ ਕਹਿੰਦੇ ਨੇ ਤੁਹਾਡੇ ਵਿੱਚ ਜਿਹੜੇ ਚੰਗੇ ਚੰਗੇ ਸਕੋਲਰ ਬੈਠੇ ਨੇ ਉਹਨਾਂ ਨੂੰ ਪਤਾ ਹੈ ਸਭ ਤੋਂ ਵੱਡੀ ਲੜਾਈ ਪਾਣੀ ਦੀ ਹੈ। ਪਾਣੀ ਤੋਂ ਬਿਨਾਂ ਕੋਈ ਮਨੁੱਖੀ ਸਰੀਰ, ਕੋਈ ਪਸ਼ੂ, ਕੋਈ ਪੰਛੀ, ਸਤਸੰਗਤ ਜੀ ਕੋਈ ਬਨਸਪਤੀ ਜ਼ਿੰਦਾ ਨਹੀਂ ਰਹਿ ਸਕਦੀ। ਸਾਰੀ ਦਾਰੋ ਮਦਾਰ ਪਾਣੀ 'ਤੇ ਹੈ। ਇਹਨੂੰ ਹਜ਼ੂਰ ਕਹਿੰਦੇ ਨੇ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਔਰ ਜਿਹੜਾ ਇੰਟਰਨੈਸ਼ਨਲ ਲਾਅ ਬਣਿਆ ਪਾਣੀ ਵਾਸਤੇ ਉਸ ਲਾਅ ਨੂੰ ਛਿੱਕੇ 'ਤੇ ਟੰਗ ਕੇ ਇੰਦਰਾ ਗਾਂਧੀ ਨੇ ਆਪਣਾ ਬਹੁਮਤ ਪਾਰਲੀਆਮੈਂਟ 'ਚ ਸਾਬਤ ਕਰਕੇ ਕਾਨੂੰਨ ਬਣਾਇਆ ਜਿਹਨੂੰ ਸ਼ੋਰਟ 'ਚ ਕਹਿੰਦੇ ਨੇ ਮੀਮਾਂਸਾ। ਉਸ ਕਾਨੂੰਨ ਨੂੰ ਛਿੱਕੇ 'ਤੇ ਟੰਗ ਕੇ ਜਿਹੜਾ UNO ਨੇ ਬਣਾਇਆ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ, ਉਹਨੂੰ ਚੈਲੰਜ ਕਰਕੇ ਪੰਜਾਬ ਦਾ ਪਾਣੀ ਜਿਹੜਾ ਸੀ ਉਹ ਖੋ ਕੇ ਅਦਰ ਸਟੇਟ ਨੂੰ ਬਣਦੇ ਹੱਕ ਤੋਂ ਜ਼ਿਆਦਾ ਦਿੱਤਾ ਗਿਆ ਅਤੇ ਪੰਜਾਬ ਦਾ ਜਿਹੜਾ ਬਣਦਾ ਹੱਕ ਸੀ ਉਹਦੇ ਨਾਲੋਂ ਵੀ ਨਿਹਾਇਤ ਘੱਟ ਪਾਣੀ ਜਿਹੜਾ ਉਹ ਪੰਜਾਬ ਨੂੰ ਦਿੱਤਾ ਗਿਆ। ਉਸ ਦੇ ਉੱਪਰ ਇੱਕ ਹੋਰ ਜਾਚੀ ਕੀਤੀ ਗਈ ਵੀ SYL ਨਹਿਰ ਦਾ ਪ੍ਰਪੋਜ਼ਲ ਤਿਆਰ ਕਰ ਦਿੱਤਾ, ਪਾਸ ਕਰ ਦਿੱਤਾ, ਜ਼ਮੀਨ ਐਕਵਾਇਰ ਹੋ ਗਈ। ਉਸ ਵੇਲੇ ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਇਹ ਚਮਕੌਰ ਸਾਹਿਬ ਦੇ ਨੇੜੇ ਪਿੰਡ ਹੈ, ਸਤਸੰਗਤ ਜੀ ਜਟਾਣਾ, ਸਰਦਾਰ ਸੋਹਣ ਸਿੰਘ, ਬੀਬੀ ਨਸੀਬ ਕੌਰ ਇਹਨਾਂ ਦੇ ਮਾਤਾ ਪਿਤਾ ਦੇ ਨਾਂ ਨੇ। ਉਸ ਵੇਲੇ ਸੂਰਮੇ ਨੇ ਉਸ ਪ੍ਰਪੋਜ਼ਲ ਨੂੰ ਬਣਾਉਣ ਵਾਲਾ ਜਿਹੜਾ ਚੀਫ ਇੰਜੀਨੀਅਰ ਸੀ ਸੀਕਰੀ, ਉਹਨੂੰ ਸੋਧਾ ਲਾਇਆ ਔਰ ਇਸ ਪ੍ਰਕਾਰ ਸੈਕਟਰ 26 ਦੇ ਵਿੱਚ ਜਾ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਹਨਾਂ ਨੇ ਇਹ ਪਾਣੀ ਆਪਣਾ ਜਿਹੜਾ ਸੀ ਉਹਦੇ ਹੱਕ ਲੈਣ ਵਾਸਤੇ, SYL ਨਹਿਰ ਨੂੰ ਰੋਕਣ ਵਾਸਤੇ ਇਹ ਬੀੜਾ ਚੁੱਕਿਆ। ਔਰ ਇਸੇ ਈਵਜ ਵਿੱਚ ਬਾਅਦ ਵਿੱਚ ਹਕੂਮਤ ਨੇ ਉਹਨਾਂ ਨੂੰ ਉਹਨਾਂ ਦਾ ਫੇਕ ਐਨਕਾਊਂਟਰ ਜਿਹੜਾ ਹੈ ਉਹ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ। ਅੱਛਾ, ਇਹ ਤੇ ਸਾਰੇ ਹਥਿਆਰਬੰਦ ਜੰਗ ਕਰ ਰਹੇ ਸਨ ਪਰ ਜਦੋਂ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਜਸਵੰਤ ਸਿੰਘ ਖਾਲੜਾ ਨੇ ਕੋਈ ਰਿਵਾਲਵਰ ਨਹੀਂ ਚੁੱਕਿਆ, ਕੋਈ AK-47 ਨਹੀਂ ਚੁੱਕੀ, ਉਹਨੇ ਕਲਮ ਚੁੱਕੀ, ਪੈਨ ਚੁੱਕਿਆ। ਉਹ ਕਬਰਿਸਤਾਨ ਵਿੱਚ ਗਿਆ, ਮੜੀਆਂ ਵਿੱਚ ਗਿਆ, ਫਿਊਨਲ ਹਾਊਸ ਵਿੱਚ ਗਿਆ, ਉਹਨੇ ਉੱਥੋਂ ਲਿਸਟ ਤਿਆਰ ਕੀਤੀ ਬਈ ਕਿੰਨੇ ਨੌਜਵਾਨ ਇਹ ਜਿਹੜੀ ਮਾਝੇ ਇਲਾਕੇ ਵਿੱਚੋਂ ਤਰਨ ਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਜਿਨ੍ਹਾਂ ਦੇ ਫੇਕ ਐਨਕਾਊਂਟਰ ਕਰਕੇ ਉਹਨਾਂ ਦੇ ਮਾਤਾ ਪਿਤਾ ਨੂੰ ਬਿਨਾਂ ਦੱਸੇ ਲਵਾਰਸ ਲਾਸ਼ਾਂ ਕਹਿ ਕੇ ਅਤੇ ਉਹਨਾਂ ਨੂੰ ਜਾਂ ਤੇ ਫੂਕ ਦਿੱਤਾ ਜਾਂ ਸਤਲੁਜ ਵਿੱਚ ਜਲ ਪ੍ਰਵਾਹ ਕਰ ਦਿੱਤਾ। ਤੋਂ ਲਗਭਗ 25,000 ਪਲੱਸ ਨੌਜਵਾਨਾਂ ਦੀ ਉਹਨਾਂ ਨੇ ਫਹਿਰਿਸ਼ਤ ਤਿਆਰ ਕੀਤੀ। ਕਈ ਵਾਰੀ ਸਾਡੇ ਮਨ 'ਚ ਹੁੰਦਾ ਵੀ ਇਹ ਸ਼ਾਇਦ
ਪੋਲੀਟਿਕਸ ਕਰਦੇ ਨੇ, ਇੱਦਾਂ ਦੀਆਂ ਗੱਲਾਂ ਕਰਦੇ ਨੇ ਖਾੜਕੂਵਾਦੀਆਂ ਨੂੰ ਥੋੜਾ ਸਮਝਣਾ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕੋਈ ਰਿਵਾਲਵਰ ਨਹੀਂ ਚੁੱਕਿਆ, ਕੋਈ ਹਥਿਆਰ ਨਹੀਂ ਚੁੱਕਿਆ, ਕੋਈ ਡਾਂਗ ਨਹੀਂ ਚੁੱਕੀ, ਕੋਈ ਖੂਨ ਖਰਾਬਾ ਨਹੀਂ ਕੀਤਾ, ਜ਼ਿੰਦਗੀ ਚ ਕਿਸੇ ਨੂੰ ਇੱਕ ਝਰੀਟ ਵੀ ਨਹੀਂ ਮਾਰੀ ਜਸਵੰਤ ਸਿੰਘ ਖਾਲੜਾ ਨੇ। ਉਹਦਾ ਕਸੂਰ ਸਿਰਫ ਇੰਨਾ ਸੀ ਬਈ ਆਹ ਜਿਹੜੇ 25,000 ਨੌਜਵਾਨਾਂ ਦੀਆਂ ਮੈਂ ਲਿਸਟ ਤਿਆਰ ਕੀਤੀ ਏ, ਇਹ ਹਾਈ ਕੋਰਟ ਵਿੱਚ ਹਕੂਮਤ ਇਹਦਾ ਜਵਾਬ ਦੇ ਵੀ ਇਹਨਾਂ ਨੂੰ ਕਿਉਂ ਮਾਰਿਆ ਗਿਆ, ਇਹਨਾਂ ਦਾ ਗੁਨਾਹ ਕੀ ਸੀ, ਔਰ ਇਹ ਲਾਵਾਰਸ ਲਾਸ਼ਾਂ ਕਿਵੇਂ ਨੇ, ਜਦੋਂ ਕਿ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਹੈ ਉਹ ਉੱਥੇ ਫਿਊਨਲ ਹਾਊਸਾਂ ਵਿੱਚ ਲਿਖਿਆ ਹੋਇਆ, ਫਿਰ ਇਹ ਲਾਵਾਰਸ ਲਾਸ਼ਾਂ ਕਿਵੇਂ ਨੇ। ਹੁਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਰਕਾਰ ਦਾ ਇਹ ਭਾਂਡਾ ਫੋੜ ਹੁੰਦਾ ਸੀ, ਉਹਨਾਂ ਆਖਿਆ ਵੀ ਜੇ ਜਸਵੰਤ ਸਿੰਘ ਖਾਲੜਾ ਜਿਉਂਦਾ ਰਿਹਾ ਤੇ ਸਾਡਾ ਇਹ ਸਾਰਾ ਜਿਹੜੀ ਅਸੀਂ ਨਸਲ ਕੁਸ਼ੀ ਕੀਤੀ ਹੈ ਸਿੱਖਾਂ ਦੀ ਉਹ ਨੰਗੀ ਹੋ ਜਾਣੀ ਹੈ, ਇਸ ਲਈ ਇਸ ਤਰ੍ਹਾਂ ਕਰੋ ਵੀ ਜਸਵੰਤ ਸਿੰਘ ਖਾਲੜੇ ਨੂੰ ਖਤਮ ਕਰ ਦਿਓ, ਨਾ ਸਿਰਫ ਉਹਦਾ ਕਤਲ ਕਰ ਦਿਓ ਬਲਕਿ ਉਹਦੀ ਲਾਸ਼ ਵੀ ਖੁਰਦ ਬੁਰਦ ਕਰ ਦਿਓ। ਹੁਣ ਗੁਰੂ ਸਰੂਪ ਸਾਧ ਸੰਗਤ ਜੀ ਜਿਹੜੇ ਸਾਡੇ ਵਿੱਚ ਬਹੁਤੇ ਲੋੜੋਂ ਵੱਧ ਨਰਮ ਖਿਆਲੀਏ ਵੀਰ ਨੇ, ਉਹਨਾਂ ਨੂੰ ਮੇਰੀ ਬੇਨਤੀ ਹੈ ਦੱਸੋ ਵੀ ਜਿਸ ਮੁਲਕ ਦੀ ਅੱਛਾ ਫਿਰ ਅੱਜ ਇੱਥੇ ਸਰਦਾਰ ਜਸਵੰਤ ਸਿੰਘ ਹੋਰਾਂ ਦੇ ਵਕੀਲ ਨੇ ਤੁਹਾਨੂੰ ਆਪ ਆ ਕੇ ਵਿਚਾਰਾਂ ਦੱਸਣੀਆਂ, ਜਿਨ੍ਹਾਂ ਨੇ ਕਿਹਾ ਵੀ ਜਸਵੰਤ ਸਿੰਘ ਨੂੰ ਮਾਰਨਾ ਗਲਤ ਸੀ, ਉਹਨੂੰ ਵਕਾਲਤ ਕਰਨ ਤੋਂ ਰੋਕਿਆ ਜਾਂਦਾ, ਉਹ ਬਾਹਰ ਗੱਡੀ ਖੜੀ ਕਰਕੇ ਅੰਦਰ ਜਾਂਦੇ ਨੇ, ਆਉਂਦਿਆਂ ਨੂੰ ਚਾਰੇ ਟਾਇਰ ਜਿਹੜੇ ਨੇ ਵੱਢ ਟੁੱਕ ਦਿੱਤੇ ਜਾਂਦੇ ਨੇ, ਰਸਤੇ ਵਿੱਚ ਉਹਨਾਂ ਦੇ ਸਕੂਟਰ ਨੂੰ ਟੱਕਰ ਮਾਰੀ ਜਾਂਦੀ ਹੈ, ਉਹਨਾਂ ਦੀ ਗੱਡੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਭੈ ਭੀਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਉਹਨਾਂ ਦਾ ਕੇਸ ਨਾ ਲੜਨ। ਸਾਡੇ ਕੋਲ ਸਾਡੇ ਨਾਲ ਜਾਤਸੀ ਹੋਵੇ ਨਾ, ਅਸੀਂ ਪੰਚਾਇਤ ਵਿੱਚ ਜਾਂਦੇ ਹਾਂ, ਥਾਣੇ ਜਾਂਦੇ ਹਾਂ, ਮੀਡੀਆ ਕੋਲ ਜਾਂਦੇ ਹਾਂ, ਕੋਈ ਨਿਆਂ ਨਾ ਹੋਵੇ ਤੇ ਲਾਸਟ ਵਿੱਚ ਅਸੀਂ ਕੋਰਟ ਦਾ ਦਰਵਾਜ਼ਾ ਖਟਖਟਾਉਂਦੇ ਹਾਂ, ਤੇ ਜਿੱਥੇ ਕੋਰਟ ਵਿੱਚ ਵੀ ਕਿਸੇ ਦੀ ਨਾਂ ਸੁਣੀ ਜਾਏ ਫਿਰ ਉਹ ਬੰਦਾ ਜਾਏਗਾ ਕਿੱਥੇ। ਜੁਡੀਸ਼ਲੀ ਜਿਹਦੇ ਤੋਂ ਸਾਨੂੰ ਉਮੀਦ ਹੁੰਦੀ ਹੈ ਵੀ ਇੱਥੋਂ ਸਾਨੂੰ ਇਨਸਾਫ ਮਿਲੇਗਾ, ਜੇ ਉੱਥੇ ਵੀ ਮਨੁੱਖ ਨੂੰ ਇਨਸਾਨ ਨੂੰ ਇਨਸਾਫ ਨਾ ਮਿਲੇ ਤੇ ਫਿਰ ਕੀ ਹੋਗਾ। ਅਸਲ ਵਿੱਚ ਨਾ ਮੈਨੂੰ ਇੰਨਾ ਕੁ ਕਹਿਣ ਦੇਣਾ, ਉਹ ਸਟੇਟ ਨੇ ਸਿੱਖਾਂ ਨੂੰ ਲਗਾਤਾਰ ਇਹ 47 ਤੋਂ ਬਾਅਦ ਅਹਿਸਾਸ ਕਰਵਾਇਆ ਹੈ। ਕੀ ਅਹਿਸਾਸ ਕਰਵਾਇਆ? ਕੰਨ ਤੇ ਮਨ ਦੇ ਕੇ ਸੁਣਿਆ ਉਹਨਾਂ ਨੇ ਸਾਨੂੰ ਅਹਿਸਾਸ ਕਰਵਾਇਆ ਬਈ ਤੁਸੀਂ ਇੱਥੇ ਦੂਜੇ ਦਰਜੇ ਦੇ ਸ਼ਹਿਰੀ ਹੋ, ਇੱਕ ਗੱਲ, ਔਰ ਦੂਜੀ ਗੱਲ ਤੁਸੀਂ ਇਸ ਸਟੇਟ ਵਿੱਚ ਗੁਲਾਮ। ਜਿੱਦਣ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਅਸੀਂ ਆਪਣਾ ਆਪੇ ਵੇਖ ਲਾਂਗੇ, ਉਦਣ ਜ਼ਨਾ ਨੇ ਇੱਕ ਗੱਲ ਕਹੀ ਸੀ, ਮੈਂ ਨਫ਼ਰਤ ਨਹੀਂ ਫੈਲਾ ਰਿਹਾ, ਜੋ ਉਹਨੇ ਕਿਹਾ ਸੀ ਮੈਂ ਦੱਸ ਰਿਹਾ। ਉਹ ਕਹਿਣ ਲੱਗਾ, ਮਾਸਟਰ ਜੀ ਤੁਸੀਂ ਗੁਲਾਮ ਹਿੰਦੂ ਨੂੰ ਵੇਖਿਆ ਹੈ, ਜਿੱਦਣ ਇਹ ਆਜ਼ਾਦ ਹੋ ਗਏ ਨਾ ਇਹ ਗਿਰਗਟ ਵਾਂਗੂ ਕਿਵੇਂ ਰੰਗ ਬਦਲਦੇ ਨੇ ਔਰ ਤੁਹਾਨੂੰ ਕਿਵੇਂ ਤਲਵੇ ਚਟਾਉਂਦੇ ਨੇ, ਇਹ ਫਿਰ ਤੁਹਾਨੂੰ ਸਮਾਂ ਦੱਸੇਗਾ। ਔਰ ਉਹ ਸਾਰਾ ਕੁਝ ਅਸੀਂ ਦੇਖਿਆ, ਨੌਜਵਾਨਾਂ ਦੀ ਕਤਲੋਗਾਰਤ, ਰਾਜਧਾਨੀ ਖੋਹ ਲੈਣੀ, ਪੰਜਾਬੀ ਬੋਲਦੇ ਇਲਾਕੇ ਖੋਹ ਲੈਣੇ, ਪਾਣੀ ਖੋਹ ਲੈਣਾ, ਔਰ ਗੁਰੂ ਸਰੂਪ ਸਾਧ ਸੰਗਤ ਜੀ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਜਿੱਥੇ ਸਿੱਖਾਂ ਕਿਹਾ ਤੰਬਾਕੂ ਬੈਨ ਹੋਣਾ ਚਾਹੀਦਾ, ਤਰਸ਼ੂਲ ਦੇ ਨਾਲ ਤੰਬਾਕੂ ਬੰਨ ਕੇ ਅਤੇ ਉੱਥੋਂ ਦਰਬਾਰ ਸਾਹਿਬ ਦੇ ਕੋਲੋਂ ਸ਼ੋਭਾ ਯਾਤਰਾ ਕੱਢਣੀ ਵੀ ਅਸੀਂ ਏਦਾਂ, ਨਾਲੇ ਉਹ ਪੀਂਦੇ ਧੂੰਆਂ ਮਾਰਦੇ, ਨਾਲੇ ਕਹਿੰਦੇ ਏਦਾਂ ਕਰਾਂਗੇ, ਸਾਨੂੰ ਰੋਕ ਕੇ ਕਹੋ, ਸਟੇਟ ਸਾਡੀ ਹੈ, ਤੁਸੀਂ ਕੀ ਲੱਗਦੇ ਹੋ? ਤੋ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ, ਔਰ ਉਹ ਹੱਲ ਕੀ ਹੈ ਉਹ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਬਿਹਤਰ ਪਤਾ ਹੈ। ਦਿੱਤਾ ਹੋਇਆ ਸਮਾਂ ਸਮਾਪਤ ਹੈ, ਥੋੜ੍ਹੇ ਨੂੰ ਜ਼ਿਆਦਾ ਸਮਝਣਾ, ਬੇਨਤੀਆਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਆਪ ਸਾਰਿਆਂ ਦਾ ਬਹੁਤ ਹਾਰਦਿਕ ਧੰਨਵਾਦ, ਭਾਵੇਂ ਇਸ ਈਵੈਂਟ ਕਰਕੇ ਜੋਹਰੇ ਤੇਗ ਕਰਕੇ ਥੋੜ੍ਹਾ ਜਿਹਾ ਵਾਤਾਵਰਨ ਉੱਧਰ ਵੀਰ ਰਸ ਵਾਲਾ ਹੈ, ਇੱਧਰ ਥੋੜ੍ਹਾ ਜਿਹਾ ਆਤਮ ਰਸ ਵਾਲਾ ਹੈ, ਥੋੜ੍ਹੀ ਜਿਹੀ ਆਵਾਜਾਈ ਆਵਾਜ਼ਾਂ ਕਰਕੇ ਮਾਹੌਲ ਨਹੀਂ ਸੀ ਬਣਦਾ, ਪਰ ਮੈਂ ਮਹਿਸੂਸ ਕੀਤਾ ਵੀ ਮੇਰੀ ਉਮੀਦ ਤੋਂ ਜ਼ਿਆਦਾ ਤੁਸੀਂ ਅਸੀਸ ਦੇ ਕੇ, ਇਕਾਗਰਤਾ ਬਖਸ਼ ਕੇ, ਗੁਰਮਤ ਵਿਚਾਰਾਂ ਵਿੱਚ ਸਹਿਯੋਗ ਬਖਸ਼ਿਆ। ਆਪ ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਇੱਥੋਂ ਦੇ ਗ੍ਰੰਥੀ ਸਾਹਿਬਾਨ ਦਾ, ਸਾਰਿਆਂ

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਅਤੇ ਇਤਿਹਾਸ ਦੇ ਨਾਲ ਜੋੜਿਆ ਹੈ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਦਿਲ ਤਾਂ ਕਈ ਵਾਰ ਕਰਦਾ ਰਹਿੰਦਾ ਕਿ ਇਸ ਤਰ੍ਹਾਂ ਜੋ ਸ਼ਹੀਦਾਂ ਦੀ ਗਾਥਾ ਹੈ ਸੁਣਦੇ ਰਹੀਏ, ਪਰ ਕਈ ਵਾਰ ਹੋਰ ਵੀ ਪ੍ਰਚਾਰਕ ਜਿਹੜੇ ਆ ਉਹਨਾਂ ਨੇ ਵੀ ਆਪ ਸੰਗਤਾਂ ਨਾਲ ਸਾਂਝ ਪਾਉਣੀ ਆ। ਮੈਂ ਆਪ ਸਮਾਂ ਜ਼ਿਆਦਾ ਨਾ ਲਵਾਂ, ਜਿਵੇਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਬਾਹਰ ਜੋ ਟੇਬਲ ਲਗਾਇਆ ਹੋਇਆ ਹੈ ਗੁਰਦੁਆਰਾ ਸਾਹਿਬ ਸੈਂਟਾ ਕਲੇਰਾ ਤੋਂ, ਸੇਵਾਦਾਰ ਇੱਥੇ ਪਹੁੰਚੇ ਆ ਆਪ ਸੰਗਤਾਂ ਦਾ ਸਹਿਯੋਗ ਅਤੇ ਆਪ ਨੂੰ ਬੇਨਤੀ ਕਰਨ ਵਾਸਤੇ, ਜੋ ਮੈਂ ਪਹਿਲਾਂ ਹੋਰ ਕੁਛ ਕਹਿਣ ਤੋਂ ਸਤਿਕਾਰ ਜੋ ਉੱਥੋਂ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਜੀ ਮੁਲਤਾਨੀ, ਉਹਨਾਂ ਨੂੰ ਬੇਨਤੀ ਕਰਦਾ ਕਿ 2 ਮਿੰਟ ਆਪਣੀ ਜਵਾਨੀ ਆਪ ਸੰਗਤਾਂ ਨੂੰ ਦਰਸ਼ਨ ਕਰਨ ਅਤੇ ਨਾਲ ਬੇਨਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਗੁਰੂ ਕਿੱਸਾ ਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਅਸੀਂ ਸੈਂਟਾ ਕਲੇਰਾ ਸਿਲੀਕੋਨ ਵੈਲੀ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹ ਸਾਰੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਸਿਲੀਕੋਨ ਵੈਲੀ ਗੁਰਦੁਆਰਾ ਸਾਹਿਬ ਸੈਂਟਾ ਕਲੇਰਾ ਵਿੱਚ 2012 ਸਨ ਤੋਂ ਚੱਲ ਰਿਹਾ ਹੈ, ਔਰ ਇਹ ਕਿਰਾਏ ਦੀ ਬਿਲਡਿੰਗ ਦੇ ਵਿੱਚ ਸੀ ਜਿਹੜੀ ਕਿ ਲੀਜ਼ 'ਤੇ ਲਈ ਹੋਈ ਸੀ। ਉਹ ਬਿਲਡਿੰਗ ਹੁਣ NVIDIA ਕੰਪਨੀ ਨੇ ਖਰੀਦ ਲਈ ਹੈ, ਜਿਸ ਕਰਕੇ ਸਾਨੂੰ ਉੱਥੇ ਨੋਟਿਸ ਮਿਲ ਗਿਆ ਹੈ ਕਿ ਤੁਸੀਂ 30 ਸਤੰਬਰ ਤੱਕ ਇੱਥੋਂ ਮੂਵ ਹੋ ਜਾਓ। ਤਾਂ ਉਸ ਕਰਕੇ ਅਸੀਂ ਜਿਹੜੀ ਆਪਣੀ ਬਿਲਡਿੰਗ ਆ ਪਰਸਨਲ ਪ੍ਰਾਪਰਟੀ ਗੁਰਦੁਆਰਾ ਸਾਹਿਬ ਵਾਸਤੇ ਖਰੀਦੀ ਹੋਈ ਹੈ ਉੱਥੇ ਕੰਮ ਚੱਲ ਰਿਹਾ ਹੈ, ਅਤੇ ਇਸ ਕਰਕੇ ਸਾਨੂੰ ਫਾਈਨੈਂਸ਼ੀਅਲੀ ਤੌਰ 'ਤੇ ਕਾਫੀ ਮਾਇਆ ਦੀ ਲੋੜ ਹੈ, ਜਿਸ ਕਰਕੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਏ ਹਾਂ। ਤਾਂ ਸਾਡੀ ਇੱਕੋ ਹੀ ਬੇਨਤੀ ਹੈ ਕਿ ਬਹੁਤ ਸਮਾਂ ਸਹਿ ਨਾ ਲਈਏ, ਤੁਹਾਡਾ ਕੀਮਤੀ ਸਮਾਂ ਜਿਹੜਾ ਕਿ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਬਿਤਾ ਰਹੇ ਹਾਂ, ਸਾਨੂੰ ਜਿੰਨਾ ਵੀ ਹੋ ਸਕੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਨਾ ਕਿ ਸੇਵਾ ਕਰਤ ਹੋਏ ਨਾ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਓਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਤੋਂ ਸਤਿਗੁਰ ਕਿਰਪਾ ਕਰਨ, ਆਪ ਸਾਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਸੇਵਾ ਵਾਲੇ ਉਤਸ਼ਾਹ ਪੈਦਾ ਕਰਨ, ਅਤੇ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਇਹ ਕੰਮ ਕੀਤਾ ਹੈ ਗੁਰਦੁਆਰਾ ਸਾਹਿਬ, ਕਿਉਂਕਿ ਅੱਜ ਸਾਨੂੰ ਸਿੱਖੀ ਦੇ ਪ੍ਰਚਾਰ ਦੀ ਬਹੁਤ ਲੋੜ ਹੈ। ਅਤੇ ਅੱਜ ਦੇ ਦਿਨ ਹੀ ਉਹ ਮਹਾਨ ਸ਼ਖਸੀਅਤ ਗਿਆਨੀ ਜਿੱਤ ਸਿੰਘ ਜੀ, ਜਿਨ੍ਹਾਂ ਨੇ ਸਿੱਖ ਪੰਥ ਦੇ ਵਾਸਤੇ ਬੜੀ ਸੇਵਾ ਕੀਤੀ, ਅੱਜ ਉਹਨਾਂ ਦਾ ਵੀ ਜਿਹੜਾ ਚਲਾਣਾ ਦਿਵਸ ਹੈ। ਔਰ ਨਾਲ ਦੀ ਨਾਲ ਹੀ ਸਾਡੇ ਮਾਣਯੋਗ ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਵੀ ਦਿਨ ਹੈ। ਤੋ ਆਪਾਂ ਕਿਉਂ ਨਾ ਚੰਗੇ ਕੰਮ ਕਰੀ ਕਿ ਸਾਨੂੰ ਵੀ ਲੋਕ ਯਾਦ ਕਰਨ। ਸੋ ਗੁਰੂ ਦੇ ਚਰਨਾਂ ਦੇ ਵਿੱਚ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇੱਕੋ ਅਰਦਾਸ ਬੇਨਤੀ ਹੈ ਕਿ ਆਓ ਸਾਰੇ ਹੰਬਲਾ ਮਾਰੀਏ, ਅਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਕਿ ਸਿਲੀਕੋਨ ਵੈਲੀ ਗੁਰਦੁਆਰਾ ਦੇ ਨਾਮ ਦੇ ਉੱਤੇ ਸੈਂਟਾ ਕਲੇਰਾ ਵਿੱਚ ਸੁਸ਼ੋਭਿਤ ਹੈ, ਬਿਲਕੁਲ ਏਅਰਪੋਰਟ ਦੇ ਨੇੜੇ ਹੈ, ਅਤੇ ਇਹ ਸਾਰੀਆਂ ਸੰਗਤਾਂ ਦੀ ਸਹੂਲਤ ਵਾਸਤੇ ਹੈ। ਉੱਥੇ ਸਾਡੇ ਕੋਲ ਲਗਭਗ 100 ਬੱਚੇ ਸਿੱਖੀ ਦੀ ਗੁਰਸਿੱਖੀ ਦੀ ਜਿਹੜੀ ਜਾਚ ਸਿੱਖਦੇ ਪਏ ਹਨ, ਸਿੱਖੀ ਦੀਆਂ ਕਲਾਸਾਂ ਲੈਂਦੇ ਹਨ, ਗੁਰਮੁਖ ਦੀਆਂ ਕਲਾਸਾਂ ਲੈਂਦੇ ਹਨ, ਕੀਰਤਨ ਸਿੱਖਦੇ ਹਨ, ਔਰ ਹਰ ਇੱਕ ਦੀ ਲੋੜ ਪੂਰੀ ਹੁੰਦੀ ਹੈ ਖੁਸ਼ੀ ਗਮੀ ਦੇ ਸਮਿਆਂ ਵਾਸਤੇ। ਇਹ ਕਾਫੀ ਵੱਡੀ ਬਿਲਡਿੰਗ ਹੈ, ਔਰ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਨਿਤਨੇਮ ਹੁੰਦਾ ਹੈ, ਹਰ ਵੇਲੇ ਖੁੱਲ੍ਹਿਆ ਰਹਿੰਦਾ ਹੈ ਸੰਗਤਾਂ ਦੀ ਲੋੜ ਵਾਸਤੇ। ਇਹ ਬਹੁਤ ਵੱਡੀ ਸਹੂਲਤ ਹੈ। ਸੋ ਕਿਰਪਾ ਕਰਕੇ ਆਪ ਜਿੰਨਾ ਵੀ ਹੋ ਸਕੇ ਸਾਰੇ ਸਹਿਯੋਗ ਦਿਓ ਅਤੇ ਇਸ ਸੇਵਾ ਦੇ ਵਿੱਚ ਹਿੱਸਾ ਪਾਓ। ਅਸੀਂ ਆਪ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਓ ਸਾਰੇ, ਜੋ ਇਹ ਸਿੱਖੀ ਦਾ ਕਾਰਜ ਹੈ, ਜੋ ਗੁਰੂ ਸਾਹਿਬ ਦਾ ਕਾਰਜ ਹੈ, ਉਹ ਰਲ ਮਿਲ ਕੇ ਸਾਰੇ ਉਸ ਦੇ ਵਿੱਚ ਸੇਵਾ ਪਾ ਕੇ ਹਿੱਸਾ ਪਾ ਕੇ ਆਪਣਾ ਇਹ ਜਿਹੜੀ ਸਾਡੀ 10-9 ਦੀ ਕਿਰਤ ਹੈ ਇਸ ਨੂੰ ਸਫਲਾ ਕਰੀਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਟੇਬਲ ਬਾਹਰ ਲੱਗਾ ਹੋਇਆ, ਅਤੇ ਜੇ ਕਿਸੇ ਨੂੰ ਵੀ ਕੋਈ ਸਵਾਲ ਹੋਵੇ, ਕੋਈ ਪੁੱਛਣਾ ਹੋਵੇ, ਬਿਲਡਿੰਗ ਬਾਰੇ ਜਾਣਕਾਰੀ ਲੈਣੀ ਹੋਵੇ, ਤੇ ਉਹ ਸਾਡੇ ਨਾਲ ਉੱਥੇ ਸੰਪਰਕ ਕਰ ਸਕਦਾ ਹੈ ਤੇ ਇਹ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾਓ ਜੀ। ਇਹ ਦੁਬਾਰਾ ਫਿਰ ਬੇਨਤੀ ਹੈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਫਰੀਮਾਉਂਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਮਲਤਾਨੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੀ ਆਪਣੀ ਟੀਮ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਅਸੀਂ ਇਕੱਠੇ ਸੇਵਾ ਕਰਦੇ। ਜੇ ਕਿਤੇ ਬਾਹਰ ਦੂਸਰੇ ਗੁਰਦੁਆਰੇ 'ਚ ਜਾਣਾ ਤਾਂ ਵੀ ਅਸੀਂ ਇਕੱਠੇ ਪਾਉਂਦੇ। ਕੋਈ ਧਾਰਮਿਕ ਮਸਲਾ ਹੋਵੇ, ਕੋਈ ਆਪਣੇ ਕੌਮੀ ਮਸਲਾ ਹੋਵੇ, ਅਤੇ ਸਤਿਕਾਰਯੋਗ ਇਹ ਮੁਲਤਾਨੀ ਸਾਹਿਬ ਸਾਡੇ ਨਾਲ ਹੀ ਰਹਿੰਦੇ। ਸੋ ਜਿੰਨਾ ਵੀ ਸ਼ਰਧਾ ਭਾਵਨਾ ਨਾਲ ਤੁਸੀਂ ਯੋਗਦਾਨ ਪਾ ਸਕਦੇ, ਜ਼ਰੂਰ ਇਹਨਾਂ ਦੀ ਹੈਲਪ ਕਰਨੀ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੀਦਾਂ ਦੀ ਗਾਥਾ ਸੁਣਾ ਰਹੇ ਸੀ। ਭਾਈ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਚਟਾਣਾ ਦੀ ਗੱਲ ਕੀਤੀ। ਉਹਨਾਂ ਦਾ ਜਿਹੜਾ ਸਾਥੀ ਸੀ ਭਾਈ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ, ਦਾਸ ਕੋ ਇੱਥੇ 1.5 ਸਾਲ ਰਿਹਾ। ਇੱਥੇ 1.5 ਸਾਲ ਦੇ ਵਿੱਚ ਇੱਕ ਦਿਨ ਵੀ ਕੰਮ ਨਹੀਂ ਕੀਤਾ। ਜਦੋਂ ਸ਼ਹੀਦ ਸਿੰਘ ਦੀ ਕਿਸੇ ਦੀ ਫੋਟੋ ਦੇਖਣੀ, ਰੋਣ ਲੱਗ ਪੈਣਾ, ਕਹਿਣਾ ਨਹੀਂ ਮੈਂ ਪਿੱਛੇ ਚੜ ਜਾਣਾ। ਅਸੀਂ ਕਹਿਣਾ ਤੂੰ ਕੰਮ ਕਰ ਲਾ, ਤੂੰ ਪੱਕਾ ਹੋ ਗਿਆ। ਕਹਿੰਦਾ ਨਹੀਂ ਮੈਂ ਸ਼ਹੀਦੀ ਪਾਉਣੀ ਆ। ਸੋ ਇੱਥੋਂ ਗਿਆ ਸੀ ਸਾਡੇ, ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਇਸ ਫਰੀਮੁੜ ਦੀ ਧਰਤੀ ਤੋਂ ਜਾ ਕੇ ਬਹੁਤ ਸਿੰਘਾਂ ਨੇ ਜਾ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਸ਼ਹੀਦੀਆਂ ਦਿੱਤੀਆਂ। ਸਾਡਾ ਸੀਸ ਝੁਕਦਾ, ਆਓ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ। ਢਾਡੀ ਸਿੰਘਾਂ ਤੋਂ ਇਹ ਅੱਜ 12 ਅਤੇ ਸ਼ਹੀਦਾਂ ਦੀ ਗਾਥਾ, ਜੋ ਇਤਿਹਾਸ ਮੌਜੂਦਾ ਇਤਿਹਾਸ ਆਪਾਂ ਸਰਵਣ ਕਰਨਾ। ਸਤਿਕਾਰ ਜੋ ਪੰਥ ਦਾ ਮਹਾਨ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ, ਉਹਨਾਂ ਦਾ ਢਾਡੀ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ ਬਾਣੀ ਕੇ ਬੋਹਿਤ ਜੁਗੋ ਜੋ ਗਿਆ ਟਲ ਸ਼ੁਭਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਵੱਡ ਭਾਗੇ ਹੋ ਜੋ ਸਤਿਗੁਰੂ ਜੀ ਨੂੰ ਤਰਸ ਆਇਆ ਆਪਾਂ ਕਲਯੁਗੀ ਜੀਵਨ ਤੇ ਸਤਿਗੁਰਾਂ ਨੇ ਆਪਾਂ ਨੂੰ ਮਿਆਵੀ ਤਮਾਸ਼ੇ ਚੋਂ ਕੱਢ ਕੇ ਲਿਆ ਕੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ ਆਓ ਵੱਡ ਭਾਗਿਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਨੂੰ ਮਾਣਦੇ ਹੋਏ ਆਪਾਂ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਵਿਡਾਈਏ ਸਾਹਿਬ ਜੀ ਦਾ ਆਪਾਂ ਨੂੰ ਹੁਕਮ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਵਿਚਾਰਾਂ ਤੋਂ ਪਹਿਲਾਂ ਪ੍ਰਥਮ ਹੈ ਫਤਿਹ

ਜਿਹੜੇ ਧਰਮੀ ਲੋਕ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਏ। ਵੈਸੇ ਗੁਰਸਿੱਖ ਤਾਂ ਇਹੀ ਮੰਗਦਾ ਸਤਿਗੁਰੂ ਤੋਂ ਕਿ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਚਰਨ ਪ੍ਰੀਤ ਕਮਲ ਹਰੇ। ਸਤਿਗੁਰੂ ਜੀ ਤੁਹਾਡੇ ਚਰਨ ਕਮਲ ਕੀ ਮੌਜ ਮੈਂ ਅੰਤ ਰਹੋ ਅਗ ਆਦ ਰਹੋ ਅੰਤ ਯਾਰ ਆਦ ਜਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇਰੇ ਚਰਨ ਕਮਲਾਂ ਦੀ ਮੌਜ ਦੇ ਵਿੱਚ ਹੀ ਵਸੀਏ। ਸੋ ਗੁਰੂ ਪਿਆਰਿਓ ਜਿਹੜੇ ਐਸੀ ਧਾਰਨਾ ਰੱਖਦੇ ਨੇ ਐਸੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਉਹਨਾਂ ਨੂੰ ਸ਼ਹੀਦੀ ਬਾਟਾ ਮਿਲਦਾ ਏ ਤੇ ਕੌਮ ਦੇ ਸ਼ਹੀਦ ਜਿਹੜੇ ਨੇ ਲੋਕਾਂ ਦੇ ਮਨ ਮੰਦਰ ਵਿੱਚ ਰਹਿੰਦੇ ਸ਼ਹੀਦ ਨੇ ਸਤਿਗੁਰ ਦੀ ਗੋਦੀ ਜਾ ਕੇ ਬਹਿੰਦੇ ਸ਼ਹੀਦ ਨੇ। ਸੋ ਸਤਿਗੁਰੂ ਜੀ ਆਪਣੀ ਹੈਕ ਨਾਲ ਲਾਉਂਦੇ ਨੇ ਸ਼ਹੀਦਾਂ ਨੂੰ ਤੇ ਤੁਸੀਂ ਧਰਤਾ ਦੇ ਯੋਗ ਹੋ ਜੋ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ। ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ ਜੋ ਸਮੇਂ ਸਮੇਂ ਤੇ ਸ਼ਹੀਦਾਂ ਦੇ ਯਾਦ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਉਲੀਕਦੇ ਰਹਿੰਦੇ ਨੇ ਤੇ ਐਸ ਹਫ਼ਤੇ ਵੀ ਇਹਨਾਂ ਨੇ ਜਿੱਥੇ ਐਸ ਮਹੀਨੇ ਦੇ ਮੌਜੂਦਾ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਉਹਨਾਂ ਨੂੰ ਸਮਰਪਿਤ ਪ੍ਰੋਗਰਾਮ ਰੱਖੇ ਨੇ ਉੱਥੇ ਯੋਵੇ ਤੇਗ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ। ਨਾਲ ਦੀ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਅਤੇ ਸੰਪੂਰਨਤਾ ਦਿਵਸ ਨੂੰ ਵੀ ਮਨਾਇਆ ਗਿਆ। ਗੁਰੂ ਪਿਆਰਿਓ ਬਾਹਰ ਜਿਹੜਾ ਕੁੰਭ ਚੱਲ ਰਿਹਾ ਹੈ ਉਹ ਗੱਤਕੇ ਦਾ ਇਹ ਬੜੀ ਵੱਡੀ ਦੇਣ ਹੈ ਇਹੋ, ਨਹੀਂ ਤਾਂ ਇਹ ਜਿਹੜੀ ਸ਼ਸਤਰ ਵਿਦਿਆ ਸੀ ਉਹ ਸਿੱਖੀ ਦੇ ਵਿੱਚੋਂ ਬੜੀ ਘੱਟਦੀ ਜਾ ਰਹੀ ਸੀ। ਇਹ ਤੁਹਾਡੇ ਇਸ ਗੁਰੂ ਘਰ ਨੂੰ ਸਿਹਰਾ ਜਾਂਦਾ ਹੈ ਕਿ ਇਸ ਗੁਰੂ ਘਰ ਦੇ ਵਿੱਚੋਂ ਇਹ ਲਹਿਰ ਉੱਠੀ। ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਲਵਲਾ ਜਿਹਨਾਂ ਨੇ ਮੁੱਖ ਤੌਰ ਤੇ ਇਸ ਕਾਰਜ ਨੂੰ ਸੰਭਾਲਿਆ ਤੇ ਪ੍ਰਬੰਧਕੀ ਕਮੇਟੀ ਭਾਈ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਬੜਾ ਲੰਬਾ ਸਮਾਂ ਇਹਨਾਂ ਨੇ ਸੇਵਾ ਕੀਤੀ ਹੈ। ਸਭ ਤੋਂ ਪਹਿਲੀ ਤਾਂ ਸੇਵਾ ਇਹਨਾਂ ਦੀ ਇਹ ਹੈ ਕਿ ਸਿੱਖ ਯੂਥ ਆਫ ਅਮਰੀਕਾ ਜਿਹੜੀ 1984 ਦੇ ਵਿੱਚ ਬਣੀ ਸੀ ਉਹਦੇ ਇਹ ਮੋਢੀਆਂ ਦੇ ਵਿੱਚੋਂ ਸਨ। ਇਹਨਾਂ ਨੇ ਬੜੇ ਉਪਰਾਲੇ ਕੀਤੇ ਤੇ ਅੱਜ ਤੱਕ ਇਹ ਜਿਹੜੇ ਨੇ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਗਾਂਹ ਹੋ ਕੇ ਇਹੋ ਜਿਹੇ ਕਾਰਜ ਜਿਹੜੇ ਉਹ ਕਰਵਾ ਰਹੇ ਨੇ। ਗੁਰੂ ਪਿਆਰਿਓ ਸਾਰੀ ਪ੍ਰਬੰਧਕੀ ਕਮੇਟੀ ਬੜੀ ਚੜ੍ਹਦੀ ਕਲਾ ਵਾਲੀ ਹੈ। ਭਾਈ ਜਸਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ਜੀ ਹੰਸਰਾ ਜੀ ਅਤੇ ਪ੍ਰਧਾਨ ਜੀ ਰਜਿੰਦਰ ਸਿੰਘ ਰਾਜਾ ਸਮੇਤ ਸਾਰੀਆਂ ਫੌਜਾਂ ਜਿਹੜੀਆਂ ਬੜੀ ਚੜ੍ਹਦੀ ਕਲਾ ਵਾਲੀਆਂ ਨੇ। ਆਓ ਮੈਂ ਮਾਤਾ ਇਸ ਇਹਨਾਂ ਗੱਲਾਂ ਦੇ ਵਿੱਚ ਸਮਾਂ ਨਾ ਬਤਾਉਂਦਾ ਹੋਇਆ ਕਿਉਂਕਿ ਸਾਨੂੰ ਹੁਕਮ ਜਿਹੜਾ ਬਹੁਤ ਸਾਰਿਆਂ ਗੀਤਾਂ ਦਾ ਹੋਇਆ ਪਰ ਮਿੰਟ ਜਿਹੜੇ ਇਸ ਵੇਲੇ ਪੂਰੇ 40 ਵਜੇ ਨੇ। ਗੀਤ 5 ਦਾ ਹੁਕਮ ਹੋਇਆ ਪਰ ਕੋਸ਼ਿਸ਼ ਕਰਾਂਗੇ ਜਿੰਨਾ ਕੁ ਵੀ ਹੋ ਸਕੇ। ਆਓ ਹੁਣ ਸਭ ਤੋਂ ਪਹਿਲਾਂ ਆਪਾਂ ਉਸ ਮਹਾਨ ਸ਼ਹੀਦ ਨੂੰ ਯਾਦ ਕਰਨ ਲੱਗੇ ਹਾਂ, ਭਾਈ ਅਲੋਖ ਸਿੰਘ ਬੱਬਰ। ਗੁਰੂ ਪਿਆਰਿਓ ਜਿਹੜੇ ਕਹਿੰਦੇ ਸੀ ਕਿ ਪੁਰਾਤਨ ਸਿੰਘ ਹੀ ਸੀ ਜਿਹੜੇ ਬੰਦ ਬੰਦ ਕੱਟਾ ਗਏ, ਜਿਹੜਾ ਖੋਪੜੀਆਂ ਲੁਹਾਈਆਂ, ਜਿਹੜੇ ਚਰਖੜੀਆਂ ਤੇ ਚੜੇ। ਅੱਜ ਦੇ ਸਮੇਂ ਦੇ ਵਿੱਚ ਇੰਨੀ ਸਹਿਣਸ਼ੀਲਤਾ ਤੇ ਇੰਨਾ ਸਬਰ ਜਿਹੜਾ ਹੈ ਉਸ ਰੂਹਾਨੀ ਰੰਗ ਵਿੱਚ ਰਹਿ ਕੇ ਸ਼ਹਾਦਤ ਦੇਣੀ ਔਖੀ ਹੈ। ਪਰ ਭਾਈ ਅਲੋਖ ਸਿੰਘ ਬੱਬਰ ਧਿਆਨ ਦੇ ਕੇ ਸੁਣਿਓ, ਸਭ ਤੋਂ ਪਹਿਲਾਂ ਉਹਦੇ ਨੌ ਖਿੱਚੇ ਗਏ। ਗੁਰੂ ਪਿਆਰਿਓ ਫਿਰ ਪੇਟ ਚ ਸੂਏ ਮਾਰੇ, ਉਦੋਂ ਬਾਅਦ ਜਦੋਂ ਉਹਦੇ ਮੂੰਹੋਂ ਹਾਏ ਵੀ ਨਾ ਨਿਕਲੀ, ਸਵਰਨਾ ਘੋਟਣਾ ਇਜ਼ਹਾਰ ਆਲਮ ਵਰਗੇ ਜਿਹੜੇ ਬੁੱਚਰ ਸੀ ਉਹ ਸਾਰੇ ਇਕੱਠੇ ਸੀ, ਕਹਿੰਦੇ ਇਹਦਾ ਤਾਂ ਪਿਓ ਵੀ ਹਾਏ ਕਹੇਗਾ। ਗੁਰੂ ਪਿਆਰਿਓ ਹਾਏ ਮੂੰਹੋਂ ਕਢਾਉਣ ਵਾਸਤੇ ਆ ਗਰਮ ਕਰਕੇ ਸਰੀਏ ਅੱਡੀ ਦੇ ਕੋਲੋਂ ਠੋਕ ਕੇ ਗੋਡੇ ਤੱਕ ਜਿਹੜੀਆਂ ਉਹ ਸੁਲਾਖਾਂ ਭੇਜੀਆਂ ਗਈਆਂ। ਪਰ ਗੁਰੂ ਦੇ ਪਿਆਰੇ ਨੇ ਬਾਣੀ ਤੋਂ ਇਲਾਵਾ ਆਪਣੇ ਮੂੰਹ ਤੋਂ ਹਾਏ ਨਾਂ ਦਾ ਸ਼ਬਦ ਬੋਲਿਆ ਹੀ ਨਹੀਂ। ਉਹਨਾਂ ਨੇ ਪੁੱਛਿਆ ਲੋਛਿਆ, ਉਹ ਤੈਨੂੰ ਦੁੱਖ ਨਹੀਂ ਲੱਗਦਾ? ਕਹਿੰਦਾ ਮੇਰੇ ਬਾਪੂ ਦੀਆਂ ਬਖਸ਼ਿਸ਼ਾਂ ਨੇ, ਉਹ ਜਿਹੜਾ ਬਾਲਦੀ ਅੱਗ ਚੋਂ ਰੱਖਣ ਵਾਲਾ ਮੇਰਾ ਸਾਹਿਬ ਉਹ ਜਾਣੇ ਤੁਸੀਂ ਜਾਣੋ, ਮੈਨੂੰ ਜਿਹੜਾ ਕਾਰਜ ਮਿਲਿਆ ਮੈਂ ਬਾਣੀ ਪੜ੍ਹਨੀ ਹੈ, ਮੈਨੂੰ ਡਿਸਟਰਬ ਨਾ ਕਰੋ, ਮੈਨੂੰ ਪਰੇਸ਼ਾਨ ਨਾ ਕਰੋ। ਉਹ ਇੱਕ ਚਿੱਤ ਹੋ ਕੇ ਇੱਕ ਰਸ ਹੋ ਕੇ ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ। ਗੁਰੂ ਪਿਆਰਿਓ ਫੇਰ ਪਤਾ ਕੀ ਹੋਇਆ, ਆ ਜਿਹੜੀ ਅੱਖ ਦੇ ਵਿੱਚ ਸੂਆ ਮਾਰ ਕੇ ਅੱਖ ਕਰ

ਸਾਦਾ ਛਕਿਆ ਜਿਹੜਾ ਇੱਕ ਅੱਧਾ ਛਕਣਾ ਏ ਤੇ ਜਿਹੜਾ ਕੋਈ ਕਾਰਜ ਕੌਮੀ ਕਰਨ ਵਾਲਾ ਏ ਉਸ ਕਾਰਜ ਵਾਸਤੇ ਜਾਣਾ ਤੇ ਬਾਕੀ ਸੌਣ ਬੜਾ ਘੱਟ ਸੀ ਖਾਣ ਬੜਾ ਘੱਟ ਸੀ ਤੇ ਸਿਰਫ ਬਾਣੀ ਤੇ ਸਿਮਰਨ ਦੇ ਨਾਲ ਹੀ ਉਹਨਾਂ ਦੀ ਮੁਹੱਬਤ ਸੀ। ਗੁਰੂ ਪਿਆਰਿਓ ਆਪਣੇ ਭਰਾਵਾਂ ਨੂੰ ਪਰਿਵਾਰ ਨੂੰ ਕਹਿ ਦਿੱਤਾ ਸੀ ਉਹਨਾਂ ਨੇ ਆਨੰਦ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਨੇ ਆਖਿਆ ਕਿ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਵਾਸਤੇ ਛੱਡ ਚੱਲਿਆ ਹਾਂ, ਮੇਰਾ ਕੋਈ ਸ਼ਹੀਦੀ ਦਾ ਮੁੱਲ ਨਾ ਵਟੇ। ਉਹਨਾਂ ਨੇ ਐਡੇ ਤਿਆਗੀ ਰੂਹ ਸੀ ਗੁਰੂ ਪਿਆਰਿਓ ਜਦੋਂ ਉਹਨਾਂ ਨੂੰ ਲੁਧਿਆਣੇ ਦੀ ਕਚਹਿਰੀਆਂ ਦੇ ਵਿੱਚੋਂ ਛਡਾਇਆ ਗਿਆ, ਜੇਲ੍ਹ ਚੋਂ ਲਿਆਂਦੇ ਗਏ ਸਨ। ਉਸੇ ਦਿਨ ਹੀ 6.25 ਕਰੋੜ ਦੀ ਡਕੈਤੀ ਹੁੰਦੀ ਹੈ, ਸਿੰਘਾਂ ਨੇ 6.25 ਕਰੋੜ ਦਾ ਡਾਕਾ ਮਾਰਿਆ ਹਥਿਆਰ ਖਰੀਦਣ ਲਈ, ਤੇ ਉਸੇ ਦਿਨ ਹੀ ਭਾਈ ਅਲੋਕ ਸਿੰਘ ਜੀ ਨੂੰ ਛਡਾਇਆ ਗਿਆ, ਇੱਕ ਪਿਆਰਾ ਗੁਰਸਿੱਖ ਸ਼ਹੀਦ ਹੋ ਗਿਆ। ਤੇ ਜਦੋਂ ਭਾਈ ਅਲੋਕ ਸਿੰਘ ਕੁਝ ਦਿਨਾਂ ਬਾਅਦ ਘਰ ਪਰਤੇ ਤਾਂ ਮਾਤਾ ਨੇ ਹਾਲ ਚਾਲ ਪੁੱਛਿਆ, ਗੁਰੂ ਪਿਆਰਿਓ ਕਹਿੰਦੇ ਰੋ ਪਏ। ਉਹਨਾਂ ਨੇ ਨੈਣਾ

ਫੇਲ ਹੋ ਗਿਆ, ਮੈਨੂੰ ਹਜੇ ਤੱਕ ਸ਼ਹੀਦੀ ਨਹੀਂ ਮਿਲੀ। ਮੇਰਾ ਕਰਕੇ ਸੰਗ ਸ਼ਹੀਦੀਆਂ ਪਾ ਗਏ, ਮੈਨੂੰ ਛਡਾਉਣ ਲਈ ਕੁਰਬਾਨੀਆਂ ਦੇ ਗਏ, ਪਰ ਤੇਰਾ ਪੁੱਤ ਫੇਲ ਹੋ ਗਿਆ। ਪਰ ਗੁਰੂ ਪਿਆਰਿਓ, ਇਹ ਕੀ ਪਤਾ ਸੀ, ਨਾ ਮਾਂ ਜਾਣਦੀ ਹੈ ਤੇ ਨਾ ਉਹ ਗੁਰੂ ਪਿਆਰੇ ਜਾਣਦੇ ਨੇ ਕਿ ਉਹਦੇ ਵਾਸਤੇ ਤਾਂ ਮੌਤ ਅਜੇ ਸਜ ਰਹੀ ਹੈ। ਅਜੇ ਮੌਤ ਨੇ ਤਿਆਰੀਆਂ ਕਰਨੀਆਂ ਨੇ, ਬੜੀ ਫੱਬ ਕੇ ਆਉਣਾ ਹੈ ਮੌਤ ਨੇ। ਸੋ ਗੁਰੂ ਪਿਆਰਿਓ, 1987 ਨੂੰ ਇਹ ਗੁਰੂ ਦਾ ਪਿਆਰਾ ਜਿਹੜਾ ਆਪਣੀ ਪਾਵਨ ਸ਼ਹਾਦਤ ਪਾਉਂਦਾ ਹੈ। ਬਟਭਾਗੀਓ, ਇਹ ਜਿਹੜੇ ਸ਼ਹੀਦੀ ਦੀਆਂ ਬਖਸ਼ਿਸ਼ਾਂ ਗੁਰੂ ਦੇ ਲਾਡਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ, ਆ ਹੁਣ ਜੰਡੀ ਸਾਹਿਬ ਦੀ ਹੁਕਮ ਕਰਕੇ ਗਏ ਨੇ ਕਿ ਸ਼ਹੀਦਾਂ ਦਾ ਇੱਕ ਹੋਰ ਗੀਤ ਜਿਹੜਾ ਕਿ ਸਤਿਗੁਰ ਦੀ ਗੋਦੀ ਜਾ ਕੇ ਮਿਲਦੇ ਸ਼ਹੀਦ ਨੇ, ਇਹ ਸੁਣਾਓ। ਸੋ ਲਓ ਗੁਰੂ ਪਿਆਰਿਓ, ਕਿ ਇਹ ਜਦੋਂ ਸਤਿਗੁਰਾਂ ਦੀ ਕਿਰਪਾ ਹੋਵੇ ਸ਼ਹਾਦਤ ਮਿਲਦੀ ਹੈ, ਤੇ ਜਦੋਂ ਸ਼ਹਾਦਤ ਮਿਲ ਜਾਵੇ ਤਾਂ ਉਹ ਗੁਰੂ ਦੇ ਲਾਡਲੇ ਉਹਨਾਂ ਦਾ ਦੁਨਿਆਵੀ ਘਰ ਨਹੀਂ ਹੁੰਦਾ, ਉਹਨਾਂ ਦਾ ਘਰ ਆਹ ਲੋਕਾਂ ਦੇ ਹਿਰਦੇ ਹੁੰਦੇ ਹੈ, ਲੋਕਾਂ ਦੇ ਮਨ ਮੰਦਰ ਵਿੱਚ ਉਹ ਰਹਿੰਦੇ ਨੇ। ਸਤਿ

ਹੁਣ ਆਵਰੀ ਦੇ ਨਾਲ ਗੀਤ ਸਾਂਝਾ ਕਰਨ ਲੱਗੇ ਹਾਂ ਪੱਤਾ ਪੱਤਾ ਸਿੰਘ ਨਵੈਰੀ। ਸਿਫਾਰਸ਼ ਬਹੁਤ ਗੀਤਾਂ ਦੀਆਂ ਨੇ, ਕੋਸ਼ਿਸ਼ ਕਰਾਂਗੇ ਜਿੰਨੀਆਂ ਕੁ ਵੀ ਸਾਡੇ ਰਿਕਾਰਡਡ ਗੀਤਾਂ ਦੇ ਵਿੱਚੋਂ ਤੁਹਾਨੂੰ ਸੁਣਾ ਸਕੀਏ। ਅਸੀਂ 6-7 ਦਿਨ ਲਗਾਤਾਰ ਤੁਹਾਨੂੰ ਲੜੀ ਸੁਣਾਈ ਹੈ ਤੇ ਅੱਜ ਫੁਟਕਲ ਗੀਤ ਉੱਧਰ ਦੀਆਂ ਜੋ ਸਿਫਾਰਸ਼ਾਂ ਸਨ ਉਹ ਸਾਰੀਆਂ ਅੱਜ ਤੁਹਾਨੂੰ ਸੁਣਾਵਾਂਗੇ। ਪੱਤਾ ਪੱਤਾ ਸਿੰਘ ਨਵੈਰੀ 1992 ਦੇ ਵਿੱਚ ਇਹ ਗੀਤ ਆਇਆ, ਸਤਿਗੁਰਾਂ ਨੇ ਦਾਸ ਦੇ ਕੋਲੋਂ ਲਿਖਵਾਇਆ ਸੀ ਇਹ ਗੀਤ ਤੇ ਹੰਸ ਰਾਜ ਹੰਸ ਨੇ ਗਾਇਆ। ਗੁਰੂ ਪਿਆਰਿਓ, ਹਾਲਾਤ ਤਾਂ ਜਿਹੜੇ ਨੇ ਸਿੱਖੀ ਦੇ ਉੱਤੇ ਉਹ ਮੁਗਲਾਂ ਦੇ ਵੇਲੇ ਵੀ ਉਹੀ ਮੁਸ਼ਕਲਾਂ ਭਰੇ ਸੀ, ਅੰਗਰੇਜ਼ਾਂ ਦੇ ਵੇਲੇ ਵੀ ਉਹੀ ਸਾਡੇ ਨਾਲ ਹੋਇਆ। ਸਾਡੇ ਬਜ਼ੁਰਗਾਂ ਦੇ ਸਾਡੇ ਪੁਰਖਿਆਂ ਦੇ ਸਿਰਾਂ ਦੇ ਮੁੱਲ ਪਏ। ਜੇਕਰ ਮੁਗਲ ਹਕੂਮਤ ਦੇ ਵੇਲੇ ਸਿੰਘਾਂ ਨੂੰ ਘਰ ਘਰ ਛੱਡਣੇ ਪਏ ਤਾਂ ਅੰਗਰੇਜ਼ਾਂ ਦੇ ਵੇਲੇ ਵੀ ਘਰ ਘਰ ਛੱਡ ਕੇ ਸਿੰਘਾਂ ਨੂੰ ਰੂਹ ਖੋਸ਼ ਹੋਣਾ ਪਿਆ। ਗੁਰੂ ਪਿਆਰਿਓ, ਉਹ ਤਾਂ ਬੇਗਾਨੀਆਂ ਤਾਕਤਾਂ ਸੀ, ਪਰ ਮੌਜੂਦਾ ਸਰਕਾਰ ਜਿਹੜੀ ਕਿ ਹਿੰਦ ਸਰਕਾਰ ਸੀ ਅਜੋਕੇ ਸਮੇਂ ਦੀ, ਜਿਹਨੂੰ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 92% ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਾਡੇ ਬਜ਼ੁਰਗਾਂ ਨੇ ਜੇਲ੍ਹਾਂ ਭਰੀਆਂ। ਇਕੱਲੇ ਬੱਬਰ ਅਕਾਲੀ ਜਥੇਬੰਦੀ ਜਿਹੜੀ 1923 ਦੇ ਵਿੱਚ ਪੈਦਾ ਹੋਈ ਉਹਨਾਂ ਦੇ ਹੀ 52 ਸਿੰਘ ਸ਼ਹੀਦ ਹੋਏ ਸੀ, ਇਕੱਲੇ ਬੱਬਰ ਅਕਾਲੀਆਂ ਦੇ ਹੀ। ਅਨੇਕਾਂ ਹੀ ਸੂਰਮੇ ਫਾਂਸੀਆਂ ਤੇ ਚੜੇ, ਕਾਲੇ ਪਾਣੀ ਵਰਗੀਆਂ ਨਰਕ ਵਰਗੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਤਸੀਹੇ ਝੱਲੇ। ਐਡੀਆਂ ਕੁਰਬਾਨੀਆਂ ਕਰਕੇ ਅਸੀਂ ਦੇਸ਼ ਆਜ਼ਾਦ ਕਰਵਾਇਆ, ਪਰ ਜਿਹਨੂੰ ਆਜ਼ਾਦ ਕਰਵਾਇਆ ਉਹਦੇ ਵਿੱਚ ਅਸੀਂ ਗੁਲਾਮ ਹੋ ਗਏ। ਉਸੇ ਹੀ ਦੇਸ਼ ਦੇ ਵਿੱਚ ਸਾਡੇ ਅਸਰਾਂ ਦੇ ਮੁੱਲ ਪੈ ਜਾਣ, ਏਦੋਂ ਵੱਡਾ ਹੋਰ ਜ਼ੁਲਮ ਕੀ ਹੋ ਸਕਦਾ ਏ। ਸਾਡੇ ਪੁੱਤ ਮਾਰੇ ਗਏ, ਸਾਡਾ ਪਾਣੀ ਖੋਇਆ, ਸਾਡੀ ਬਿਜਲੀ ਖੋਈ, ਰਾਜਧਾਨੀ ਖੋਈ ਤੇ ਸਾਡੀ ਧਰਤੀ ਪੰਜਾਬ ਨੂੰ ਇਹਨਾਂ ਨੇ ਜਿਵਾ ਕੀਤਾ, ਜਿਵਾ ਟੁਕੜੇ ਕੀਤੇ। ਪਹਿਲਾਂ ਪੰਜਾਬ ਨੂੰ ਵੰਡ ਕੇ ਅੱਧੋ ਜ਼ਿਆਦਾ 62% ਜਿਹੜਾ ਇਹ 60 ਬਾਹਰ ਦੇ ਖੇਡ ਗਏ ਨੇ ਉਹ ਪਾਕਿਸਤਾਨ ਵਿੱਚ ਰਹਿਣ ਦਿੱਤਾ ਤੇ ਜਿਹੜਾ ਬਾਕੀ 40% ਬਚਿਆ ਉਹਨੂੰ ਵੀ 3 ਹਿੱਸਿਆਂ ਵਿੱਚ ਵੰਡਿਆ। ਗੁਰੂ ਪਿਆਰਿਓ, ਕਿਤੇ ਹਿਮਾਚਲ ਦੇ ਵਿੱਚ, ਕਿਤੇ ਹਰਿਆਣਾ ਬਣਾ ਦਿੱਤਾ ਤੇ ਫਿਰ ਚੰਡੀਗੜ੍ਹ ਸਾਡੀ ਰਾਜਧਾਨੀ ਬਣਾਉਣ ਵਾਸਤੇ ਪੰਜਾਬ ਦੇ ਪਿੰਡ ਉਜਾੜੇ ਗਏ, ਪਰ ਨਾਲ ਰੇੜਕਾ ਪਾ ਦਿੱਤਾ ਹਰਿਆਣੇ ਦੀ ਰਾਜਧਾਨੀ ਦਾ, ਜਿਹੜਾ ਅੱਜ ਤੱਕ ਨਹੀਂ ਸੁਣਿਆ। ਮਤਲਬ ਤਾਂ ਸਿਰਫ ਇਹ ਹੈ ਕਿ ਸਿੱਖਾਂ ਨੂੰ ਜ਼ਲੀਲ ਕਰਨਾ, ਲੁੱਟਣਾ, ਕੁੱਟਣਾ, ਹਰ ਤਰ੍ਹਾਂ ਦੇ ਨਾਲ ਸਿੱਖਾਂ ਤੇ ਜ਼ੁਲਮ ਕਰਨੇ। ਸੋ ਗੁਰੂ ਪਿਆਰਿਓ, ਉਹਨਾਂ ਨਾ ਸਾਨੂੰ ਮੁਗਲਾਂ ਦਾ ਹਿਰਖ, ਨਾ ਗੋਰਿਆਂ ਦਾ, ਇਹਨਾਂ ਦੇ ਹਿਰਖ ਸੀ ਕਿ ਇਹਨਾਂ ਨੇ ਆਜ਼ਾਦ ਹੋ ਕੇ ਜਿਹਨਾਂ ਨੇ ਆਜ਼ਾਦੀ ਦਵਾਈ ਉਹਨਾਂ ਨੂੰ ਗੁਲਾਮ ਬਣਾ ਲਿਆ। ਪਰ ਹੁਣ ਉਹ ਤੋਂ ਵੀ ਜ਼ਿਆਦਾ ਹਿਰਖ ਸਾਨੂੰ ਆਪਣਿਆਂ ਦੇ ਜਿਹੜੇ ਕੌਮ ਦੇ ਘਰ ਚ ਜੰਮੇ, ਐਡੇ ਐਡੇ ਦਾਅਵੇ, ਉੱਤੋਂ ਦੀ ਕਿਰਪਾਨਾਂ ਤੇ ਨਾਮ ਖਾਲਸੇ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਕੇ ਅੱਕੇ ਤਕੜਾ ਨੇ ਸਿੱਖਾਂ ਦੇ ਜ਼ੁਲਮ ਕੀਤੇ। ਪਤਾ ਹੀ ਹੈ ਇਸ ਜ਼ੁਲਮ ਦਾ ਮੋਢੀ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ। 1978 ਤੋਂ ਲੈ ਕੇ, ਵੈਸੇ ਤਾਂ 1977 ਦੇ ਵਿੱਚ ਹੀ ਇਹਨੇ ਬੂਝਾ ਸਿੰਘ ਦਾ ਝੂਠਾ ਮੁਕਾਬਲਾ ਬਣਾਇਆ ਸੀ, ਬਾਬਾ ਬੂਝਾ ਸਿੰਘ ਦਾ। ਉਦੋਂ ਤੋਂ ਝੂਠੇ ਮੁਕਾਬਲੇ ਸ਼ੁਰੂ ਹੋਏ 1977 ਤੋਂ। 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਤੇ ਉਦੋਂ ਬਾਅਦ ਵੀ ਆਪਾਂ ਨੂੰ ਪਤਾ ਹੀ ਹੈ ਇਹਨੇ ਪੁਸ਼ਤ ਪੜਾਈ ਕੀਤੀ, ਜਿਹੜੇ ਡੇਰੇਦਾਰ ਸੀ ਚਾਹੇ ਉਹ ਸੌਦਾ ਸਾਧ ਹੋਵੇ ਉਹਨੂੰ ਖੁਰਾਕ ਜਿਹੜੀ ਸਮਾ ਕੇ ਦੇਣੀ, ਉਹ ਪਤਾ ਹੀ ਹੈ ਨਾ ਕਾਗੀ ਧਰਪਾਸ਼ਾਹੀ ਦਾ ਉਹਨੇ ਨਕਲ ਕੀਤੀ ਸੀ, ਇਹ ਇਹਨਾਂ ਨੇ ਉਹਨੂੰ ਖੁਰਾਕ ਜੀ ਸਮਾ ਕੇ ਦਿੱਤੀ ਸੀ। ਤੇ ਗੁਰੂ ਪਿਆਰਿਓ, ਜਿਹੜੇ ਇਨਸਾਫ ਮੰਗਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਉਹ ਆਪਣੀ ਸਰਕਾਰ ਹੈ ਇਨਸਾਫ ਮੰਗਣ ਵਾਲਿਆਂ ਦੇ। ਉਹ ਜਿਹੜੇ ਬਾਣੀ ਪੜ੍ਹਦੇ ਨੇ ਨਾ, ਨਾਮ ਜਪਦੇ ਨੇ, ਲੋਕ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਦੇ ਨੇ ਤੇ ਇਹਨਾਂ ਨੇ ਗੰਦੇ ਨਾਲੇ ਵਿੱਚੋਂ ਲਿਆ ਕੇ ਪਾਣੀ ਦੀਆਂ ਬਛਾੜਾਂ ਕੀਤੀਆਂ,
ਇਹਨਾਂ ਨੇ ਗੋਲੀਆਂ ਮਾਰੀਆਂ, ਸਿੰਘ ਸ਼ਹੀਦ ਕੀਤੇ। ਸੋ ਗੁਰੂ ਪਿਆਰਿਓ, ਬਗਾਨਿਆਂ ਨੂੰ ਕੀ ਕਹਿਣਾ, ਜਦੋਂ ਆਪਣੇ ਵੀ ਬਗਾਨੇ ਬਣ ਜਾਣ, ਆਪਣੇ ਵੀ ਦੁਸ਼ਮਣ ਬਣ ਜਾਣ, ਉਸ ਵੇਲੇ ਨਜ਼ਰ ਆਉਂਦਾ ਏ ਕਿ ਉਹ ਦੁਸ਼ਮਣ ਇਕੱਲੇ ਉਹੀ ਨਹੀਂ, ਹੁਣ ਤਾਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਸਾਡੇ ਆਪਣੇ ਵੀ ਵੈਰੀ ਬਣ ਗਏ ਨੇ। ਸੋ ਗੁਰੂ ਪਿਆਰਿਓ, ਇਹ ਭਾਵੇਂ ਇਹਨੂੰ ਮੁਗਲਾਂ ਦੇ ਵੇਲੇ ਨਾਲ ਜੋੜ ਕੇ ਦੇਖ ਲਓ, ਇਸ ਗੀਤ ਨੂੰ ਇਹਦੀਆਂ ਬੜੀਆਂ ਪਰਤਾਂ ਨੇ ਇਸ ਗੀਤ ਦੀਆਂ, ਚਾਹੇ ਅੰਗਰੇਜ਼ਾਂ ਨਾਲ ਜੋੜ ਲਓ ਤੇ ਚਾਹੇ ਮੌਜੂਦਾ ਸਰਕਾਰ ਦੇ ਨਾਲ। ਸੋ ਗੁਰੂ ਪਿਆਰਿਓ, ਜਲੰਧਰ ਨੇੜੇ ਇੱਕ ਸ਼ਾਮੇ ਖੱਤਰੀ ਦਾ ਮੁੰਡਾ ਬੜਾ ਉਤਸ਼ਾਹੀ ਹੈ, ਸਿੰਘ ਜਿਹੜੇ ਰੂਹ ਪੋਸ਼ ਹੋਏ ਸਨ, ਅੰਡਰਗਰਾਊਂਡ ਹੋਏ ਸਨ, ਉਹ ਜਾਵਰਾਂ ਨੂੰ ਸੋਧਾ ਲਾਉਂਦੇ, ਆ ਕੇ ਸਿੱਖੀ ਦਾ ਪ੍ਰਚਾਰ ਕਰਦੇ, ਜਿਸ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਨੇੜੇ ਇਸ ਪਿੰਡ ਦਾ ਸ਼ਾਮੇ ਖੱਤਰੀ ਦਾ ਮੁੰਡਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ, ਤੇ ਜਦੋਂ ਸਿੰਘ ਸੱਜ ਕੇ ਸੰਪੂਰਨ ਬਾਣੇ ਵਿੱਚ ਆਪਣੇ ਘਰ ਆਉਂਦਾ ਹੈ, ਤਾਂ ਜਿੱਥੇ ਇਸ ਦੇ ਪਿੰਡਾਂ ਨੇ ਮੁਗਲ ਹਕੂਮਤ ਤੋਂ ਡਰਦਿਆਂ ਹੋਇਆ ਇਹਨੂੰ ਆਖਿਆ, ਪੁੱਤਰਾ ਸਾਰਾ ਟੱਬਰ ਮਰਵਾਏਗਾ ਉੱਥੇ, ਕਿਉਂਕਿ ਮਾਪੇ ਦੁਨਿਆਵੀ ਨੇ, ਇਸ ਲਈ ਮਾਂ ਵੀ ਹਕੂਮਤ ਦੀਆਂ ਕਰਤੂਤਾਂ ਦੱਸਦੀ ਹੋਈ ਪੁੱਤ ਨੂੰ ਏਦਾਂ ਸਮਝਾਉਂਦੀ ਹੈ।

ਸਿੱਖੀ ਬਾਰੇ ਕੁੱਲ ਦੁਨੀਆ ਜਾਣਦੀ ਹੈ ਕਿ ਧਨ ਕਲਗੀ ਧਰ ਦੇ ਸ਼ੇਰ ਵੇਖੇ, ਦੁਨੀਆ ਦੇ ਮਰਦ ਦਲੇਰ ਵੇਖੇ, ਨਹੀਂ ਜ਼ਾਲਮ ਨੂੰ ਉਂਗਲਿਆ ਠੋਕ ਦਿੰਦੇ, ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਸਤਿਗੁਰੂ ਪਿਆਰਿਓ, ਗੁਰੂ ਦੇ ਲਾਡਿਓ ਨੇ ਪ੍ਰਵਾਹ ਨਹੀਂ ਕੀਤੀ, ਬਾਕੀ ਪਾਪੀ ਕੇ ਮਾਲਿਕ ਪਾਪ ਮਹਾਬਲੀ ਹੈ। ਜਦੋਂ ਪਾਪੀ ਜ਼ੁਲਮ ਕਰਦਾ, ਜ਼ਬਰ ਕਰਦਾ, ਪਾਪ ਕਰਦਾ, ਤਾਂ ਉਹਦੇ ਪਾਪ ਦੀਆਂ ਜੜ੍ਹਾਂ ਕੱਟਣ ਵਾਸਤੇ ਸਤਿਗੁਰੂ ਜੀ ਕਿਸੇ ਨਾ ਕਿਸੇ ਨੂੰ ਥਾਪੜਾ ਦੇ ਦਿੰਦੇ ਨੇ। ਸੋ ਪੰਜਾਬ ਦੀ ਧਰਤੀ ਤੇ ਜਿਹੜਾ ਕਹਿਰ ਝੁਲਿਆ, ਜਿਹੜੀਆਂ ਜ਼ੁਲਮ ਦੀਆਂ ਹਨੇਰੀਆਂ ਆਈਆਂ, ਉਹਦਾ ਪਰਦਾ ਫਾਸ਼ ਕਰਨ ਵਾਸਤੇ ਥਾਪੜਾ ਦਿੱਤਾ ਸਤਿਗੁਰੂ ਜੀ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ, ਜਿਹਨਾਂ ਨੇ 25,000 ਲਾਸ਼ਾਂ ਤੋਂ ਉਹਨਾਂ ਦਾ ਰਿਕਾਰਡ ਜਿਹੜਾ ਉਹ ਸਾਹਮਣੇ ਲੈ ਆਉਂਦਾ, ਅਦਾਲਤਾਂ ਵਿੱਚ ਪੇਸ਼ ਕਰ ਦਿੱਤਾ ਕਿ ਇਹ ਕਿਵੇਂ ਕਿਵੇਂ ਜਿਹੜੀਆਂ ਲਾਸ਼ਾਂ ਨੇ ਇਹਨਾਂ ਨੂੰ ਬੇਪਛਾਣ ਕਹਿ ਕੇ ਨਹਿਰਾਂ ਵਿੱਚ ਰੋੜਿਆ, ਦਰਿਆਵਾਂ ਵਿੱਚ ਸੁੱਟਿਆ, ਤੇ ਕਈਆਂ ਮੁਰਦਾ ਘਰਾਂ ਦੇ ਵਿੱਚ ਲਿਜਾ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ। ਸੋ ਇਹ ਸਾਰੇ ਰਿਕਾਰਡ ਜਿਹੜੇ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪੇਸ਼ ਕੀਤੇ। ਜਿਹੜੇ ਫੀਤੀਆਂ ਲਵਾ ਕੇ ਬੈਠੇ ਸੀ, ਬਹੁਤਿਆਂ ਦੀਆਂ ਫੀਤੀਆਂ ਲੱਥੀਆਂ, ਜਿਹਨਾਂ ਫੀਤੀਆਂ ਨਾ ਕਰਕੇ ਇਹਨਾਂ ਨੇ ਮਾਵਾਂ ਦੇ ਪੁੱਤ ਮਾਰੇ ਸੀ, ਭਾਵੇਂ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਆਪ ਵੀ ਸ਼ਹੀਦਾਂ ਦੀ ਕਤਾਰ ਵਿੱਚ ਖਲੋ ਗਏ, ਉਹ ਵੀ ਸ਼ਹੀਦਾਂ ਦੇ ਨਾਯਾਬ ਖੂਨ ਦਾ ਹਿੱਸਾ ਬਣ ਗਏ। ਸੋ ਆਓ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਢਾਡੀ ਸਿੰਘ ਆਪ ਜੀ ਦੇ ਨਾਲ ਇੱਕ ਕਵਿਤਾ ਇੰਜ ਸਾਂਝੀ ਕਰਦੇ ਨੇ।

ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਡਾਕਟਰ ਸਾਹਿਬ, ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਸਾਡੀਆਂ ਭੁੱਲਾਂ ਨਾ ਜਤਾਰਿਓ, ਸਹਿਬੀ ਦੇ ਚਰਨਾਂ ਚ ਅਰਦਾਸ ਕਰ ਦਿਓ ਕਿ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ। ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇਤਿਹਾਸ ਦਾ ਮਾਣ ਕੀਤਾ ਹੈ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਸੋ ਗੁਰੂ ਪਿਆਰਿਓ, ਪਠਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਚਰਨਾਂ ਦੀ ਤੇ ਇਸ ਇਤਿਹਾਸ ਦੀ ਸੇਵਾ ਜਿਹੜੀ ਹੈ ਆਪ ਹੀ ਕਰਵਾ ਲਈ ਹੈ ਜੀ। ਗੁਰੂ ਪਿਆਰਿਓ, ਸਾਰੀ ਪ੍ਰਬੰਧਕੀ ਕਮੇਟੀ ਦੇ ਧੰਨਵਾਦੀ ਹਾਂ, ਮੇਰੇ ਸਤਿਕਾਰਯੋਗ ਵੀਰ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ, ਅਤੇ ਖਾਸ ਕਰਕੇ ਜੰਡੀ ਸਾਹਿਬ ਅਤੇ ਬਲਜੀਤ ਸਿੰਘ ਹਲਸਲਾ ਜੀ, ਇਹ ਵਾਰ ਵਾਰ ਭਰਾਵਾਂ ਵਾਂਗ ਪੁੱਛਦੇ ਰਹਿੰਦੇ, ਡੋਲ ਦੀ ਕਿਸੇ ਚੀਜ਼ ਦੀ ਜ਼ਰੂਰਤ ਕੋਈ ਲੋੜ, ਬੜਾ ਪਿਆਰ ਇਹਨਾਂ ਨੇ ਬਖਸ਼ਿਆ। ਸੋ ਸਾਰੀ ਕਮੇਟੀ ਦਾ ਤੇ ਇਹਨਾਂ ਦਾ ਧੰਨਵਾਦ ਹੈ। ਵੀਰ ਜਸਦੇਵ ਸਿੰਘ ਜੀ ਮੇਰੇ ਰਿਸ਼ਤੇਦਾਰ ਵੀ ਨੇ, ਭਰਾਵਾਂ ਵਰਗਾ ਉਹਨਾਂ ਨਾਲ ਜਿਹੜਾ ਇਹ ਮਿਲਵਰਤਨ ਹੈ ਉਹ ਗੁਰਸਿੱਖੀ ਦੇ ਨਾਤੇ ਜਿਹੜਾ ਉਹ ਜ਼ਿਆਦਾ ਗੂੜਾ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਪ੍ਰਧਾਨ ਜੀ ਬੜੇ ਪਿਆਰੇ ਵੀਰ ਨੇ, ਰਾਜਾ ਜੀ ਵੀਰ ਰਜਿੰਦਰ ਸਿੰਘ ਰਾਜਾ, ਸੋ ਸਾਰਿਆਂ ਦੇ ਹੀ ਧੰਨਵਾਦੀ ਹਾਂ। ਗੁਰੂ ਪਿਆਰਿਓ, ਸਾਰੀ ਪ੍ਰਬੰਧਕੀ ਕਮੇਟੀ ਬੜੀ ਪਿਆਰੀ ਹੈ, ਤੁਹਾਡੀ ਟੀਮ ਸਤਿਗੁਰੂ ਜੀ ਇਸੇ ਤਰ੍ਹਾਂ ਟੀਮ ਦੀ ਚੜ੍ਹਦੀ ਕਲਾ ਬਣਾਈ ਰੱਖੇ। ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਸਭਨਾਂ ਦਾ ਧੰਨਵਾਦ, ਤੇ ਵੱਡਿਆਂ ਨੇ ਪ੍ਰਬੰਧਕੀ ਕਮੇਟੀ, ਸਤਿਗੁਰੂ ਜੀ ਨੇ ਜਿੱਡੇ ਮਾਣ ਵੱਡੇ ਬਖਸ਼ੇ ਨੇ ਉਡੇ ਵੱਡੇ ਵੱਡੇ ਨੋਟਾਂ ਨਾਲ ਇਹਨਾਂ ਨੇ ਮਾਣ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਗੁਰੂ ਪਿਆਰਿਓ, ਆਓ ਹੁਣ ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ, ਭਾਈ ਕੁਲਦੀਪ ਸਿੰਘ ਜੀ ਗੋਮਲ, ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ ਨੇੜੇ ਸ਼ਾਹਕੋਟ, ਤੇ ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਮੇਰੇ ਨਾਲ ਵਾਲੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਡੋਲ ਵਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਜੋ ਸਤਿਗੁਰਾਂ ਨੇ ਦਾਸ ਤੋਂ ਲਿਖਵਾਏ, ਹੰਸ ਨੇ ਗਾਏ ਤੇ ਤੁਸੀਂ ਮਾਣ ਬਖਸ਼ਿਆ ਤੇ ਮੇਰੀ ਡਿਊਟੀ ਉਦੋਂ ਤੋਂ ਲਾ ਦਿੱਤੀ, ਇਤਿਹਾਸ ਦੀ ਸੇਵਾ ਕਰਦੇ ਆ ਰਹੇ ਹਾਂ। ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਕਿਰਪਾ ਬਣੀ ਰਹੇ, ਅਰਦਾਸ ਕਰਿਓ ਸਤਿਗੁਰੂ ਜੀ ਆਪਣੇ ਚਰਨਾਂ ਦੀ ਤੇ ਇਤਿਹਾਸ ਦੀ ਸਤਿਗੁਰ ਸੇਵਾ ਕਰਵਾਉਂਦੇ ਰਹਿਣ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾਤੇ ਹਾਂ, ਬੁਲਾਓ ਫਤਿਹ ਕਰੋ ਫਤਿਹ ਸਾਡੀ, ਗੱਜ ਕੇ ਫਤਿਹ ਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਨਾਂ ਲੈਣਾ ਭੁੱਲ ਗਿਆ, ਉਹਨਾਂ ਬੱਚਿਆਂ ਨੇ ਬੜਾ ਪਿਆਰ ਦਿੱਤਾ, ਭਾਈ ਮਨਜੀਤ ਸਿੰਘ ਜਿਹੜੇ ਨਡਾਲੋ ਤੋਂ ਨਿਹੰਗ ਸਿੰਘ ਬਾਣੇ ਚਲੇ ਨੇ, ਬੜੀ ਪਿਆਰੀ ਰੂਹ ਆ, ਅਸੀਂ ਜਿੱਥੇ ਵੀ ਜਾਣਾ ਹੋਵੇ ਉਹ ਆਪਣੀ ਗੱਡੀ ਵਿੱਚ ਲੈ ਕੇ ਜਾਂਦੇ ਰਹੇ ਨੇ। ਭਾਈ ਧਰਮ ਸਿੰਘ ਜਿਹੜੇ ਕਿ ਅਜਲੋਹਾ ਤੋਂ ਜਿੱਥੋਂ ਸਾਡੇ ਆਪਣੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੋਏ ਨੇ, ਉਹਨਾਂ ਦਾ ਵੀ ਤੇ ਵਰਿੰਦਰਪਾਲ ਸਿੰਘ ਜੀ ਗੱਤਕਾ ਉਸਤਾਦ, ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਜੌਹਲ ਬਿਧੀਪੁਰ ਵਾਲੇ, ਜਿਨ੍ਹਾਂ ਦੇ ਢਾਡੀ ਜਥੇ ਨੇ ਇੰਨੀਆਂ ਜਸ਼ੀਲੀਆਂ ਵਾਰਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਤਾਜ਼ੀ ਕੀਤੀ ਹੈ। ਉਹ ਸ਼ਹੀਦ ਵੀ ਯਾਦ ਆਏ ਜਿਹੜੇ ਸ਼ਹੀਦ ਤੁਹਾਡੇ ਫਰੀ ਮੁੜ ਦੀ ਸੰਗਤ ਵਿੱਚੋਂ ਜਾ ਕੇ ਕੁਰਬਾਨੀ ਦੇ ਕੇ ਸ਼ਹੀਦ ਹੋਏ, ਜਿਸ ਦਾ ਮੈਂ ਪਹਿਲਾਂ ਇੱਕ ਦਾ ਨਾਮ ਵੀ ਲਿਆ ਸੀ, ਕਿਹੜੇ ਕਿਹੜੇ ਸਿੰਘਾਂ ਦੇ ਨਾਮ ਲਵਾਂ। ਇੱਥੋਂ ਭਾਈ ਬਲਵਿੰਦਰ ਸਿੰਘ ਜੀ ਰਾਜੂ ਪੱਕਾ ਹੋ ਗਿਆ, ਕਹਿੰਦਾ ਮੈਂ ਜਾ ਕੇ ਸ਼ਹਾਦਤ ਪਾਉਣੀ। ਭਾਈ ਬਲਵਿੰਦਰ ਸਿੰਘ ਰਾਜੂ ਕੌਣ ਸੀ? ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦੇ ਦੀ ਭੂਆ ਦਾ ਮਲੜਕਾ, ਉਹ ਜਾ ਕੇ ਸ਼ਹੀਦ ਹੋਇਆ। ਦੂਸਰਾ ਭਾਈ ਹਰਜੀਤ ਸਿੰਘ ਢਿੱਲੋਂ, ਇੱਥੋਂ ਜਾ ਕੇ ਸ਼ਹੀਦ ਹੋਇਆ। ਭਾਈ ਚਰਨਜੀਤ ਸਿੰਘ ਚੰਨਾ, ਇੱਥੋਂ ਜਾ ਕੇ ਸ਼ਹੀਦ ਹੋਇਆ। ਅਤੇ ਭਾਈ ਸਿੰਘਪੁਰ ਜੋ ਦਾਸ ਨਾਮ ਭੁੱਲ ਗਿਆ, ਭਾਈ ਦਵਿੰਦਰ ਸਿੰਘ ਜੀ ਸਿੰਘਪੁਰ ਆਪਣੇ ਹੱਥੀਂ ਚੜਾਇਆ ਪਰ ਕਈ ਵਾਰ ਨਾਮ ਵਿਸਰ ਗਿਆ, ਉਹ ਇੱਥੋਂ ਗਿਆ। ਭਾਈ ਲਾਲ ਸਿੰਘ ਹੁਣੀ ਅਮਰੀਕਾ ਦੀ ਧਰਤੀ ਤੋਂ ਜੂਥ ਦੀ ਸੇਵਾ ਕਰਦੇ ਗਏ, ਜਿਹੜੇ 32 ਸਾਲ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੀਆਂ ਜੇਲ੍ਹਾਂ 'ਚ ਰਹੇ, ਭਾਈ ਲਾਲ ਸਿੰਘ। ਭਾਈ ਸੁਰਿੰਦਰ ਸਿੰਘ ਜੀ ਜੋ ਭਾਈ ਦਿਲਜੀਤ ਸਿੰਘ ਬਿੱਟੂ ਦੇ ਸਾਂਢੂ ਸਾਹਿਬ ਸੀ, ਉਹ ਅਮਰੀਕਾ ਦੀ ਧਰਤੀ ਤੋਂ ਗਏ। ਉਹਨਾਂ ਨੂੰ ਇਹੋ ਜਿਹੀ ਪੁਆਇਜ਼ਨ ਦਿੱਤੀ, ਉਹ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ। ਅਤੇ ਹੋਰ ਅਨੇਕਾਂ ਸਿੰਘ, ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ। ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਤੁਹਾਡੀ ਕੌਮ ਦੇ ਸ਼ਹੀਦ, ਤੁਹਾਡੀ ਸੰਗਤ 'ਚ ਰਹਿਣ ਵਾਲੇ ਨੌਜਵਾਨ ਇੱਥੋਂ ਜਾ ਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ। ਭਾਈ ਜੋ ਡਾਕਟਰ ਪ੍ਰੀਤਮ ਸਿੰਘ ਸੇਖੋਂ ਇਸ ਧਰਤੀ 'ਤੇ ਆ ਗਏ, ਬੜਾ ਜ਼ੋਰ ਲਾਇਆ ਵੀ ਤੁਹਾਨੂੰ ਗ੍ਰੀਨ ਕਾਰਡ ਲੈ ਦਿੰਦੇ, ਤੁਸੀਂ ਚੌਂ ਭੈਣਾਂ ਦੇ ਇਕੱਲੇ ਭਰਾ ਆ, ਦੋ ਭੈਣਾਂ ਤੇਰੀਆਂ ਵਿਆਹੀਆਂ, ਪਿਓ ਹੈ ਨਹੀਂ, ਮਾਂ ਤੇਰੀ ਕਿਸੇ ਜੇਲ੍ਹ ਦੇ ਵਿੱਚ ਥਾਣਿਆਂ 'ਚ ਗੁੱਤੋਂ ਫੜ ਕੇ ਘੜੀਸਦੇ ਆ, ਦੋ ਭੈਣਾਂ ਤੇਰੀਆਂ ਕਿਸੇ ਥਾਣੇ 'ਚ ਲੈ ਕੇ ਜਾ ਕੇ ਉਹਨਾਂ ਦੀ ਬੇਪਤ ਕਰਦੇ ਬੇਚੀ, ਤੂੰ ਇੱਥੇ ਰਹਿ। ਮੈਂ ਦਾਸ ਉਦੋਂ ਪ੍ਰਧਾਨ ਸੀ ਇੱਥੇ ਗੁਰਦੁਆਰੇ, ਮੈਂ ਕਿਹਾ ਤੇਰਾ ਗ੍ਰੀਨ ਕਾਰਡ ਅਪਲਾਈ ਕਰ ਦਿੰਦੇ, ਚੁੱਪ ਹੋ ਗਿਆ। ਕਹਿੰਦਾ ਇਹਨਾਂ ਕਾਰਡਾਂ ਦੇ ਝੰਝਣਾਂ 'ਚ ਸੇਵਾ ਪੈ ਕੇ ਸੇਵਾ ਨਹੀਂ ਨਿਭਣੀ, 750 ਏਕੜ ਜ਼ਮੀਨ ਦਾ ਮਾਲਕ, ਨੌਜਵਾਨ ਡਾਕਟਰ ਪੜਿਆ 6'3" ਕੱਦ, ਕਹਿੰਦਾ ਵੀ ਮੈਂ ਸ਼ਹਾਦਤ ਪਾਉਣੀ ਹੈ, ਇੱਥੋਂ ਚੱਲ ਗਿਆ ਇੱਥੋਂ ਜਕਾਰੇ ਛੱਡ ਕੇ। ਸਭ ਤੋਂ ਪਹਿਲਾਂ ਮੈਂ ਮਾਫ਼ੀ ਮੰਗਦਾ ਢਾਡੀ ਜਥੇ ਨੂੰ, ਜੋ ਅੱਜ ਉਹਨਾਂ ਦਾ ਇੱਥੇ ਇਸ ਸਟੇਜ 'ਤੇ ਆਖਰੀ ਦੀਵਾਨ ਸੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੰਗਤ ਸਨਮਾਨ ਸਰੋਪੇ ਦੀ ਦਾਤ ਲੈ ਲੈਣ। ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਰੇ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਪਹਿਲਾਂ ਸੰਗਤ ਸਨਮਾਨ ਕੀਤਾ ਜਾਵੇ।

0: ਬਹੁਤ ਬਹੁਤ ਧੰਨਵਾਦ। ਅਤੇ ਮੈਂ ਹੁਣ ਇਸ ਤੋਂ ਪਹਿਲਾਂ ਕਿ ਮੈਂ ਬੁਲਾਰੇ ਨੂੰ ਪਹਿਲੇ ਨੂੰ ਸੱਦਾ ਦੇਵਾਂ, ਜੋ ਸਤਿਕਾਰ ਜੋ ਖਾਲੜਾ ਸਾਹਿਬ ਦੇ ਵਕੀਲ ਨੇ ਉਹ 10-15 ਮਿੰਟ ਦੇ ਵਿੱਚ ਇੱਥੇ ਪਹੁੰਚ ਰਹੇ ਆ। ਸਤਿਕਾਰਯੋਗ ਬਰਜਿੰਦਰ ਸਿੰਘ ਜੀ ਸੋਢੀ, ਉਹ ਉਹਨਾਂ ਦੀ ਜਵਾਨੀ ਤੁਸੀਂ ਸੁਣਿਓ ਕਿਵੇਂ ਉਹਨਾਂ ਨੇ ਸੇਵਾ ਨਿਭਾਈ। ਅਤੇ ਉਸ ਤੋਂ ਪਹਿਲਾਂ ਜੋ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਸੀ, ਸਿੱਖ ਯੂਥ ਆਫ ਅਮੈਰੀਕਾ ਅਤੇ ਸਿੱਖ ਫੈਡਰੇਸ਼ਨ ਆਫ USA, ਇਹ ਇੱਕੋ ਹੀ ਜਥੇਬੰਦੀ ਆ। ਜਿਹੜੇ ਕੁਛ ਸੀਨੀਅਰ ਹੋ ਗਏ ਉਹ ਫੈਡਰੇਸ਼ਨ ਹੋ ਗਈ, ਜਿਹੜੇ ਜੰਗ ਵਾ ਉਹ ਯੂਥ ਹੋ ਗਿਆ। 1984 'ਚ ਇਹ ਹੋਂਦ 'ਚ ਆਈ ਸੀ। ਬੜੇ ਮਾਣ ਨਾਲ ਅਸੀਂ ਕਹਿ ਸਕਦੇ ਕਿ ਸਾਡਾ ਭਵਿੱਖ ਜਿਹੜਾ ਆਉਣ ਵਾਲਾ ਸਾਡੇ ਬੱਚੇ ਆ। ਮੈਂ ਪਹਿਲਾ ਬੁਲਾਰਾ ਸਾਡਾ ਨੌਜਵਾਨ ਸਿੱਖ ਯੂਥ ਅਮਰੀਕਾ ਦਾ ਆਪਣੇ ਭਾਈ ਅਰਜਨ ਸਿੰਘ ਜੀ, ਜੋ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰੇਗਾ। ਸਿੱਖ ਯੂਥ ਅਮਰੀਕਾ ਵੱਲੋਂ ਮਾਣ ਦੇ ਨਾਲ ਕਹਿੰਦੇ ਕਿ ਨੌਜਵਾਨ ਸਾਡੇ, ਅਸੀਂ ਬਜ਼ੁਰਗ ਹੋ ਗਏ ਹਾਂ, ਇਹ ਟੇਕ ਓਵਰ ਕਰਨ, ਇਹ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਸੰਗਤ ਨੂੰ ਨਾਲ ਲੈ ਕੇ ਕੌਮ ਦੀ ਸੇਵਾ ਕਰ ਸਕਣ। ਭਾਈ ਅਰਜਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦਾ ਆਨੰਦ ਮਾਣਦੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਭ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ 11 ਸਤੰਬਰ ਦੇ ਹੁਣ ਤੱਕ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਉਹ ਸ਼ਹੀਦ ਜਿਨ੍ਹਾਂ ਦੇ ਜੀਵਨ ਅਤੇ ਸ਼ਹੀਦੀਆਂ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚਾਨਣ ਮੁਨਾਰੇ ਅਤੇ ਮਾਰਗਦਰਸ਼ਕ ਹਨ। ਜਦੋਂ ਮੈਂ ਇਹ ਪੋਸਟਰ ਦੇਖਿਆ ਤਾਂ ਮਨ ਵਿੱਚ ਇਹ ਸੋਚਿਆ ਕਿ ਦੁਨੀਆਂ 'ਤੇ ਹੋਰ ਵੀ ਕੌਮਾਂ ਧਰਮ ਹਨ ਜੋ ਆਪਣਾ ਰਾਹ ਜਾਂ ਆਪਣੀ ਪਹਿਚਾਣ ਮੰਗਦੀਆਂ ਹਨ ਅਤੇ ਉਹ ਆਪਣੀ ਰਾਜ 'ਤੇ ਵੱਖਰੀ ਪਛਾਣ ਮੰਗਦੀਆਂ ਹਨ, ਪਰ ਇਹ ਸ਼ਹਾਦਤਾਂ ਸਾਡੇ ਸਿੱਖਾਂ ਦੇ ਹਿੱਸੇ ਹੀ ਕਿਉਂ? ਅਤੇ ਸ਼ਹਾਦਤਾਂ ਵੀ ਆਮ ਢੰਗ ਨਾਲ ਨਹੀਂ, ਸਗੋਂ ਸਭ ਤੋਂ ਵਿਲੱਖਣ। ਫਿਰ ਕਿਤੇ ਮੈਂ ਇਹ 2 ਸਤਰਾਂ ਪੜ੍ਹੀਆਂ। ਗੁਰੂ ਪਾਤਸ਼ਾਹ ਨੇ ਧਰਤ ਪੰਜਾਬ ਦੇ ਜਾਇਆ ਵਿੱਚ ਅਣਖ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਸਦੀਆਂ ਬੱਧੀ ਵੀ ਧਰਤੀ ਦੀ ਕੁੱਖ ਵਿੱਚ ਪਏ ਗਰਕ ਨਹੀਂ ਹੁੰਦੇ। ਅਤੇ ਜਦੋਂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਹਨਾਂ ਤੱਕ ਪਹੁੰਚਦੀ ਹੈ ਤਾਂ ਇਹ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰ ਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਅਤੇ ਫਿਰ ਆਪਣਾ ਖੂਨ ਡੋਲ ਕੇ ਅੰਤਾਂ ਦਾ ਤਸ਼ੱਦਦ ਸਹਿ ਕੇ ਵੀ ਵੱਧਦਾ ਫੁੱਲਦਾ ਅਤੇ ਭਰਪੂਰ ਫਲਦਾ ਹੈ। ਇਸ ਪੋਸਟਰ ਦਾ ਇੱਕ ਇੱਕ ਸ਼ਹੀਦ ਇਸ ਸੋਚ ਦੀ ਪ੍ਰੋੜਤਾ ਕਰਦਾ ਹੈ। ਆਪਾਂ ਭਾਈ ਦਿਲਾਵਰ ਸਿੰਘ ਬੱਬਰ ਦੇ ਜੀਵਨ 'ਤੇ ਝਾਤ ਪਾਈਏ। ਆਮ ਸਧਾਰਨ ਪਰਿਵਾਰ ਵਿੱਚ ਆਮ ਜ਼ਿੰਦਗੀ ਜੀ ਰਹੇ ਸਨ, ਪਿੰਡ ਤੋਂ ਸ਼ਹਿਰ ਆ ਕੇ ਪੜ੍ਹੇ, 12ਵੀਂ ਪਾਸ ਕਰਕੇ ਕਾਲਜ ਪੜ੍ਹਨ ਲੱਗੇ। ਕਾਲਜ ਵਿੱਚ ਧੜੇਬੰਦੀ ਅਤੇ ਗੈਂਗਸਟਰ ਤੋਂ ਦੂਰ ਰਹਿਣ ਲਈ ਆਪਣੇ ਨਾਨਕੇ ਪਿੰਡ ਚਲੇ ਗਏ ਅਤੇ ਫਿਰ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਲਈ। ਅਜੇ ਸਿੱਖੀ ਸਰੂਪ ਵਿੱਚ ਨਹੀਂ ਸਨ, ਪਰ ਹੁਣ ਵੇਖੋ ਵਾਹਿਗੁਰੂ ਨੇ ਜਿਹੜੀ ਵੱਡੀ ਸੇਵਾ ਅੱਗੇ ਜਾ ਕੇ ਬਖਸ਼ਣੀ ਹੈ ਉਸ ਦਾ ਬੀਜ ਕਿਵੇਂ ਪਾਉਂਦੇ ਹਨ। ਦਿਲਾਵਰ ਸਿੰਘ ਦੀ ਪਹਿਲੀ ਪੋਸਟਿੰਗ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਹੀ ਹੋਈ। ਗੁਰੂ ਦਾ ਕੌਤਕ ਦੇਖੋ ਕਿ ਮਾਤਾ ਪਿਤਾ ਨੇ ਉਸ ਸਮੇਂ ਦੇ ਪੰਜਾਬ ਦਾ ਅਣਸੁਖਾਵੇ ਮਾਹੌਲ ਤੋਂ ਬਚਣ ਲਈ ਪੰਜਾਬ ਪੁਲਿਸ ਵਿੱਚ ਭੇਜਿਆ, ਪਰ ਗੁਰੂ ਸਾਹਿਬ ਨੇ ਉਸ ਦਾ ਮੇਲ ਭਾਈ ਬਲਵੰਤ ਸਿੰਘ ਰਾਜਵਾਣੇ ਨਾਲ ਕਰਵਾ ਦਿੱਤਾ, ਜਿਨ੍ਹਾਂ ਨੇ ਉਸ ਦੇ ਅੰਦਰਲੀ ਸਿੱਖ ਅਣਖ ਅਤੇ ਗੈਰਤ ਨੂੰ ਜਗਾ ਦਿੱਤਾ ਕਿ ਕਿਵੇਂ ਮੁੱਖ ਮੰਤਰੀ ਬੇਅੰਤ ਸਿੰਘ ਸਿੱਖ ਜਵਾਨੀ ਨੂੰ ਖਤਮ ਕਰਨ ਲਈ ਤੁਲਿਆ ਹੈ। ਸੋਚੋ ਕਿ ਇੱਕ ਮਲੂਕ ਜਿਹਾ ਸਧਾਰਨ ਮਾਪਿਆਂ ਦਾ ਆਗਿਆਕਾਰੀ ਪੁੱਤਰ ਆਪਣੇ ਗੁਆਂਢ ਦੀਆਂ ਕੁੜੀਆਂ ਦਾ ਭਰਾ ਇੰਨਾ ਡੂੰਘਾ ਕਿਵੇਂ ਉਤਰ ਗਿਆ ਕਿ ਉਸ ਨੇ 31 ਅਗਸਤ ਨੂੰ ਮਨੁੱਖੀ ਬੰਬ ਬਣ ਕੇ ਬੇਅੰਤ ਸਿੰਘ ਦੀ ਕਾਰ ਦੇ ਚੀਥੜੇ ਉਡਾ ਦਿੱਤੇ ਅਤੇ ਉਸ ਦੋਸ਼ ਨੂੰ ਆਪਣੇ ਸਰੀਰ ਦੇ ਟੋਟੇ ਕਰਵਾ ਕੇ ਸੋਧ ਦਿੱਤਾ। ਹੁਣ ਦੂਸਰੇ ਪਾਸੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਹਨ, ਆਪਣੇ ਵਾਂਗ ਕਿਰਤੀ ਪਰਿਵਾਰ, ਪਰ ਗੁਰੂ ਮਹਾਰਾਜ ਨੇ ਐਸੀ ਨਦਰ ਕੀਤੀ, ਐਸਾ ਲਾਗ ਲਾਇਆ कि अज तक SYL प्रोजेक्ट रुकिया है। सिख जवानी की नस्ल खुशी ते नाल नाल हिंद सरकार धरत पंजाब दा पानी दूसरे सूबे नू दे के पंजाब दी खुशहाली रोकना चाहती सी, पर इन्हां मरजीवड़िया ने SYL प्रोजेक्ट दे चीफ इंजीनियर ही सोध दिते ते फिर कदे किसी ने इस प्रोजेक्ट नू हाथ नहीं पाया। शहीद बिमल कौर खालसा हिंदू परिवार विच जन्मी बिमला देवी सी। शहीद बेअंत सिंह दी शहीदी तो बाद अमृत छक के बीबी जी ने तन मनोजरवाणिया खिलाफ संघर्ष किया ते शहीदी पाई। हुण भाई अनोक सिंह जी बबर बचपन तो ही बंदगी वाले गुरसिख सन, SGSP विच इंस्पैक्टर सन, अपनी सारी तनखा पंथक कम्मा विच ला दिंदे, अमृत वेला खुंजण ना दिंदे। भाई फौजा सिंह नाल मेल होया, बंदगी शक्ति बन गई, हथियार बंद हो गए, फिर भी गुरु महाराज ने शहीदी बख्शी किवें? भाई तारू सिंह जी वांग खोपड़ लुहाया, अखां विन दित्तियां, जीभ कट दित्ती, ते फिर 8 दिन इसे हालत विच सरी रहा ते फिर शहीदी पाई। मेरी गल अधूरी रह जांदी है जे मैं लावारिश लाशां दे वारस अते हनेरे नूं वंगारन वाले भाई जसवंत सिंह जी खालड़ा दी शहीदी दी गल ना करां। उन्हां दी तां कोई निजी लड़ाई भी नहीं सी, एक नॉर्मल जिंदगी वाले बैंक की नौकरी करदा सिख मनुखी हक्कां दी राखी दा पहरेदार क्यों ते किद्दां बन गया? उधर भाई सुखदेव सिंह बब्बर ने ज्योंदिया जी ही अपने पिता नूं स्नेह दे के कह दिता कि साडा भोग पा दिओ, असी हुण पंथ नूं आजाद करवाए बिना घर नूं नहीं मोड़े पौणे। इह शहीदियां सुण के मैनूं इंज लग्गिया कि इह सारे भी मेरे तुहाडे वांग सधारण इंसान सन ते जदों समां आया शहीद हो गए। मेरी न्याणी मत नूं लग्गिया इफ दे कैन डू इट सो कैन आई एंड सो कैन अदर्स। पर फिर मैनूं बहुत ही सूझवान वाहिगुरू नाल आशकी रखण वाले गुरु प्यारिया ने समझाया कि शहीदी हो नहीं जाती, कमाउणी पैंदी है। वाहिगुरू दी नज़र नाल बीज ओह फटेगा जिसनूं कमाई दी, बंदगी दी ते सच्चे जीवन दी खाद पई होवे। जद डोलदा खून शहीदां दा तकदीर बदलदी कौमां दी। हुण आपां सारे धरत पंजाब तों बाहर हाँ, इन्नी दूर बैठे कि नित दे संघर्ष दा हिस्सा तां नहीं बन सकते, पर अपने कोल इन्हां मुल्कां विच इन्ने रिसोर्सिज, इन्ने ऑपरचुनिटीज हन। गुरु साहिब ने सानू मीरी पीरी बख्शी है। मैनू लगता है कि सानू दो पद्धरां ते कमाई दी लोड़ है, निजी अध्यात्मक पद्धर ते साडा जीवन गुरमत दे अनुसार होवे। संसारक पद्धर ते असी इन्ना पढ़ लिख लिए तां जो वड्डे अहुदे ते पहुँच के आर्थिक अते राजसी सत्तां दियां पॉलिसी मेकिंग विच साडी होंद होवे, तां ही असी अपना राज लै सकदे हाँ। सानू राज किसने नहीं देना, निज बल ने देना, अरदास ने देना, शहादतां ने देना, मिलना गुरु साहिब की कृपा नाल ही है। कृपा उदों ही होनी है जदों असी रहनी, बहनी, कथनी, करनी दे खालस होए। आओ अपने महान शहीदां दियां शहीदियां नूं अजाई ना जान दईए। कोटान कोट प्रणाम है इन्हां शहीदां नूं जिन्हें कोई निजदा नहीं सदा धर्म का युद्ध लड़िया। आओ इन्हां शहीदां दे नां लैके रसना पवित्र करिए। शहीद भाई मलकीयत सिंह, शहीद बाबा गुरबख्श सिंह, शहीद भाई हीरा सिंह, शहीद भाई गुरमेज सिंह बब्बर, शहीद भाई अमरजीत सिंह अंबावल टोहा, शहीद भाई अवतार सिंह छतराणा, शहीद भाई बलजीत सिंह बंब, शहीद भाई मलकीत सिंह पप्पू, शहीद भाई उमरपाल सिंह पाला, शहीद भाई दीदार सिंह तारी, शहीद बीबी दविंदर कौर भोली, शहीद भाई घुग्गर सिंह बब्बर, शहीद भाई जसवंत सिंह, शहीद भाई गुरमीत सिंह धूलकोट, शहीद बापू खड़ग सिंह, शहीद भाई सुखदेव सिंह, शहीद भाई मनजीत सिंह, शहीद भाई वरियाम सिंह बूरे नंगल, शहीद भाई शमशेर सिंह, शहीद भाई गुरजंट सिंह राजस्थानी, शहीद भाई अवतार सिंह, शहीद भाई सुखवंत सिंह बिल्ला, शहीद भाई मेजर सिंह कुक, शहीद भाई रणधीर सिंह, शहीद अजय गुरप्रीतपाल सिंह, शहीद भाई रणजीत सिंह बहला, शहीद भाई इकबाल सिंह बब्बर, ਸ਼ਹੀਦ ਭਾਈ ਬਰਜਿੰਦਰ ਸਿੰਘ ਪੰਜਵੜ, ਸ਼ਹੀਦ ਭਾਈ ਦਰਸ਼ਨ ਸਿੰਘ ਰਣਜੀਤਗੜ੍ਹ, ਸ਼ਹੀਦ ਭਾਈ ਪ੍ਰੇਮ ਸਿੰਘ ਗਿੱਲ ਤੇ ਸ਼ਹੀਦ ਭਾਈ ਸਤਨਾਮ ਸਿੰਘ ਮੰਡ। ਆਓ ਆਪਾਂ ਸਾਰੇ ਇਕੱਠੇ ਸ਼ਹੀਦਾਂ ਸਿੰਘਾਂ ਦੇ ਨਿਸ਼ਾਨ ਨੂੰ ਯਾਦ ਕਰੀਏ ਤੇ ਅਪਣਾਈਏ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਬੁਲੇ ਸੋ ਨਿਹਾਲ। ਸੰਗਤ ਜੀ ਦੇਵ ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਇਹ ਸਨ ਸਾਡਾ ਯੂਥ, ਇਹਨਾਂ ਨੇ ਬਾਗਡੋਰ ਸਾਂਭਣੀ ਆ, ਇਹਨਾਂ ਨੇ ਆਜ਼ਾਦੀ ਵੱਲ ਨੂੰ ਵਧਣਾ, ਆਪਾਂ ਸਹਿਯੋਗ ਦੇਣਾ। ਇਹ ਬੱਚੇ, ਮੈਂ ਬੇਨਤੀ ਵੀ ਕਰਦਾ ਕਿ ਜਿਹੜੇ ਹੋਰ ਵੀ ਯੂਥ ਆ ਉਹ ਇਹਨਾਂ ਨਾਲ ਸੰਪਰਕ ਕਰੋ। ਨਵੇਂ ਬੱਚੇ ਜੋ ਇਹ ਭਵਿੱਖ ਆ ਸਾਡਾ, ਇਹ ਬੱਚਿਆਂ ਦੇ ਨਾਲ ਰਲ ਕੇ ਅੱਗੇ ਕਮਾਂਡ ਸਾਂਭੋ ਅਤੇ ਪੰਥ ਦੀ ਬਾਗਡੋਰ ਸਾਂਭ ਕੇ ਬਾਹਰਲੇ ਮੁਲਕਾਂ 'ਚ ਤੁਸੀਂ ਸਾਨੂੰ ਸੇਧ ਦਿਓ, ਤਾਂ ਜੋ ਅਸੀਂ ਤੁਹਾਡੇ ਨਾਲ ਸਾਥ ਦੇ ਕੇ ਆਪਣਾ ਜੋ ਰਾਜ ਆ ਖਾਲਿਸਤਾਨ ਉਹ ਆਪਣਾ ਪ੍ਰਾਪਤ ਕਰੀਏ, ਆਜ਼ਾਦ ਕਰਾਈਏ। ਸੋ ਮੈਂ

ਪ੍ਰਧਾਨਵੀ ਸਤਿਕਾਰਯੋਗ ਜਥੇਦਾਰ ਤਰਸੇਮ ਸਿੰਘ ਜੋ ਤਲਾਰੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਪਰ ਉਸ ਬੀਬੀ ਦੇ ਬੋਲਣ ਤੋਂ ਪਹਿਲਾਂ ਇੱਕ ਬੱਚੇ ਸਾਡੇ ਅਖਬਾਰ ਪੜ੍ਹਨਗੇ ਅਤੇ ਵਕੀਲ ਸਾਹਿਬ ਜਿਨ੍ਹਾਂ ਦਾ ਕੱਲ੍ਹ ਰੋਜ਼ ਤੋਂ ਪਰਸੋਂ ਤੋਂ ਅਸੀਂ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੋ ਟ੍ਰਾਇਲ ਵਕੀਲ ਜਿਨ੍ਹਾਂ ਨੇ ਸਾਰਾ ਕੇਸ ਲੜਿਆ ਉਹ ਸਾਡੇ ਪਾਸ ਪਹੁੰਚ ਗਏ ਨੇ ਪਿੱਛੇ ਸਟੇਜ ਦੇ ਉੱਤੇ ਬੈਠੇ ਨੇ ਉਹਨਾਂ ਨੇ ਵੀ ਆਪ ਸੰਗਤ ਨਾਲ ਜੋ ਹੋਇਆ ਜਿਵੇਂ ਕੇਸ ਲੜਿਆ ਕਿਹੜੀਆਂ ਮੁਸ਼ਕਲਾਂ ਆਈਆਂ ਉਹ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਓ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਇਹ ਖਾਲਸਾ ਸਕੂਲ ਦੇ ਬੱਚੇ ਸਾਡਾ ਇਹ ਯੂਥ ਹੈ ਅਤੇ ਯੂਥ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਸੋ ਆਓ ਇਹਨਾਂ ਤੋਂ ਇੱਕ ਵਾਰ ਸਰਵਣ ਕਰੀਏ ਉਸ ਤੋਂ ਬਾਅਦ ਭੈਣ ਜੀ ਮਨਜੀਤ ਕੌਰ ਜੋ ਕਿੱਤੇ ਵਜੋਂ ਡਾਕਟਰ ਵੀ ਆ ਅਤੇ ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜੋ ਵੁਮਨ ਵਿੰਗ ਉਸ ਵੱਲੋਂ ਆਓ ਬੱਚਿਆਂ ਤੋਂ ਇੱਕ ਵਾਰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਸਰੀ ਅਕਾਲ। ਇਹ ਨੇ ਸਾਡਾ ਭਵਿੱਖ, ਇਹ ਖਾਲਸਾ ਸਕੂਲ ਫਰੀਮੌਂਟ ਦੇ ਬੱਚੇ ਆ। ਇਹ ਮੈਂ ਉਹਨਾਂ ਭੈਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਬੱਚੇ ਆ, ਜਿਨ੍ਹਾਂ ਨੇ ਇਹਨਾਂ ਨੂੰ ਟ੍ਰੇਨ ਕੀਤਾ। ਮੂਹਰੇ ਮੇਰੇ ਇੱਥੇ ਦੀਵਾਨ 'ਚ ਬੈਠੇ ਆ। ਮੈਂ ਸਾਰੀਆਂ ਭੈਣਾਂ ਦਾ, ਇਕੱਲੀ ਇਕੱਲੀ ਦਾ ਨਾਮ ਨਹੀਂ ਲਵਾਂਗਾ, ਇਹ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ। ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ। ਭੈਣ ਜੀ ਮਨਦੀਪ ਕੌਰ, ਜੋ ਵੋਮਨ ਵਿੰਗ ਦੇ ਆਪਣੇ ਪ੍ਰੈਜੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹ 10 ਮਿੰਟ ਵਾਸਤੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਵਕੀਲ ਸਾਹਿਬ, ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ, ਉਹ ਸਾਡੇ ਪਾਸ ਆ, ਉਹ ਫਿਰ ਟਾਈਮ ਆਪ ਸੰਗਤਾਂ ਨਾਲ ਸਾਂਝਾ ਕਰਨਗੇ। ਆਓ ਭੈਣ ਜੀ ਮਨਦੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਹਿਸਾਬ ਦੇ ਨਾਲ ਸੰਗਤ ਉਸ ਹਿਸਾਬ ਨਾਲ ਆਵਾਜ਼ ਆਈ ਨਹੀਂ, ਜਰਾ ਥੋੜ੍ਹਾ ਜਿਹਾ ਬੁਲੰਦ ਆਵਾਜ਼ ਵਿੱਚ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਦੀ ਫਤਿਹ ਦੇ ਵਿੱਚ ਬੁਲੰਦੀ ਹੋਵੇ, ਉਹਨਾਂ ਦੀ ਹਰ ਮੈਦਾਨ ਫਤਿਹ ਹੋ ਜਾਂਦੀ ਹੈ। ਸੋ ਅੱਜ ਆਪਾਂ ਇੱਥੇ ਮਹਾਨ ਸ਼ਖਸੀਅਤਾਂ, ਉਹ ਸਾਡੇ ਕੌਮ ਦੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਯਾਦ ਕਰਨ ਵਾਸਤੇ ਜੁੜ ਬੈਠੇ ਹਾਂ, ਜਿਨ੍ਹਾਂ ਨੇ ਹਮੇਸ਼ਾ ਸੱਚ ਦਾ ਰਸਤਾ ਚੁਣਿਆ, ਉਹ ਸੱਚ ਦਾ ਰਸਤਾ ਜਿੱਥੇ ਚੱਲਦਿਆਂ ਹੋਇਆਂ ਉਹਨਾਂ ਨੂੰ ਜ਼ਿੰਦਗੀ ਨਹੀਂ, ਉਹ ਸ਼ਹਾਦਤਾਂ ਦੇ ਜਾਮ ਪੀਣੇ ਪਏ, ਜਿਨ੍ਹਾਂ ਤੋਂ ਅੱਜ ਆਮ ਲੋਕ ਜਿਹੜੇ ਨੇ ਉਹ ਡਰਦੇ ਨੇ, ਜਿਹੜੇ ਆਪਣੇ ਬੱਚਿਆਂ ਨੂੰ ਲੁਕੋ ਕੇ ਇਸ ਕਰਕੇ ਰੱਖਦੇ ਨੇ ਕਿ ਜੇ ਤੁਸੀਂ ਸੱਚ ਹੱਕ ਦੀ ਆਵਾਜ਼ ਚੁੱਕੀ ਤਾਂ ਤੁਹਾਡਾ ਵੀ ਹਸ਼ਰ ਇਹੀ ਕੀਤਾ ਜਾਏਗਾ ਜਿਹੜਾ ਜ਼ਾਲਮ ਸਰਕਾਰਾਂ ਨੇ ਪਿਛਲੇ ਸਮਿਆਂ ਵਿੱਚ ਕੀਤਾ ਜਾਂ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਵੀ ਚੱਲ ਰਿਹਾ। ਇਹ ਉਹ ਸ਼ਹੀਦ ਨੇ ਸਾਡੇ ਕੌਮ ਦੇ ਜਿਨ੍ਹਾਂ ਨੇ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕੀਤੀ। ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਦੀ ਸ਼ਹਾਦਤ ਬਾਰੇ ਸਾਰੇ ਜਾਣੂ ਨੇ, ਬੱਚਾ ਬੱਚਾ ਉਹਨਾਂ ਤੋਂ ਜਾਣੂ ਆ, ਉਹਨਾਂ ਦੇ ਉੱਪਰ ਇੱਕ ਫਿਲਮ ਵੀ ਜਿਹੜੀ ਉਹ ਬਣਾਈ ਗਈ ਸੀ ਜਿਹਨੂੰ ਸਰਕਾਰ ਨੇ ਰੋਕਿਆ, ਪਰ ਫਿਰ ਵੀ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਮੂਵੀ ਨੂੰ, ਉਹ ਇਤਿਹਾਸ ਨੂੰ ਦੁਨੀਆ ਭਰ ਦੇ ਬੱਚੇ ਬੱਚੇ ਪਿੰਡ ਪਿੰਡ ਤੱਕ ਗੁਰਦੁਆਰਾ ਸਾਹਿਬਾਨ ਦੀ ਹਦੂਦ ਦੇ ਅੰਦਰ ਹਰ ਇੱਕ ਦੇ ਸਹਿਯੋਗ ਦੇ ਨਾਲ ਦਿਖਾਇਆ ਗਿਆ, ਤਾਂ ਕਿ ਇਹ ਦੱਸਿਆ ਜਾ ਸਕੇ ਕਿ ਜਿਹੜਾ ਇਨਸਾਨ ਉਹ ਲਾਵਾਰਿਸ ਲਾਸ਼ਾਂ ਦਾ ਵਾਰਿਸ, ਜਿਨ੍ਹਾਂ ਨੂੰ ਦੱਬ ਦਿੱਤਾ ਗਿਆ ਸੀ, ਜਿਨ੍ਹਾਂ ਦੀ ਆਵਾਜ਼ ਨੂੰ ਦੱਬ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਇਹ ਕਹਿ ਕੇ ਸਾੜ ਦਿੱਤਾ ਗਿਆ ਸੀ ਕਿ ਇਹਨਾਂ ਦਾ ਕੋਈ ਵਾਰਿਸ ਨਹੀਂ ਹੈਗਾ, ਉਹਨਾਂ ਲਾਵਾਰਿਸ ਲਾਸ਼ਾਂ ਨੂੰ ਲੱਭਣ ਵਾਸਤੇ ਉਹ ਆਪ ਗੁੰਮਨਾਮੀ ਦੇ ਉਸ ਘੁੱਪ ਹਨੇਰੇ ਵਿੱਚ ਖੋ ਗਿਆ ਜਿੱਥੋਂ ਅੱਜ ਤੱਕ ਉਹ ਨਹੀਂ ਮਿਲ ਸਕਿਆ। ਉਹ ਗੁੰਮਨਾਮੀ ਦਾ ਹਨੇਰਾ ਜਿਹੜਾ ਸਾਡੀਆਂ ਸਰਕਾਰਾਂ, ਚਾਹੇ ਉਹ ਕੋਈ ਵੀ ਹੋਵੇ, ਸਮੇਂ ਦੀ ਹਰ ਸਰਕਾਰ ਹੀ ਜ਼ਾਲਮ ਹੋਈ ਆ, ਸਮੇਂ ਦੀ ਹਰ ਸਰਕਾਰ ਨੇ ਜ਼ੁਲਮ ਹੀ ਕੀਤਾ ਹੈ, ਚਾਹੇ ਉਹ ਕਿਸੇ ਵੀ ਰੂਪ ਵਿੱਚ ਆਈ ਹੋਵੇ। ਬਹੁ ਗਿਣਤੀਆਂ ਤੇ ਘੱਟ ਗਿਣਤੀਆਂ, ਜਿਹੜੇ ਘੱਟ ਗਿਣਤੀਆਂ ਵਾਲੇ ਹੁੰਦੇ ਨੇ ਉਹਨਾਂ ਦੇ ਉੱਪਰ ਹਮੇਸ਼ਾ ਹੀ ਜਿਹੜੇ ਸ਼ਾਸਕ ਨੇ ਉਹ ਸ਼ਾਸਨ ਕਰਦੇ ਨੇ, ਜ਼ੁਲਮ ਕਰਦੇ ਨੇ, ਤੇ ਸਿਰ ਚੁੱਕਣ ਵਾਲੇ ਦਾ ਜਿਹੜਾ ਸਿਰ ਆ ਉਹ ਕਲਮ ਕਰ ਦਿੱਤਾ ਜਾਂਦਾ ਹੈ, ਉਸ ਆਵਾਜ਼ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਤੇ ਭਾਈ ਸਾਹਿਬ ਜੀ, ਉਹਨਾਂ ਲਾਵਾਰਿਸ ਲਾਸ਼ਾਂ ਦੇ ਜਿਹੜੀਆਂ ਦੱਬੀਆਂ ਹੋਈਆਂ ਸਨ, ਜਿਨ੍ਹਾਂ ਦੇ ਮਾਪਿਆਂ ਤੱਕ ਉਹਨਾਂ ਦੀ ਖਬਰ ਨਹੀਂ ਸੀ ਪਹੁੰਚ ਰਹੀ ਕਿ ਉਹ ਬੱਚੇ, ਉਹ ਬੱਚੀਆਂ, ਉਹ ਬਜ਼ੁਰਗ ਸਾਡੇ ਕਿੱਥੇ ਗਏ, ਕਿੱਥੇ ਗੁੰਮਨਾਮ ਹੋ ਗਏ, ਉਹਨਾਂ ਦੀ ਆਵਾਜ਼ ਨੂੰ ਜਿਹੜਾ ਸੀਗਾ ਉਹਨਾਂ ਨੇ ਬਾਹਰ ਲਿਆਂਦਾ, ਉਹ ਡਾਕੂਮੈਂਟੇਸ਼ਨ ਜਿਹੜੀਆਂ ਗਵਰਨਮੈਂਟ ਨੇ ਸਾੜ ਦਿੱਤੀਆਂ ਜਾਂ ਲੁਕੋ ਦਿੱਤੀਆਂ। ਤੁਸੀਂ ਦੇਖੋ ਕਿ ਉਹ ਕਿੰਨਾ ਲੰਬਾ ਸੰਘਰਸ਼ ਸੀਗਾ, ਜਦੋਂ ਉਹਨਾਂ ਨੇ ਪਿੰਡ ਪਿੰਡ ਜਾ ਕੇ ਕਿੰਨੇ ਸ਼ਮਸ਼ਾਨ ਘਾਟ ਫੋਲੇ, ਕਿੱਥੋਂ ਕਿੱਥੋਂ ਉਹਨਾਂ ਨੇ ਉਹ ਡਾਟਾ ਕਲੈਕਟ ਕੀਤਾ, ਜਿਸ ਤੋਂ ਬਾਅਦ ਕੋਰਟ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸੰਘਰਸ਼ ਨੇ ਉਹ ਇੱਕ ਅਮਲੀ ਰੂਪ ਲਿਆ ਤੇ ਜਾ ਕੇ ਸੱਚਾਈ ਸਾਰਿਆਂ ਦੇ ਸਾਹਮਣੇ ਆਈ, ਤੇ ਉਹਨਾਂ ਬੱਚਿਆਂ ਦਾ, ਉਹਨਾਂ ਮਾਸੂਮਾਂ ਦਾ, ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਹੈਗਾ, ਜਿਹੜੇ ਦੱਬ ਦਿੱਤੇ ਗਏ ਸੀ, ਜਿਨ੍ਹਾਂ ਦੀ ਆਵਾਜ਼ ਦੱਬ ਦਿੱਤੀ ਗਈ ਸੀ, ਉਹਨਾਂ ਨੂੰ ਸਾਹਮਣੇ ਲੈ ਕੇ ਆਂਦਾ। ਇਹ ਹੁੰਦੀਆਂ ਨੇ ਸਾਡੀ ਗੁਲਾਮੀ ਦੀਆਂ ਨਿਸ਼ਾਨੀਆਂ, ਜਦੋਂ ਸਾਨੂੰ ਸਰਕਾਰਾਂ ਦੱਬ ਲੈਂਦੀਆਂ ਨੇ। ਕੋਈ ਗੁਲਾਮੀ ਜਿਹੜੀ ਆ ਉਹ ਕਿਸੇ ਜੰਜੀਰਾਂ ਦੇ ਨਾਲ ਬੰਨ ਕੇ ਸਾਡੇ ਸਾਹਮਣੇ ਨਹੀਂ ਲਿਆਂਦੀ ਜਾਂਦੀ, ਕਿ ਅਸੀਂ ਸੋਚੀਏ ਵੀ ਕਿਸੇ ਦੇ ਗਲ 'ਚ ਸੰਗਲ ਪਾਏ ਨੇ ਜਾਂ ਕਿਸੇ ਦੇ ਪੈਰਾਂ ਨੂੰ ਬੇੜੀਆਂ ਪਾਈਆਂ ਨੇ ਤਾਂ ਉਹ ਗੁਲਾਮ ਹੈ। ਅਸੀਂ ਸਾਰੇ ਉਹ ਗੁਲਾਮੀ ਦੀਆਂ ਜੰਜੀਰਾਂ ਵਿੱਚ ਬੰਨੇ ਹੋਏ ਹਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਾਡੇ ਉੱਪਰ ਥੋਪੇ ਨੇ। ਜਦੋਂ ਤੱਕ ਅਸੀਂ ਇਹਨਾਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚੋਂ ਆਪਣੇ ਆਪ ਨੂੰ ਨਹੀਂ ਕੱਢਾਂਗੇ, ਸਾਨੂੰ ਕਿਸੇ ਦੂਜੇ ਤੀਜੇ ਬੰਦੇ ਨੇ ਆ ਕੇ ਨਹੀਂ ਕੱਢਣਾ। ਚਾਹੇ ਤੁਸੀਂ ਲੱਖ ਵਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਜਾਵੋ, ਜਦੋਂ ਤੱਕ ਤੁਹਾਡਾ ਟੀਚਾ ਇੱਕ ਨਹੀਂ ਹੋਏਗਾ ਉਦੋਂ ਤੱਕ ਤੁਸੀਂ ਇਸ ਗੁਲਾਮੀ ਦੀਆਂ ਜੰਜੀਰਾਂ ਚੋਂ ਬਾਹਰ ਨਹੀਂ ਆ ਸਕਦੇ, ਨਹੀਂ ਆ ਸਕਦੇ। ਤੁਹਾਨੂੰ ਆਪਣਾ ਟੀਚਾ ਇੱਕ ਕਰਨਾ ਪਏਗਾ। ਇੱਕ ਝੰਡੇ ਥੱਲੇ ਇਕੱਠੇ ਹੋਇਆਂ ਦੇ ਵੀ ਟੀਚੇ ਵੱਖੋ ਵੱਖ ਨੇ, ਸਾਡੀਆਂ ਸੋਚਾਂ ਵੱਖੋ ਵੱਖ ਨੇ, ਸਾਡੇ ਪਹਿਰਾਵੇ ਵੱਖੋ ਵੱਖ ਨੇ। ਸੋ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਮਤਲਬ ਹੈ ਕਿ ਸੋਚ, ਸਮਰੱਥਾ ਤੇ ਆਪਣੀ ਸ਼ਕਤੀ ਦਾ ਜਿਹੜਾ ਤੁਸੀਂ ਪ੍ਰਦਰਸ਼ਨ ਕਰਨਾ ਹੈ ਉਹ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਕਰਨਾ ਹੈ, ਇੱਕ ਦੂਜੇ ਦੀ ਸੋਚ ਨਾਲ ਸੋਚ ਮਿਲਾ ਕੇ ਕਰਨਾ ਹੈ, ਤਾਂ ਜਾ ਕੇ ਗੁਲਾਮੀ ਦੀਆਂ ਜੰਜੀਰਾਂ ਗਲੋਂ ਲੱਥਣਗੀਆਂ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਕਿਸੇ ਨੇ ਸਾਨੂੰ ਥਾਲੀ ਚ ਪਰੋਸ ਕੇ ਨਹੀਂ ਦੇਣਾ ਸਾਡਾ ਰਾਜ। ਕਿਸੇ ਨੇ ਨਹੀਂ ਕਹਿਣਾ ਕਿ ਆ ਲੋ ਤੁਹਾਡਾ ਖਾਲਿਸਤਾਨ ਬਣਾ ਦਿੱਤਾ, ਤੁਸੀਂ ਇੱਥੇ ਆਪਣੀ ਆਜ਼ਾਦੀ ਦੇ ਨਾਲ ਰਵੋ। ਕਿਸੇ ਨੇ ਨਹੀਂ ਕਹਿਣਾ, ਇਹਦੇ ਵਾਸਤੇ ਸੰਘਰਸ਼ ਚੋਂ ਲੰਘਣਾ ਹੀ ਪੈਣਾ ਹੈ, ਚਾਹੇ ਅੱਜ ਲੰਘ ਲਓ ਚਾਹੇ ਕੱਲ ਲੰਘ ਲਓ, ਇਹ ਸੰਘਰਸ਼ ਦੇ ਰਸਤੇ ਥਾਣੀ ਹੋ ਕੇ ਹੀ ਮਿਲਣਾ ਹੈ। ਜ਼ਾਲਮ ਸਰਕਾਰਾਂ ਨੂੰ ਤੁਹਾਡੀਆਂ ਪੱਗਾਂ, ਤੁਹਾਡੇ ਕੜੇ, ਤੁਹਾਡੀਆਂ ਕਿਰਪਾਨਾਂ, ਇਹ ਸਾਰਾ ਕੁਛ ਚੁੱਭਦਾ ਹੈ। ਐਵੇਂ ਤਾਂ ਨਹੀਂ ਉਹ ਸਾਡੇ ਬੱਚਿਆਂ ਨੂੰ ਇਗਜ਼ਾਮ ਦੇਣ ਤੋਂ ਵੀ ਮਨਾ ਕਰਦੇ ਨੇ, ਐਵੇਂ ਤਾਂ ਨਹੀਂ ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਦੇ ਕਕਾਰ ਲਵਾਏ ਜਾਂਦੇ। ਜੇ ਤੁਹਾਡੇ ਕੋਲ ਆਪਣਾ ਰਾਜ ਭਾਗ ਹੋਵੇ ਤੇ ਕਿਸੇ ਦੀ ਕੀ ਹਿੰਮਤ ਹੈ ਕਿ ਸਾਡੇ ਬੱਚਿਆਂ ਦੇ ਕਕਾਰਾਂ ਨੂੰ ਕੋਈ ਹੱਥ ਲਵਾ ਜੇ ਜਾਂ ਕਹਿ ਦੇਵੇ ਕਿ ਇਹ ਜਿਹੜੇ ਤੁਸੀਂ ਕਕਾਰ ਪਾਏ ਨੇ, ਇਹ ਜਿਹੜੀ ਤੁਸੀਂ 2.5-3 ਫੁੱਟ ਦੀ ਕਿਰਪਾਨ ਪਾ ਕੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਆਏ ਹੋ, ਇਹ ਕਿਸੇ ਹੋਰ ਵਾਸਤੇ ਖਤਰਾ ਹੈ? ਇਹ ਕਿਸੇ ਵਾਸਤੇ ਖਤਰਾ ਨਹੀਂ, ਇਹ ਸਾਡੀ ਸਵੈ ਰਕਸ਼ਾ ਵਾਸਤੇ ਸਾਡਾ ਕਵਚ ਹੈ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਇਹ ਜਿਹੜੇ ਅਸੀਂ ਧਾਰਮਿਕ ਚਿੰਨ ਪਾਏ ਨੇ ਜਿਹੜੇ ਗੁਰੂਆਂ ਨੇ ਸਾਨੂੰ ਬਖਸ਼ੇ ਨੇ, 5 ਕਕਾਰ, ਇਸ ਕਰਕੇ ਨਹੀਂ ਕਿ ਅਸੀਂ ਕਿਸੇ ਦੇ ਉੱਤੇ ਜ਼ੁਲਮ ਕਰਨਾ ਹੈ, ਇਹ ਇਸ ਕਰਕੇ ਕਿ ਜਦੋਂ ਕੋਈ ਤੁਹਾਡੇ ਤੇ ਜ਼ੁਲਮ ਕਰਦਾ ਹੈ ਤੇ ਫਿਰ ਤੁਸੀਂ ਨਕਾਰਾ ਹੋ ਕੇ ਪਿੱਛੇ ਨਹੀਂ ਬਹਿਣਾ, ਫਿਰ ਤੁਸੀਂ ਡਟ ਕੇ ਅੱਗੇ ਖੜਨਾ ਹੈ। ਜਿਸ ਤਰ੍ਹਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਖੜੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਉਹ ਇਕੱਲੇ ਸੀਗੇ ਜਦੋਂ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ, ਉਹ ਇਕੱਲੇ ਸੀ, ਉਹਨਾਂ ਦੇ ਨਾਲ ਕੋਈ ਹੋਰ ਨਹੀਂ ਸੀ। ਉਹਨਾਂ ਨੂੰ ਬੜਿਆਂ ਨੇ ਰੋਕਿਆ ਕਿ ਭਾਈ ਸਾਹਿਬ ਚੰਗੀ ਭਲੀ ਨੌਕਰੀ ਕਰਦੇ ਹੋ, ਚੰਗਾ ਭਲਾ ਤੁਹਾਡੇ ਕੋਲ ਰੁਤਬਾ ਹੈ, ਫੈਮਿਲੀ ਆ, ਪਰਿਵਾਰ ਹੈ, ਬੱਚੇ ਨੇ, ਤੁਸੀਂ ਇਸ ਕੰਮ 'ਚ ਨਾ ਪਵੋ, ਸਰਕਾਰਾਂ ਬਹੁਤ ਜ਼ਾਲਮ ਨੇ। ਪਰ ਉਹਨਾਂ ਨੇ ਹਾਰ ਨਹੀਂ ਮੰਨੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਮੇਰੇ ਗੁਰੂ ਦਾ ਹੁਕਮ ਹੈ, ਜੇ ਮੈਂ ਚੁੱਪ ਹੋ ਗਿਆ ਤਾਂ ਸਾਰੇ ਚੁੱਪ ਹੋ ਜਾਣਗੇ। ਆਵਾਜ਼ ਤੇ ਸੱਚ ਦੀ ਇੱਕ ਵੀ ਬਹੁਤ ਹੁੰਦੀ ਹੈ, ਤੇ ਅੱਜ ਦੇਖੋ ਘਰ ਘਰ ਦੇ ਵਿੱਚ ਉਹ ਆਵਾਜ਼ ਗੂੰਜ ਰਹੀ ਹੈ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਵਰਗਾ ਇਨਸਾਨ ਜਿਹੜਾ ਉਹ ਕਿਤੇ ਨਹੀਂ ਕਿਸੇ ਨੂੰ ਦਿਖਾਉਂਦਾ। ਇਸ ਕਰਕੇ ਆਪਣੇ ਰਾਜ ਭਾਗ ਦੀ ਗੱਲ ਜ਼ਰੂਰ ਕਰਿਆ ਕਰੋ, ਰਾਜ ਭਾਗ ਤੋਂ ਬਗੈਰ, ਸੰਘਰਸ਼ ਤੋਂ ਲੰਘੇ ਬਗੈਰ ਤੁਹਾਨੂੰ ਕੁਝ ਵੀ ਹਾਸਿਲ ਨਹੀਂ ਹੋਣਾ। ਜਿੰਨੇ ਮਰਜ਼ੀ ਯਤਨ ਕਰੀ ਜਾਓ, ਜਿੰਨੇ ਮਰਜ਼ੀ ਤੁਸੀਂ ਜਿਹੜੇ ਸਮਾਗਮ ਅਸੀਂ ਉਹ ਕਰੀ ਜਾਈਏ, ਆਪਣੇ ਟੀਚੇ ਨੂੰ ਇੱਕ ਰੱਖੋ, ਤਾਂ ਹੀ ਸਫਲ ਹੋਣਗੇ ਸਾਡੇ ਸਮਾਗਮ ਜਿਹੜੇ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਮਨਾਉਂਦੇ ਹਾਂ, ਅਸੀਂ ਇੱਥੇ ਜੁੜ ਬੈਠਦੇ ਹਾਂ। ਸਾਨੂੰ ਪਹਿਲਾਂ ਆਪਣੀ ਲਾਈਫ ਨੂੰ ਡਿਸਿਪਲਿਨ 'ਚ ਲਿਆਉਣਾ ਪਏਗਾ, ਸਾਨੂੰ ਇਹ ਸੋਚਣਾ ਪਏਗਾ ਕਿ ਸਾਨੂੰ ਪ੍ਰਾਇਓਰਿਟੀ ਦੇ ਉੱਪਰ ਕੀ ਚਾਹੀਦਾ ਆ, ਕੀ ਸਾਨੂੰ ਪ੍ਰਾਇਓਰਿਟੀ ਦੇ ਉੱਪਰ ਉਹਨਾਂ ਸਰਕਾਰਾਂ ਦੀ ਉਹ ਗੁਲਾਮੀ ਚਾਹੀਦੀ ਆ ਜਿਹੜੀ ਉਹ ਸਾਡੇ ਤੇ ਥੋਪਦੇ ਨੇ, ਜਾਂ ਅਸੀਂ ਉਹਨਾਂ ਗੁਲਾਮੀ ਦੀਆਂ ਜੰਜੀਰਾਂ 'ਚੋਂ ਜਿਹੜੀਆਂ ਦੇਖਦੀਆਂ ਨਹੀਂ ਉਹਨਾਂ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ। ਸਾਨੂੰ ਉਹ ਚੀਜ਼ਾਂ ਨੂੰ ਪ੍ਰਾਇਓਰਟਾਈਜ਼ ਕਰਨਾ ਪਏਗਾ, ਪਹਿਲ ਦੇ ਆਧਾਰ ਤੇ ਸਾਨੂੰ ਕੀ ਚਾਹੀਦਾ ਹੈ। ਅਨੁਸ਼ਾਸਨ ਤਾਂ ਹੀ ਹੋਏਗਾ। ਕੋਈ ਵੀ ਕੰਮ ਅਸੀਂ ਕਰਦੇ ਹਾਂ, ਆਪਣੇ ਘਰ ਮਕਾਨ ਬਣਾਉਂਦੇ ਹਾਂ, ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਹਰ ਚੀਜ਼ 'ਚ ਅਸੀਂ ਉਹਨੂੰ ਪ੍ਰਾਇਓਰਟਾਈਜ਼ ਕੀਤਾ ਹੁੰਦਾ, ਪਹਿਲ ਦੇ ਆਧਾਰ ਤੇ ਅਸੀਂ ਕੀ ਕਰਾਂਗੇ। ਆਪਣਾ ਬਜਟ ਵੀ ਅਸੀਂ ਬਣਾਉਣਾ ਨਾ, ਅਸੀਂ ਉਹ ਵੀ ਸੋਚਦੇ ਹਾਂ ਕਿ ਪਹਿਲ ਦੇ ਆਧਾਰ ਤੇ ਅਸੀਂ ਪੈਸੇ ਕਿੱਥੇ ਖਰਚ ਕਰਨੇ ਨੇ। ਤੇ ਫਿਰ ਜਦੋਂ ਰਾਜ ਦੀ ਗੱਲ ਆਉਂਦੀ ਆ, ਆਪਣੇ ਕੌਮੀ ਘਰ ਦੀ ਗੱਲ ਆਉਂਦੀ ਆ, ਫਿਰ ਕਿਉਂ ਨਹੀਂ ਅਸੀਂ ਪ੍ਰਾਇਓਰਟਾਈਜ਼ ਕਰਦੇ, ਫਿਰ ਕਿਉਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਰਾਜ ਜਿਹੜਾ ਆ, ਮੰਨ ਲਓ ਕਿ ਅਸੀਂ ਬਜ਼ੁਰਗ ਹੋ ਰਹੇ ਹਾਂ, ਸਾਡੀ ਇਹ ਸੋਚ ਹੋ ਜਾਂਦੀ ਵੀ ਇੰਨੇ ਸਾਲਾਂ ਤੋਂ ਸਾਨੂੰ ਨਹੀਂ ਮਿਲਿਆ, ਸ਼ਾਇਦ ਇਹ ਰਾਜ ਸਾਨੂੰ ਕਦੀ ਮਿਲ ਨਹੀਂ ਸਕਦਾ। ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ, ਸਾਡਾ ਕੀਤਾ ਹੋਇਆ ਸੰਘਰਸ਼ ਉਹਨਾਂ ਦੇ ਰਾਹ ਦੀ ਉਹ ਪੌੜੀ ਬਣ ਸਕਦਾ ਆ, ਜਿਹੜੀ ਪੌੜੀ ਤੇ ਅੱਜ ਅਸੀਂ ਖੜੇ ਹਾਂ, ਜਿਹੜੇ ਸ਼ਹੀਦਾਂ ਨੇ ਪੂਰਨੇ ਪਾ ਕੇ ਸਾਡੇ ਵਾਸਤੇ ਉਹ ਰਾਹ ਸਿਰਜਿਆ ਸੀ, ਅਸੀਂ ਇਹ ਚੀਜ਼ ਕਿਉਂ ਨਹੀਂ ਸੋਚ ਕੇ ਚੱਲਦੇ। ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਹਰ ਕੋਈ ਇਨਸਾਨ ਆਪਣੇ ਆਪਣੇ ਲੈਵਲ ਦੇ ਉੱਤੇ ਕੋਸ਼ਿਸ਼ ਕਰਦਾ ਆ, ਯੂਨਾਈਟ ਹੋ ਕੇ, ਇਕੱਠੇ ਹੋ ਕੇ, ਏਕਤਾ ਮੇਂ ਬਲ ਹੈ ਵਾਲੀ ਸਟੋਰੀ ਸਭ ਨੇ ਪੜ੍ਹੀ ਆ, ਇਕੱਠੇ ਹੋ ਕੇ ਚੱਲਾਂਗੇ ਤੇ ਕਿਸੇ ਨਾ ਕਿਸੇ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਂਗੇ। ਤੇ ਜੇ ਇੱਕ ਝੰਡੇ ਥੱਲੇ ਇਕੱਠਿਆਂ ਹੋ ਕੇ ਵੀ ਅਸੀਂ ਸੋਚ ਆਪਣੀ ਵੱਖੋ ਵੱਖ ਰੱਖਣੀ ਆ, ਤੇ ਮੇਰੇ ਵੱਲੋਂ ਭਾਵੇਂ ਹਜ਼ਾਰਾਂ ਸਾਲ ਚੱਲਦੇ ਰਹੋ, ਆਪਾਂ ਉਸ ਮੰਜ਼ਿਲ ਨੂੰ, ਆਪਣੇ ਖਾਲਸਾ ਰਾਜ ਨੂੰ, ਆਪਣੇ ਖਾਲਿਸਤਾਨ ਨੂੰ, ਆਪਣੇ ਉਸ ਕੌਮੀ ਘਰ ਨੂੰ ਕਦੀ ਨਹੀਂ ਪ੍ਰਾਪਤ ਕਰ ਸਕਦੇ ਜਿਹਦੇ ਵਿੱਚ ਸਾਡੀ ਆਵਾਜ਼ ਬੁਲੰਦ ਹੋਏਗੀ, ਸਾਡੇ ਕਕਾਰਾਂ ਦੀ ਇੱਜ਼ਤ ਹੋਏਗੀ, ਸਾਡੇ ਗੁਰੂ ਮਹਾਰਾਜ ਦੀ ਹੋਈ ਬੇਬਤੀ ਦਾ ਜਿਹੜਾ ਆ ਉਹ ਇਨਸਾਫ ਲਿਆ ਜਾਏਗਾ, ਸਾਡੇ ਮਾਸੂਮ ਬੱਚਿਆਂ ਬੱਚੀਆਂ ਦੇ ਨਾਲ ਜਿਹੜੇ ਸ਼ੋਸ਼ਣ ਹੁੰਦੇ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਆ। ਹੋਰ ਵੀ ਕਈ ਮੁੱਦੇ ਨੇ ਤੁਹਾਡੇ ਪਾਣੀਆਂ ਦਾ, ਪੰਜਾਬੀ ਬੋਲੀ ਦਾ, ਐਜੂਕੇਸ਼ਨ ਦਾ, ਕਈ ਸਾਰੇ ਮੁੱਦੇ ਨੇ ਜਿਹੜੇ ਇਸੇ ਚੀਜ਼ ਨਾਲ ਜੁੜੇ ਨੇ। ਸੋ ਵੋਟ ਪਾਉਣ ਤੋਂ ਪਹਿਲਾਂ ਇਹ ਹਮੇਸ਼ਾ ਸੋਚ ਲੈਣਾ ਚਾਹੀਦਾ ਸਾਨੂੰ ਕਿ ਆਪਾਂ ਜਿਸ ਬੰਦੇ ਨੂੰ ਚੁਣ ਕੇ ਅੱਗੇ ਲੈ ਰਹੇ ਹਾਂ, ਕੀ ਇਹ ਸਾਡੇ ਕੰਮ ਕਰੂਗਾ ਜਾਂ ਨਹੀਂ ਕਰੂਗਾ। ਸੋ ਮੈਂ ਜ਼ਿਆਦਾ ਬੇਨਤੀਆਂ ਨਾ ਕਰਦੀ ਹੋਈ ਆਪਣੀ ਗੱਲ ਨੂੰ ਕੰਕਲੂਡ ਕਰਦੀ ਹਾਂ ਕਿ ਜਦੋਂ ਤੱਕ ਸਾਨੂੰ ਸਾਡਾ ਕੌਮੀ ਘਰ ਖਾਲਿਸਤਾਨ ਨਹੀਂ ਮਿਲ ਜਾਂਦਾ, ਉਦੋਂ ਤੱਕ ਸਾਡਾ ਕਿਸੇ ਵੀ ਚੀਜ਼ ਦਾ ਹੱਲ ਜਿਹੜਾ ਉਹ ਨਹੀਂ ਹੋ ਸਕਦਾ। ਜਿਵੇਂ ਹੁਣ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਲੈਵਲ ਦੇ ਉੱਪਰ ਬਹੁਤ ਸਿਰਮੋਹਰ ਹੋ ਕੇ ਕੰਮ ਕਰ ਰਹੀਆਂ ਨੇ, ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਨੇ, ਪਰ ਚੀਜ਼ ਇਹ ਆ ਕਿ ਜਦੋਂ ਅਸੀਂ ਯੂਨਾਈਟ ਹੋਵਾਂਗੇ, ਇਕੱਠੇ ਹੋਵਾਂਗੇ, ਇੱਕ ਸੋਚ, ਇੱਕ ਟੀਚਾ ਲੈ ਕੇ ਚੱਲਾਂਗੇ, ਤਾਂ ਫਿਰ ਮੰਜ਼ਿਲ ਜਿਹੜੀ ਉਹ ਬਹੁਤੀ ਦੂਰ ਨਹੀਂ, ਤਾਂ ਸਰਕਾਰਾਂ ਵੀ ਤੁਹਾਨੂੰ ਜਿਹੜੀਆਂ ਉਹ ਤੋੜ ਨਹੀਂ ਸਕਦੀਆਂ। ਆਪਣੇ ਆਪ ਨੂੰ ਪਾਵਰਫੁਲ ਕਰੋ, ਕੋਈ ਵੀ ਤੁਹਾਡਾ ਤਰੀਕਾਕਾਰ ਆ, ਤੁਹਾਨੂੰ ਲਿਖਣਾ, ਪੜ੍ਹਨਾ, ਐਜੂਕੇਸ਼ਨ, ਪੋਲੀਟੀਕਲ ਸਿਸਟਮ, ਹੈਲਥ ਸਿਸਟਮ, ਜਿੱਥੇ ਵੀ ਤੁਸੀਂ ਕਾਬਜ਼ ਹੋ, ਕਿਤੇ ਵੀ ਤੁਸੀਂ ਕਾਬਜ਼ ਹੋ, ਆਪਣੇ ਆਪਣੇ ਲੈਵਲ ਦੇ ਉੱਪਰ ਆਪਣੀ ਆਪਣੀ ਔਰਗਨਾਈਜੇਸ਼ਨ ਨੂੰ ਨਾਲ ਲੈ ਕੇ ਜ਼ਰੂਰ ਅੱਗੇ ਹੋ ਕੇ ਚੱਲੋ, ਤਾਂ ਕਿ ਅਸੀਂ ਆਪਣੇ ਟੀਚੇ 'ਤੇ ਬੜੇ ਆਰਾਮ ਦੇ ਨਾਲ ਪਹੁੰਚ ਸਕੀਏ, ਅਤੇ ਅਸੀਂ ਵੀ ਉਸ ਨਿੱਘ ਨੂੰ ਮਾਣ ਸਕੀਏ ਜਿਹੜੀ ਹਿੰਦ ਹਕੂਮਤ ਦੇ ਲੋਕ ਮਾਣ ਰਹੇ ਨੇ, ਜਿਹਦੇ ਵਿੱਚ ਉਹ ਲੋਕ ਨੇ ਜਿਹੜੇ ਸਾਡੇ ਵਰਗੇ ਹੀ ਨੇ, ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਸ ਗੁਲਾਮੀ ਦਾ, ਉਹਨਾਂ ਨੂੰ ਮਜ਼ਾ ਆਉਂਦਾ ਉਹੀ ਗੁਲਾਮੀ 'ਚ ਰਹਿਣ ਦਾ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਆ। ਤੁਹਾਡੇ ਵਿੱਚ ਬਹੁਤ ਸਾਰੇ ਉਹ ਨੇ ਮੇਰੇ ਵਰਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਨਹੀਂ, ਇਹ ਗੁਲਾਮ ਜ਼ਮੀਨ ਜਿਹੜੀ ਆ ਇਹ ਸਾਨੂੰ ਨਹੀਂ ਚਾਹੀਦੀ, ਸਾਨੂੰ ਸਾਡੇ ਆਪਣੇ ਹੱਕ, ਸੱਚ ਅਤੇ ਸਾਨੂੰ ਆਪਣਾ ਘਰ ਜਿਹੜਾ ਉਹ ਚਾਹੀਦਾ। ਸੋ ਇੰਨੀਆਂ ਗੱਲਾਂ ਕਹਿੰਦੀ ਹੋਈ ਮੈਂ ਮਾਫ਼ੀ ਮੰਗਦੀ ਹਾਂ, ਅਤੇ ਆਪਣੇ ਵੱਲੋਂ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਸਰਦਾਰ ਤਰਸੇਮ ਸਿੰਘ ਜੀ ਟੁਲੈਰੀ ਸਾਡੇ ਪ੍ਰਧਾਨ ਕੈਲੀਫੋਰਨੀਆ ਉਹਨਾਂ ਵੱਲੋਂ, ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੇ ਸੋਹਣੇ ਢੰਗ ਦੇ ਨਾਲ ਬੈਠ ਕੇ ਵਿਚਾਰ ਸੁਣੇ, ਉਸ ਲਈ ਵੀ ਬਹੁਤ ਬਹੁਤ ਧੰਨਵਾਦ। ਅਤੇ ਇੱਕ ਬੇਨਤੀ ਆ ਕਿ ਇੱਕ ਸਾਡਾ ਹੋਰ ਪ੍ਰੋਗਰਾਮ ਹੈ ਜਿਹੜਾ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ, ਉਹਦੀ ਮੈਂ ਡੇਟ ਤੁਹਾਨੂੰ ਦੱਸ ਦਿੰਦੀ ਹਾਂ। 13 ਸਤੰਬਰ ਨੂੰ ਗੁਰਦੁਆਰਾ ਸੈਕਰਾਮੈਂਟੋ ਦੇ ਵਿੱਚ ਹੋ ਰਿਹਾ, ਉੱਥੇ ਵੀ ਸ਼ਹੀਦੀ ਸਮਾਗਮ ਹੋਣਗੇ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਵੱਧ ਚੜ੍ਹ ਕੇ ਹਿੱਸਾ ਲਓ, ਪਹੁੰਚੋ, ਅਤੇ ਜਿਹੜੇ ਵੀ ਪਤਵੰਤੇ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਸੁਣੋ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਭੁੱਲ ਚੁੱਕ ਦੀ ਮਾਫ਼ੀ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭੈਣ ਜੀ ਮਨਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ। ਸਮਾਂ ਕਾਫੀ ਹੋ ਰਿਹਾ ਹੈ, ਜਿਸ ਸ਼ਖਸੀਅਤ ਦੀ ਆਪਾਂ ਵੇਟ ਕਰਦੇ ਸੀ ਉਹ ਸਾਡੇ ਪਾਸ ਪਹੁੰਚ ਚੁੱਕੇ ਨੇ। ਕੁਛ ਮੈਂ ਇੰਟਰੋਡਕਸ਼ਨ ਦੇਣੀ ਚਾਹੁੰਦਾ ਸੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਦੋ ਤਿੰਨ ਘਟਨਾ ਦੱਸਾਂਗਾ ਕਿ ਸਤਿਕਾਰਯੋਗ ਬਰਜਿੰਦਰ ਸਿੰਘ ਜੀ ਸੋਢੀ, ਮੈਂ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਮਿਲਿਆ। ਕੁਛ ਸਾਡੇ ਨੌਜਵਾਨ ਸਿੰਘ ਜਦੋਂ ਐਕਸਟਰਾ ਰਾਈਡ ਕਰਕੇ ਅਮੈਰੀਕਾ ਦੀ ਧਰਤੀ ਤੋਂ ਇੰਡੀਆ ਲੈ ਕੇ ਗਏ, ਉਸ ਟਾਈਮ ਇਹਨਾਂ ਨੇ ਆ ਕੇ ਐਜ਼ ਏ ਵਿਟਨੈਸ ਗਵਾਹੀ ਵੀ ਦਿੱਤੀ, ਉਹਨਾਂ ਦੇ ਕੇਸ 'ਚ ਮਦਦ ਵੀ ਕੀਤੀ। ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਚੀਮਾ 16 ਸਾਲ ਅਮੈਰੀਕਾ ਦੀ ਜੇਲ੍ਹ 'ਚ ਰਹੇ, ਉਸ ਤੋਂ ਬਾਅਦ ਉਹਨਾਂ ਨੂੰ ਐਕਸਟਰਾ ਡਾਈਟ ਕਰਕੇ ਇੰਡੀਆ ਲੈ ਗਏ। ਦੂਸਰਾ ਭਾਈ ਕੁਲਵੀਰ ਸਿੰਘ ਜੀ ਬੜਾ ਪਿੰਡ, ਉਹ 16 ਸਾਲ ਤੋਂ ਬਾਅਦ ਸਮਾਂ ਅਮੈਰੀਕਾ ਦੀ ਜੇਲ੍ਹ 'ਚ ਰਹੇ, ਉਹਨਾਂ ਨੂੰ ਐਕਸਟਰਾ ਡਾਈਟ ਕਰਕੇ ਇੰਡੀਆ ਲੈ ਕੇ ਗਏ। ਅਤੇ ਭਾਈ ਦਇਆ ਸਿੰਘ ਲਾਹੌਰੀਆ ਅਤੇ ਉਹਦੀ ਸਿੰਘਣੀ, ਉਹ ਕਾਫੀ ਚਿਰ ਇੱਥੇ ਜੇਲ੍ਹ 'ਚ ਰਹੇ, ਉਹਨਾਂ ਦੇ ਕੇਸ ਵਿੱਚ ਵੀ ਇਹ ਆਏ। ਭਾਵੇਂ ਹਿੰਦੁਸਤਾਨ ਦੀ ਸਰਕਾਰ ਨੇ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਿੱਤੀਆਂ, ਪਰ ਇਹ ਵੀਰ ਸਾਡੇ ਇੱਥੇ ਆਏ। ਉਸ ਟਾਈਮ ਵੀ ਇਹਨਾਂ ਤਿੰਨਾਂ ਕੇਸਾਂ 'ਚ ਅਸੀਂ ਇਹਨਾਂ ਦੇ ਨਾਲ ਜਾਂਦੇ ਰਹੇ ਹਾਂ, ਅਤੇ ਇਹਨਾਂ ਦੀ ਬੜੀ ਕੁਰਬਾਨੀ ਹੈ। ਮੈਂ ਇੰਨੀ ਕੁ ਇੰਟਰੋਡਕਸ਼ਨ ਦੇਣੀ ਸੀ, ਕਿਉਂਕਿ ਜੇ ਇਹ ਨਾ ਆਉਂਦੇ ਉਹਨਾਂ ਦੇ ਕੇਸਾਂ 'ਚ, ਅਤੇ ਅੱਜ ਨੂੰ ਇਹ ਤਿੰਨੇ ਗੁਰੂ ਦੇ ਸਿੰਘ ਜਿਹੜੇ ਆ ਅਤੇ ਗੁਰੂ ਦੀ ਸਿੰਘਣੀ, ਉਹ ਸਾਡੇ ਵਿੱਚ ਨਹੀਂ ਹੋਣੇ ਸੀਗੇ। ਇਹਨਾਂ ਦੀ ਜਾਨ ਜੇ ਉਹਨਾਂ ਨੂੰ ਘੱਟ ਉੱਥੇ ਜੇਲ੍ਹ ਦੇ ਵਿੱਚ ਰੱਖ ਕੇ ਰਿਲੀਜ਼ ਕੀਤਾ, ਕੇਸ ਲੜੇ, ਤਾਂ ਇਹਨਾਂ ਦੀ ਬਦੌਲਤ ਇਹਨਾਂ ਨੇ ਆ ਕੇ ਇੱਥੇ ਗਵਾਹੀਆਂ ਦਿੱਤੀਆਂ। ਸੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ ਐਡਵੋਕੇਟ, ਜੋ ਇਹਨਾਂ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਕੇਸ ਲੜਿਆ, ਅਤੇ ਸਟੇਟ ਨੇ ਬਹੁਤ ਵਾਰੀ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮੈਂ ਸਪੈਸ਼ਲ ਧੰਨਵਾਦ ਕਰਾਂਗਾ ਡਾਕਟਰ ਪ੍ਰਿਤਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਸੰਪਰਕ ਕੀਤਾ ਅਤੇ ਇਹਨਾਂ ਦੇ ਪ੍ਰੋਗਰਾਮ ਇੱਥੇ ਬਣਾਏ, ਅਤੇ ਕੱਲ੍ਹ ਅਸੈਂਬਲੀ ਵਿੱਚ ਜਾ ਕੇ ਜੋ ਸਾਡੇ ਅਸੈਂਬਲੀ ਵੁਮਨ ਡਾਕਟਰ ਜਸਮੀਤ ਕੌਰ ਬੈਂਸ ਆ, ਉਹਨਾਂ ਨੇ ਵੀ ਇਹਨਾਂ ਨੂੰ ਅਸੈਂਬਲੀ ਦੇ ਵਿੱਚ ਪ੍ਰੋਗਰਾਮ ਓਨਰ ਕੀਤਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਰ ਵੀ ਗੁਰੂ ਦੇ ਪਿਆਰੇ ਸਿੰਘ, ਭਾਈ ਜਸਜੀਤ ਸਿੰਘ, ਭਾਈ ਜਸਦੇਵ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਸ਼ਾਹੀ, ਹੋਰ ਵੀ ਸਿੰਘ ਇਹਨਾਂ ਦੇ ਨਾਲ ਉੱਥੇ ਪਹੁੰਚੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਆਓ ਉਹਨਾਂ ਤੋਂ ਹੁਣ ਉਹਨਾਂ ਦੀ ਜਵਾਨੀ ਆਪਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,
1: ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਸਕੱਤਰ ਸਾਹਿਬ ਦਾ, ਅਤੇ ਤਕਰੀਬਨ 30 ਸਾਲ ਤੋਂ ਮੈਨੂੰ ਇਸ ਅਮਰੀਕਾ ਦੀ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ। ਇਹਨਾਂ ਨਾਲ ਅਤੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮਿਲਣ ਦਾ, ਵਿਚਰਨ ਦਾ ਮੌਕਾ ਵੀ ਮਿਲਿਆ, ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲਿਆ। ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦਾ ਮੈਸੇਜ ਆਇਆ ਸੀ, ਫਿਰ ਕਾਲ ਆਈ, ਕਹਿੰਦੇ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਅਸੀਂ ਬੇ ਏਰੀਏ ਦੇ ਵਿੱਚ ਫੰਕਸ਼ਨ ਕਰਨੇ ਨੇ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਨਾ, ਅਤੇ ਮੈਂ ਉਹਨਾਂ ਦਾ ਹੁਕਮ ਮੰਨਦੇ ਹੋਏ ਇੱਥੇ ਤੁਹਾਡੇ ਵਿੱਚ ਆਇਆ, ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੇਰੇ ਹੋਰ ਵੀਰ ਜਸਜੀਤ ਸਿੰਘ ਬੈਠੇ ਨੇ, ਇਹ ਕੱਲ੍ਹ ਮੇਰੇ ਨਾਲ ਹੋਰ ਸਾਥੀ ਗਏ ਇੱਥੋਂ ਦੀ ਵਿਧਾਨ ਸਭਾ ਦੇ ਵਿੱਚ। ਇਤਿਹਾਸ ਜਿਹੜਾ ਉਹ ਕਰਵਟਾਂ ਲੈਂਦਾ ਰਹਿੰਦਾ, ਔਰ ਪਰਖ ਵੀ ਲੈਂਦਾ ਰਹਿੰਦਾ। ਸਮਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੇ ਚੱਲੀਏ, ਉਹਨਾਂ ਨੂੰ ਵੀ ਕਾਨੂੰਨ ਦੀ, ਇਨਸਾਫ ਦੀ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਦੀ ਜ਼ਰੂਰਤ ਮਹਿਸੂਸ ਹੋਈ। ਬਾਬਰ ਨੂੰ ਜਾਵਲ ਕਹਿਣ ਦੀ ਜ਼ਰੂਰਤ ਮਹਿਸੂਸ ਹੋਈ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦੀ ਦੇਣ ਦੀ ਜ਼ਰੂਰਤ ਪਈ। ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣ ਦੀ ਜ਼ਰੂਰਤ ਪਈ ਇਨਸਾਨੀਅਤ ਵਾਸਤੇ। ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਚੁਣੇ ਗਏ। ਚਮਕੌਰ ਦੀ ਗੜੀ 'ਚ ਦੋ ਸਾਹਿਬਜ਼ਾਦੇ ਸ਼ਹੀਦ ਹੋਏ। ਇਹ ਸਾਰਾ ਇਤਿਹਾਸ ਸਾਡਾ ਇਹ ਸਿਖਾਉਂਦਾ ਕਿ ਅਸੀਂ ਇਨਸਾਫ ਲਈ, ਕਾਨੂੰਨ ਲਈ, ਬਰਾਬਰਤਾ ਲਈ, ਇਨਸਾਨੀਅਤ ਲਈ ਲੜਨਾ। ਔਰ ਅਸੀਂ ਲੜਦੇ ਵੀ ਆ ਰਹੇ ਹਾਂ। ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਦਸਵਾਂ ਦਸਾਉਂਦਾ ਹਰ ਸਿੱਖ ਨੂੰ ਕੱਢਣਾ ਚਾਹੀਦਾ। ਔਰ ਬਹੁਤ ਸਾਰੇ ਸਿੱਖ ਉਹਨਾਂ ਦਾ ਹੁਕਮ ਪਾਲਣ ਕਰਦੇ ਨੇ। ਭਾਈ ਕਨਈਆ ਜੀ ਨੇ ਯੁੱਧ ਦੇ ਮੈਦਾਨਾਂ ਦੇ ਵਿੱਚ ਵੀ ਜ਼ਖਮੀਆਂ ਨੂੰ, ਦੁਸ਼ਮਣ ਦੇ ਜ਼ਖਮੀਆਂ ਨੂੰ ਵੀ ਮਲਵਾਂ ਲਾਈਆਂ, ਪਾਣੀ ਪਿਲਾਇਆ। ਬਹੁਤ ਸਾਰੇ ਮੌਜੂਦਾ ਸਮੇਂ ਦੇ ਵਿੱਚ ਆਈਏ, ਸਾਡੀ ਛੋਟੀ ਭੈਣ ਨੇ ਵੀ ਵਿਚਾਰ ਕੀਤਾ, ਉਦੋਂ ਪਹਿਲਾਂ ਬੱਚੇ ਵੀ ਬੋਲ ਰਹੇ ਸੀ, ਜਿਨ੍ਹਾਂ ਜਿਨ੍ਹਾਂ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਅੱਗੇ ਤੋਰਦਿਆਂ ਕੁਰਬਾਨੀਆਂ ਕੀਤੀਆਂ, ਉਹਨਾਂ ਸਭਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਮੈਂ। ਕਿਉਂਕਿ ਖਾਲੜਾ ਸਾਹਿਬ ਦੇ ਸੈਕਟਰੀ ਸਾਹਿਬ ਨੇ ਜ਼ਿਕਰ ਕੀਤਾ ਸੀ, ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਵਿਸਤਾਰ 'ਚ ਮੈਂ ਦੱਸਾਂ। 1985 ਤੋਂ ਮੈਨੂੰ ਸਮਾਂ ਮਿਲਿਆ ਜਦੋਂ ਪੂਰੀ ਹਨੇਰੀ ਵਗ ਰਹੀ ਸੀ, ਕਾਲਾ ਦੌਰ ਸੀ ਸਾਰੇ ਪੰਜਾਬ ਦੇ ਵਿੱਚ। ਉਸ ਸਮੇਂ ਪ੍ਰਣ ਮੈਂ ਵੀ ਕੀਤਾ, ਗੁਰੂ ਨੇ ਹੋਰ ਸਾਡੇ ਵਕੀਲ ਭਾਈਆਂ ਨੇ ਵੀ ਪ੍ਰਣ ਕੀਤਾ ਵੀ ਘੱਟੋ ਘੱਟ ਇਨਸਾਫ ਲਈ ਅਸੀਂ ਖੜ੍ਹੇ ਹੋਵਾਂਗੇ, ਇਨਸਾਫ ਦਿਵਾਉਣ ਲਈ ਅਦਾਲਤਾਂ ਦੇ ਵਿੱਚ ਅਸੀਂ ਲੜਾਈ ਲੜਾਂਗੇ। ਉਹਦੇ ਵਿੱਚ ਉਸ ਲੜਾਈ ਦੌਰਾਨ ਬਹੁਤ ਨੁਕਸਾਨ ਵਕੀਲਾਂ ਦਾ ਵੀ ਹੋਇਆ। ਵਕੀਲਾਂ 'ਚ ਸਾਡੇ ਸੁਖਵਿੰਦਰ ਸਿੰਘ ਪੱਟੀ ਸੀ ਸੰਗਰੂਰ ਦੇ ਵਕੀਲ, ਉਹਨਾਂ ਨੂੰ ਚੱਕਿਆ, ਲਾਪਤਾ ਕਰਤਾ। ਮਾਨ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਉਹ, ਸਿਮਰਜੀਤ ਸਿੰਘ ਮਾਨ ਉਹਨਾਂ ਦੇ। ਉਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਫਾਈਲ ਕੀਤੀ, ਜੁਡੀਸ਼ੀਅਲ ਇੰਕੁਆਇਰੀ ਮਾਰਕ ਕਰਾਈ, CGM ਪਟਿਆਲਾ ਦੇ ਜੁਡੀਸ਼ੀਅਲ ਇੰਕੁਆਇਰੀ ਮੈਂ ਕਰਵਾਈ ਸਾਰੀ। ਔਰ ਉਹ ਇੰਕੁਆਇਰੀ ਦੌਰਾਨ ਸਾਰੇ ਗਵਾਹ ਪੁਖਤੇ, ਸਾਰਾ ਕੁਛ ਇਸਟੈਬਲਿਸ਼ ਹੋਇਆ। ਉਹ ਇੰਕੁਆਇਰੀ ਦੀ ਫਾਈਲ, ਉਸ ਇੰਕੁਆਇਰੀ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਕਿੱਥੇ ਗਈ ਹੈ। ਮਾਨ ਸਾਹਿਬ ਨੇ ਦੋ ਵਾਰੀ ਉਹ ਡਿਟੇਲ ਕੁਲੈਕਟ ਕਰਕੇ ਮੇਰੇ ਤੋਂ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਚਿੱਠੀਆਂ ਲਿਖੀਆਂ ਨੇ, ਪਰ ਹਾਲੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਸਾਡਾ ਵੀਰ ਕੁਲਵੰਤ ਸਿੰਘ ਸੈਣੀ ਜਿਹੜਾ ਰੋਪੜ ਦਾ ਵਕੀਲ ਸੀ, ਉਹਦੀ ਘਰਵਾਲੀ, ਉਹਦਾ ਬੱਚਾ, ਤਿੰਨਾਂ ਨੂੰ ਮਾਰ ਕੇ ਨਹਿਰਾਂ 'ਚ ਜਲ ਪ੍ਰਵਾਹ ਕਰਤਾ। ਮਾਨ ਸਹੀਆ ਐਡਵੋਕੇਟ, ਉਸ ਨਾਲ ਵੀ ਇਹੀ ਹੋਇਆ। ਜਗਵਿੰਦਰ ਹੈਪੀ ਕਪੂਰਥਲੇ ਦਾ, ਉਸ ਨਾਲ ਵੀ ਇਹੀ ਹੋਇਆ। ਇਹ ਸਾਰਾ ਕੁਛ ਇਸ ਲਈ ਹੋਇਆ ਕਿ ਇਨਸਾਫ ਲਈ ਲੜ ਰਹੇ ਸੀ ਵਕੀਲ। ਵਕੀਲ ਇਹ ਚਾਹੁੰਦੇ ਸੀ ਕਿ ਸਾਡੇ ਬੱਚੇ ਜਿਹੜੇ ਨੇ ਉਹ ਕਾਨੂੰਨ ਦੇ ਅਨੁਸਾਰ ਮੁਕੱਦਮੇ ਚਲਾਓ, ਜੋ ਸਜ਼ਾ ਜੇ ਬਣਦੀ ਹੈ ਤਾਂ ਦੇ ਦਿਓ, ਜੇ ਨਹੀਂ ਬਣਦੀ ਤਾਂ। ਪਰ ਤਸ਼ੱਦਦ ਦੀ ਹੱਦ ਸੀ, ਚੱਕ ਕੇ ਲਿਆ ਕੇ ਪੇਸ਼ ਕਰਦੇ ਸੀ। ਮੈਂ ਤਾਂ ਹੁਣ ਪਿਛਲਾ ਜਿਹਾ ਇਤਿਹਾਸ ਦੇਖਦਾ, ਪਿਛਲਾ ਸਮਾਂ ਦੇਖਦਾ, ਅੱਜ ਵੀ ਸੀਰੀਅਸ ਹੋ ਜਾਂਦਾ ਮਨ। ਇੱਕ ਵਾਰੀ ਪੇਸ਼ ਹੁੰਦਾ, ਰਿਮਾਂਡ ਦਿੱਤਾ ਜਾਂਦਾ, ਦੋ ਤਿੰਨ ਦਿਨਾਂ ਬਾਅਦ ਆਉਂਦਾ, ਟੋਰਚਰ ਹੋਇਆ, ਤੁਰ ਨਹੀਂ ਸਕਦਾ। ਦੋ ਤਿੰਨ ਦਿਨਾਂ ਬਾਅਦ ਦੁਬਾਰਾ ਰਿਮਾਂਡ 'ਤੇ ਆਉਂਦਾ, ਉਹ ਕਹਿੰਦਾ ਭਾਅ ਜੀ ਹੁਣ ਮੈਨੂੰ ਪੇਸ਼ ਨਹੀਂ ਕਰਨਗੇ। ਔਰ ਅਖਬਾਰ 'ਚ ਖਬਰ ਆ ਜਾਂਦੀ ਹੈ ਕਿ ਉਹ ਲਾਪਤਾ ਹੋ ਗਿਆ, ਉਹਨੂੰ ਅਸੀਂ ਬਰਾਮਦ ਕਰਨ ਜਾ ਰਹੇ ਸੀ, ਅਸਲਾ ਉਹ ਭੱਜ ਗਿਆ। ਉਸਦਾ ਅੱਜ ਤੱਕ ਨਹੀਂ ਪਤਾ ਲੱਗਿਆ, ਉਹਨਾਂ ਬੰਦਿਆਂ ਜਿਹੜੇ ਉਹਨਾਂ ਕਹਾਣੀਆਂ ਬਣਾ ਕੇ ਭਗੌੜੇ ਕਰਾਰ ਦਿੱਤੇ ਗਏ। ਖਾਲੜਾ ਸਾਹਿਬ ਦਾ ਜ਼ਿਕਰ ਕਰੀਏ, 1990 ਦੇ ਵਿੱਚ ਮੇਰਾ ਵਾਹ ਪਿਆ ਉਹਨਾਂ ਨਾਲ, ਅਸੀਂ ਅੱਡ ਅੱਡ ਕੰਮ ਕਰਦੇ ਸੀ। ਜਸਵੰਤ ਸਿੰਘ ਖਾਲੜਾ ਜੀ ਨੇ ਜਸਪਾਲ ਸਿੰਘ ਢਿੱਲੋਂ, ਅਮਰੀਕ ਸਿੰਘ ਮੁਕਤਸਰ, ਮੈਂ, ਹੋਰ ਕੁਝ ਸਿੰਘਾਂ ਨੇ ਇੱਕ ਜਥੇਬੰਦੀ ਬਣਾਈ, ਹਿਊਮਨ ਰਾਈਟਸ ਵਿੰਗ, ਜਿਹਦੇ ਖਾਲੜਾ ਸਾਹਿਬ ਜਨਰਲ ਸਕੱਤਰ ਸੀ, ਜਸਪਾਲ ਸਿੰਘ ਢਿੱਲੋਂ ਚੇਅਰਮੈਨ ਸੀ, ਮੈਂ ਅਤੇ ਅਮਰੀਕ ਸਿੰਘ ਮੁਕਤਸਰ ਜਥੇਬੰਦਕ ਸਕੱਤਰ ਸੀ। ਜਿਸ ਤਰ੍ਹਾਂ ਬੀਬਾ ਨੇ ਦੱਸਿਆ, ਉਹ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਅਖਬਾਰਾਂ 'ਚ ਖਬਰਾਂ ਆਉਂਦੀਆਂ ਸੀ ਕਿ ਉਹਨਾਂ ਦਿਨਾਂ ਦੇ ਦੌਰਾਨ, ਕਾਲੇ ਦੌਰ ਦੌਰਾਨ, ਉਹਨਾਂ ਨੂੰ ਇਹ ਕਹਿ ਕੇ ਕਿ ਕੋਈ ਮੁਕਾਬਲਾ ਹੋਇਆ ਜਾਂ ਕੋਈ ਫੇਕ ਐਨਕਾਊਂਟਰ ਦੇ ਵਿੱਚ ਵੀ ਉਹ ਮਰ ਗਏ, ਉਹ ਅਣਪਛਾਤੇ ਸੀ। ਪਹਿਲੀ ਗੱਲ ਤਾਂ ਇਹ ਸਮਝ ਨਹੀਂ ਆਉਂਦੀ, ਜਿਹੜਾ ਅਣਪਛਾਤਾ ਸੀ ਉਹਨੂੰ ਪੁਲਿਸ ਨੂੰ ਐਨਕਾਊਂਟਰ ਕਰਨ ਦੀ ਕੀ ਲੋੜ ਸੀ? ਉਹਨੂੰ ਜੇ ਉਹਦੀ ਪਛਾਣ ਇਹ ਨਹੀਂ ਹੈ, ਉਹਦਾ ਜੇ ਪਛਾਣ ਨਹੀਂ ਤਾਂ ਉਹਦਾ ਜੁਰਮ ਦਾ ਵੀ ਪਤਾ ਨਹੀਂ ਹੈ, ਉਹਦੇ ਪਿੱਛੇ ਸ਼ਿਕਾਰ ਕਰਨ ਦੀ ਕੀ ਲੋੜ ਸੀ ਪੁਲਿਸ ਨੂੰ? ਪਰ ਇਹ ਸਮਾਂ ਸਾਰਿਆਂ ਨੂੰ ਪਤਾ, ਇਤਿਹਾਸ ਸਾਰਿਆਂ ਨੂੰ ਜਾਣਕਾਰੀ, ਅਖਬਾਰਾਂ ਇਤਿਹਾਸ, ਕਿਉਂਕਿ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਨੇ। ਖਾਲੜਾ ਸਾਹਿਬ ਨੇ ਮਹਿਸੂਸ ਕੀਤਾ ਵੀ ਘੱਟੋ ਘੱਟ ਇਹਨਾਂ ਦਾ, ਕਿਉਂਕਿ ਜਿਹੜੇ ਬੱਚੇ ਅਣਪਛਾਤੇ ਕਹਿ ਕੇ ਰੋਜ਼ ਵੱਡੀ ਗਿਣਤੀ 'ਚ ਸ਼ਹੀਦ ਕੀਤੇ ਜਾ ਰਹੇ ਨੇ, ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਪਰਿਵਾਰਕ, ਉਹਨਾਂ ਨੂੰ ਪਤਾ ਤਾਂ ਲੱਗ ਜੇ, ਉਹ ਡੈਥ ਸਰਟੀਫਿਕੇਟ ਤਾਂ ਬਣ ਜੇ, ਉਹ ਅੰਤਿਮ ਅਰਦਾਸ ਤਾਂ ਕਰ ਲੈਣ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਤਾਂ ਮਿਲ ਜੇ, ਉਹ ਲਾਵਾਰਸ ਦੇ ਤੌਰ 'ਤੇ ਕਿੰਨੀ ਦੇਰ ਰਹਿਣਗੇ? ਖਾਲੜਾ ਸਾਹਿਬ ਨੇ ਉਹ ਲਾਵਾਰਸ ਸ਼ਬਦ ਦਾ ਦੇ ਪਿੱਛੇ ਜੋ ਸੱਚਾਈ ਸੀ ਉਹਨੂੰ ਲੱਭਣ ਵਾਸਤੇ ਕ੍ਰਿਮੇਸ਼ਨ ਗਰਾਊਂਡ ਅੰਮ੍ਰਿਤਸਰ ਦੇ 3 'ਤੇ ਆਪਣੀ ਟੀਮ ਲੈ ਕੇ, ਜਸਪਾਲ ਢਿੱਲੋਂ, ਅਮਰੀਕ ਮੁਕਤਸਰ ਵਗੈਰਾ, ਉੱਥੋਂ ਐਵੀਡੈਂਸ ਕੁਲੈਕਟ ਕੀਤੀ, ਜਿੱਥੋਂ ਪਤਾ ਲੱਗਿਆ ਵੀ ਉਹ ਬੰਦੇ ਅਣਪਛਾਤੇ ਨਹੀਂ। ਕਿਉਂਕਿ ਇੱਕ ਕਾਨੂੰਨ ਹੈ, ਕ੍ਰਿਮੇਸ਼ਨ ਗਰਾਊਂਡ 'ਚ ਅਗਰ ਕੋਈ ਲੱਕੜੀ ਦਿੱਤੀ ਜਾਂਦੀ ਹੈ ਤਾਂ ਲੱਕੜੀ ਉਹ ਕਿਸੇ ਨਾਮ 'ਤੇ ਦਿੱਤੀ ਜਾਂਦੀ, ਅਣਪਛਾਤੇ 'ਤੇ ਨਹੀਂ ਦਿੱਤੀ ਜਾਂਦੀ। ਉਹਨਾਂ ਰਜਿਸਟਰਾਂ ਦੇ ਵਿੱਚ ਉਹਨਾਂ ਬੰਦਿਆਂ ਦੇ ਨਾਂ ਸੀ, ਉਹਨਾਂ ਦੇ ਪਿਤਾ ਦੇ ਨਾਂ ਸੀ, ਕਈਆਂ ਦੇ ਪਿੰਡਾਂ ਦੇ ਨਾਂ ਸੀ, ਅਤੇ ਉਹ ਅਖਬਾਰਾਂ ਨਾਲ ਕੋਰਲੇਟ ਕੀਤੇ ਗਏ। ਫਿਰ ਉਹ ਹਸਪਤਾਲਾਂ ਦੇ ਵਿੱਚ ਪਤਾ ਕੀਤਾ, ਜਿੱਥੋਂ ਸੋ ਕਾਲਡ ਐਨਕਾਊਂਟਰ ਕਰ ਕੀਤੇ ਗਏ ਦਿਖਾਏ ਸੀ, ਜਿੱਥੇ ਉਹਨਾਂ ਦੇ ਪੋਸਟਮਾਰਟਮ ਕੀਤੇ ਦਿਖਾਏ ਸੀ, ਉੱਥੋਂ ਰਿਕਾਰਡ ਮਿਲਿਆ। ਮਿਸਲ ਕਮੇਟੀ ਤੋਂ ਜਿੱਥੋਂ ਰਿਕਾਰਡ, ਜਾਂ ਪੰਚਾਇਤਾਂ ਤੋਂ ਜਿੱਥੋਂ ਲੱਕੜਾਂ ਆਈਆਂ ਸੀ, ਜਿੱਥੋਂ ਰਿਕਾਰਡ ਦੇ ਵਿੱਚੋਂ ਆਫਿਸ਼ਲੀ ਆਈਆਂ ਸੀ, ਉੱਥੇ ਰਿਕਾਰਡ ਵੈਰੀਫਾਈ ਕੀਤਾ। ਅਤੇ ਉਹ ਹੌਲੀ ਹੌਲੀ ਰਿਕਾਰਡ ਕਲੈਕਟ ਕਰਦੇ ਹੋਏ 3 ਕ੍ਰਿਮੇਸ਼ਨ ਗਰਾਊਂਡਾਂ ਤੋਂ 2097 ਦੇ ਕਰੀਬ ਅਣਪਛਾਤੇ ਦੀ ਪਛਾਣ ਕਰ ਲਈ ਗਈ। ਉਹਨਾਂ ਨੂੰ ਅਤੇ ਹੋਰ ਐਵੀਡੈਂਸ ਨੂੰ ਕਲੈਕਟ ਕਰਕੇ ਖਾਲੜਾ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾ ਪਹਿਲਾਂ ਹਾਈ ਕੋਰਟ ਦੇ ਵਿੱਚ ਕੀਤੀ। ਹਾਈ ਕੋਰਟ ਨੇ ਇਹ ਕਹਿਤਾ ਵੀ ਅਸੀਂ ਇਹ ਸੁਣ ਨਹੀਂ ਸਕਦੇ ਕਿ ਪਬਲਿਕ ਇੰਟਰਸਟ ਨਹੀਂ ਬਣਦੀ, ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਆਓ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਅਣਪਛਾਤੇ ਨੇ ਉਹ, ਦੂਜੇ ਪਾਸੇ ਕਹਿ ਰਹੇ ਹੋ ਪਰਿਵਾਰਾਂ ਨੂੰ ਲੈ ਕੇ ਆਓ। ਪਰਿਵਾਰਾਂ ਨੂੰ ਤੁਸੀਂ ਇਨਫੋਰਮ ਕਰਦੇ ਨਹੀਂ ਵੀ ਕਿਹਨਾਂ ਦੇ ਬੱਚੇ ਨੇ ਉਹ। ਉਹ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰਜੈਂਟ ਕੀਤਾ। ਉਹ ਜਿਹੜੀ ਪਟੀਸ਼ਨਾਂ ਅਸੀਂ ਦਾਇਰ ਕੀਤੀਆਂ ਉਹਦੀਆਂ ਕਾਪੀਆਂ ਸੀਨੀਅਰ ਵਕੀਲਾਂ ਕੋਲ ਵੰਡੀਆਂ, ਅਤੇ ਕੇਸ ਦੀ ਹੀਅਰਿੰਗ ਵਾਲੇ ਦਿਨ ਵੱਡੀ ਗਿਣਤੀ 'ਚ ਲੋਕ ਉੱਥੇ ਵਕੀਲ ਸਾਹਿਬਾਨ ਪਹੁੰਚੇ ਸੁਪਰੀਮ ਕੋਰਟ ਦੇ। ਇੱਕ ਜੱਜ ਸਾਹਿਬ ਕਹਿਣ ਲੱਗੇ ਵੀ ਕੇਸ ਦੇ ਵਿੱਚ ਕੀ ਬਣੂਗਾ, ਜਿਹੜੇ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ। ਤਾਂ ਇੱਕ ਵਕੀਲ ਨੇ ਉੱਠ ਕੇ ਕਿਹਾ, ਉਹ ਦਿੱਲੀ ਵਾਲੇ ਨੇ, ਕਹਿੰਦਾ ਫਿਰ ਸਾਰੇ ਫੌਜਦਾਰੀ ਕੇਸ ਬੰਦ ਕਰ ਦਿਓ, ਸਾਰੇ ਮਰਡਰ ਕੇਸ ਬੰਦ ਕਰ ਦਿਓ, ਵਾਪਸ ਤਾਂ ਕੋਈ ਆਉਂਦਾ ਨਹੀਂ ਹੈ। ਤਾਂ ਕਿਤੇ ਜਾ ਕੇ ਉਸਦਾ ਨੋਟਿਸ ਜਾਰੀ ਹੋਇਆ। ਨੋਟਿਸ ਦੀ ਕੀਮਤ ਖਾਲੜਾ ਸਾਹਿਬ ਨੂੰ ਚੁਕਾਉਣੀ ਪਈ। ਖਾਲੜਾ ਸਾਹਿਬ ਨੂੰ ਵੀ ਕਿਡਨੈਪ ਕਰ ਲਿਆ 6 ਅੱਜ ਵਾਲੇ ਦਿਨ 6 ਸਤੰਬਰ ਨੂੰ ਕਿਡਨੈਪ ਕਰਕੇ ਵੱਖ ਵੱਖ ਥਾਣੇ ਦੇ ਵਿੱਚ ਰੱਖਿਆ, ਤਸ਼ੱਦਦ ਕੀਤਾ। ਤਸ਼ੱਦਦ ਦੀ ਹੱਦ ਹੋ ਚੁੱਕੀ ਸੀ, ਉਹ ਖਾ ਨਹੀਂ ਸਕਦੇ ਸੀ, ਉਹ ਜੰਗਲ ਪਾਣੀ ਨਹੀਂ ਜਾ ਸਕਦੇ ਸੀ, ਕੱਪੜੇ ਖੂਨ ਨਾਲ ਲੱਤ ਪੱਤ ਹੋ ਚੁੱਕੇ ਸੀ, ਜਦਕਿ ਉਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਸੀ। ਉਹ ਸਿਰਫ ਇਨਸਾਫ ਦੀ ਗੱਲ ਕਰ ਰਹੇ ਸੀ, ਉਹ ਸਿਰਫ ਇਹ ਗੱਲ ਕਰ ਰਹੇ ਸੀ ਕਿ ਉਹਨਾਂ ਮਾਵਾਂ ਨੂੰ ਪਤਾ ਲੱਗ ਜਾਵੇ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਇਹਨਾਂ ਨੇ ਸ਼ਹੀਦ ਕਰਤੇ। ਔਰ ਤੁਸੀਂ ਹੈਰਾਨ ਹੋਵੋਗੇ, ਉਹਨਾਂ 'ਚ ਬਹੁਤ ਸਾਰੇ ਹਿੰਦੂ ਵੀ ਸੀ ਜਿਹੜੇ ਹਮਦਰਦ ਸੀ। ਤਰਸੇਮ ਲਾਲ ਦਾ ਕੇਸ ਮੈਨੂੰ ਲੜਨ ਦਾ ਮੌਕਾ ਮਿਲਿਆ। 26 ਕੁਛ ਪਰਿਵਾਰਾਂ ਦੇ 26 ਹਿੰਦੂ ਪਰਿਵਾਰਾਂ ਦੇ ਬੱਚੇ ਮਾਰੇ ਨੇ, ਇਹ ਕਹਿ ਕੇ ਵੀ ਹਮਦਰਦ ਨੇ ਸਿੱਖਾਂ ਦੇ, ਇਸ ਕੌਜ ਤੇ ਖੜੇ ਹੁੰਦੇ ਨੇ, ਯਹਾਂ ਦਾ ਨਾਰਾ ਮਾਰਦੇ ਨੇ। ਚਲੋ, ਉਹ ਪਟੀਸ਼ਨ ਤੋਂ ਖਾਲੜਾ ਸਾਹਿਬ ਨੂੰ ਸ਼ਹੀਦ ਕਰਤਾ, ਸ਼ਹੀਦ ਕਰਕੇ ਹਰੀਕੇ ਪੱਤਨ ਦਰਿਆ ਦੇ ਵਿੱਚ ਉਹਨਾਂ ਦੀ ਜਿਹੜੀ ਡੈਡ ਬੋਡੀ ਸੀ ਉਹ ਜਲ ਪ੍ਰਵਾਹ ਕਰਤੀ। ਪਰ CBI ਜਦੋਂ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਟੇਕਅਪ ਹੋਇਆ ਖਾਲੜਾ ਸਾਹਿਬ ਦਾ ਮੈਟਰ, ਬੀਬੀ ਖਾਲੜਾ ਨੇ ਪਟੀਸ਼ਨ ਦਾਇਰ ਕੀਤੀ, ਉਸ ਪਟੀਸ਼ਨ ਦੇ ਬੇਸ 'ਤੇ CBI ਨੇ 365 ਧਾਰਾ, ਜਿਸ ਦੇ ਵਿੱਚ ਕਿਡਨੈਪਿੰਗ ਦੇ ਐਲੀਗੇਸ਼ਨ ਹੁੰਦੇ ਨੇ, ਉੱਥੇ ਚਾਰਜਸ਼ੀਟ ਫਾਈਲ ਕੀਤੀ। ਇਹ ਕਿਹਾ ਕਿ ਬਾਕੀ ਉਹਨਾਂ ਦੇ ਨਾਲ ਕੀ ਹੋਇਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਉਹ ਜਦੋਂ 365 ਦੀ ਧਾਰਾ ਥੱਲੇ ਚਲਾਨ ਆਇਆ ਉਹ ਮੁਲਜ਼ਮਾਂ ਨੂੰ ਨੋਟਿਸ ਗਏ ਮੁਲਜ਼ਮਾਂ ਨੇ CBI ਕੋਰਟ ਜਿਹੜੀ ਕੈਂਪ ਕੋਰਟ ਪਟਿਆਲੇ ਛੋਟੀ ਬਾਰਾਦਰੀ ਸੀ ਉਸ ਦੇ ਵਿੱਚ ਆਪਣੀ ਜ਼ਮਾਨਤਾਂ ਦੀਆਂ ਦਰਖਾਸਤਾਂ ਦਿੱਤੀਆਂ ਬਾਰੋ ਬਾਰ ਉਸੇ ਦਿਨ ਪੇਸ਼ ਹੋਏ ਉਸ ਦਿਨ ਦਰਖਾਸਤਾਂ ਦਿੱਤੀਆਂ ਮੈਂ CBI ਦਾ ਵਕੀਲ ਐਚ ਕੁਰੈਸ਼ੀ ਸੀ ਅਸੀਂ ਅਪੋਜ਼ ਕਰਨ ਵਾਸਤੇ ਪਹੁੰਚੇ ਉੱਥੇ ਤੁਸੀਂ ਹੈਰਾਨ ਹੋਵੋਗੇ ਕਿ ਅਦਾਲਤ ਦੇ ਵਿੱਚ ਕੋਰਟ ਜੱਜ ਦੇ ਸਾਹਮਣੇ ਉਹ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਧਮਕੀਆਂ ਗਿਣੀਆਂ ਸ਼ੁਰੂ ਕੀਤੀਆਂ ਵੀ ਤੈਨੂੰ ਇਸ ਕੇਸ ਲੜਨ ਨਹੀਂ ਦਿਆਂਗੇ ਤੂੰ ਮੈਂ ਬਥੇਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਕਾਨੂੰਨ ਦੀ ਗੱਲ ਹੈ ਸਬੂਤ ਆਉਣਗੇ ਤੁਹਾਨੂੰ ਸਜ਼ਾ ਹੋ ਜੂ ਨਹੀਂ ਆਉਣਗੇ ਤੁਸੀਂ ਬਰੀ ਹੋ ਜਾਓਗੇ ਤੁਹਾਡੇ ਵੀ ਤਾਂ ਵਕੀਲ ਲੜ ਰਹੇ ਨੇ ਕਹਿੰਦੇ ਤੈਨੂੰ ਅਦਾਲਤ ਨਹੀਂ ਵੜਨ ਦੇਣਾ ਕੁਛ ਹੋ ਜੇ ਚਾਹੇ ਮੈਂ ਚਲੋ ਫਿਰ ਪਹਿਲਾਂ ਜਿਹੜਾ ਤੁਸੀਂ ਕੀਤਾ ਭੁਗਤ ਲਓਗੇ ਭੁਗਤ ਰਹੇ ਹੋ ਫਿਰ ਦੂਜਾ ਕਰੋਗੇ ਉਹਦਾ ਭੁਗਤ ਲਓਗੇ ਗੱਲ ਇਸ ਹੱਦ ਤੱਕ ਵੱਧ ਗਈ ਕਿ ਜੱਜ ਸਾਹਿਬ ਉੱਠ ਕੇ ਅੰਦਰ ਭੱਜ ਗਏ ਰਿਟਾਇਰਿੰਗ ਰੂਮ 'ਚ ਇੰਟਰਵੀਨ ਕਰਨ ਦੀ ਬਜਾਏ ਜਦੋਂ ਬਾਹਰ ਆਏ ਤਾਂ ਜਿਸ ਗੱਡੀ 'ਚ ਅਸੀਂ ਚੱਲ ਕੇ ਗਏ ਸੀ ਉਹਦੇ ਚਾਰੇ ਟਾਇਰ ਪਾੜੇ ਪਏ ਸੀ ਜਿਵੇਂ ਕਿਵੇਂ ਮੈਂ ਆਪਣੇ ਜੁਡੀਸ਼ੀਅਲ ਕੰਪਲੈਕਸ 'ਚ ਆਇਆ ਲਿਖਤੀ ਕੰਪਲੇਂਟ ਉਸ ਵੇਲੇ ਦੇ ਸੈਸ਼ਨ ਜੱਜ ਨੂੰ ਦਿੱਤੀ ਮੈਂ ਕਿਹਾ ਸੈਸ਼ਨ ਜੱਜ ਸਾਹਿਬ ਆਹ ਮੇਰੇ ਨਾਲ ਵਾਪਰ ਰਿਹਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਮੈਂ ਉਸ ਕਾਨੂੰਨ ਦੇ ਸਿਸਟਮ ਦਾ ਪਾਰਟ ਹੈ ਮੈਨੂੰ ਸੈਸ਼ਨ ਜੱਜ ਨੇ ਕਿਹਾ ਵੀ ਹਾਈ ਪ੍ਰੋਫਾਈਲ ਕੇਸ ਹੈ ਲੋਅ ਪ੍ਰੋਫਾਈਲ ਰਿਹਾ ਕਰੋ ਮੈਂ ਕਿਹਾ ਜੱਜ ਸਾਹਿਬ ਤੁਹਾਡੇ ਤੋਂ ਸਲਾਹ ਮੰਗਣ ਥੋੜ੍ਹੀ ਆਇਆ ਮੈਂ ਤਾਂ ਤੁਹਾਡੇ ਕੋਲ ਦਰਖਾਸਤ ਲੈ ਕੇ ਆਇਆ ਵੀ ਇਸਦੇ ਖਿਲਾਫ਼ ਕਾਰਵਾਈ ਕਰੋ ਇਹ 1998 ਦੀ ਗੱਲ ਹੈ ਪਰ ਅੱਜ ਤੱਕ ਕਾਰਵਾਈ ਨਹੀਂ ਹੋਈ ਫਿਰ ਰਾਤਾਂ ਨੂੰ 8-9 ਵਜੇ ਰਾਤ ਨੂੰ ਉਦੋਂ ਲੈਂਡਲਾਈਨ ਹੋਇਆ ਫੋਨ ਹੋਇਆ ਕਰਦੇ ਸੀ ਜਿੱਥੇ ਕਾਲਰ ID ਵੀ ਨਹੀਂ ਹੁੰਦੀ ਸੀ ਫੋਨ ਆਉਣੇ ਧਮਕੀਆਂ ਗਾਲਾਂ ਬਕਵਾਸ ਪੁੱਠਾ ਸਿੱਧੀਆਂ ਗੱਲਾਂ ਇਹ ਰੋਜ਼ ਦਾ ਮਸਲਾ ਬਣ ਗਿਆ ਇਹ ਸਾਰੇ ਦੇ ਹੁੰਦੇ ਹੋਏ ਇੱਕ ਦਿਨ ਕੁਦਰਤੀ ਗੁਰੂ ਨੇ ਕਿਰਪਾ ਕੀਤੀ ਮੇਰੇ ਦਿਮਾਗ 'ਚ ਆਇਆ ਮੈਂ ਉਹਨੂੰ ਕਿਹਾ ਭਾਈ ਗਾਲਾਂ ਠਹਿਰ ਕੇ ਕਰ ਲਈ 2 ਮਿੰਟ ਰੁਕ ਜਾ ਕਹਿੰਦਾ ਕੀ ਗੱਲ ਹੈ ਉਹੀ ਰੋਹ ਵਾਲੇ ਰਾਜੇ 'ਚ ਮੈਂ ਭਾਈ ਜਿਹੜੀ ਮੈਂ ਟੇਪ 'ਤੇ ਤੇਰੀ ਰਿਕਾਰਡਿੰਗ ਕਰ ਰਿਹਾ ਸੀ ਉਹਦੀ ਮੁੱਕ ਗਈ ਮੈਂ ਬਦਲ ਲਾਂ ਫਿਰ ਤੂੰ ਕੱਢ ਲਈ ਔਰ ਗੁਰੂ ਦੀ ਐਸੀ ਕਿਰਪਾ ਹੋਈ ਉਸ ਤੋਂ ਧਮਕੀਆਂ ਬੰਦ ਹੋ ਗਈਆਂ ਉਹ ਸਮਝਿਆ ਸੱਚੀ ਮੈਂ ਕੋਈ ਰਿਕਾਰਡ ਨਹੀਂ ਕਰ ਰਿਹਾ ਸੀ ਕੁਦਰਤ ਸੱਚੀ ਗੱਲ ਇਹ ਹੈ ਇਹ ਗੱਲ ਅਮਨੈਸਟੀ ਇੰਟਰਨੈਸ਼ਨਲ ਨੇ ਰਿਪੋਰਟ ਕੀਤੀ ਹੈ ਮੌਕਰੀ ਆਫ ਜਸਟਿਸ ਦੇ ਨਾਂ 'ਤੇ ਇੱਕ ਪੈਰਾ ਪੂਰਾ ਡਿਟੇਲ ਇਸ ਦੇ ਬਾਰੇ ਵੀ ਲਿਖਿਆ ਇਕੱਲਾ ਇੱਥੇ ਨਹੀਂ ਕਿ ਬਸ ਖਾਲੜਾ ਕੇਸ ਦਾ ਕੋਈ ਵੀ ਗਵਾਹ ਇਨਕਲੂਡਿੰਗ ਬੀਬੀ ਪਰਮਜੀਤ ਕੌਰ ਖਾਲੜਾ ਸਾਰਿਆਂ ਦੇ ਫਾਲਸ ਕੇਸਿਸ ਬਣਾਏ ਸਾਰਿਆਂ ਨੂੰ ਹਰਾਸ਼ ਕੀਤਾ ਘਰ ਜਾ ਜਾ ਕੇ ਧਮਕੀਆਂ ਦਿੱਤੀਆਂ ਬੀਬੀ ਖਾਲੜਾ ਨੂੰ ਕਿ ਤੁਸੀਂ ਇਸ ਕੇਸ ਨੂੰ ਛੱਡੋ ਪੈਰਵਾਈ ਨਾ ਕਰੋ ਔਰ ਖਾਲੜਾ ਸਾਹਿਬ ਨੂੰ ਸ਼ਹੀਦ ਇਸੇ ਕਰਕੇ ਕੀਤਾ ਕਿ ਤੁਸੀਂ ਆਲ ਪਛਾਤੀਆਂ ਲਾਸ਼ਾਂ ਦੀ ਪੈਰਵਾਈ ਨਾ ਕਰੋ 25,000 ਲਾਸ਼ਾਂ ਦੀ ਗੱਲ ਕਰਦੇ ਸੀ 25,000 ਇੱਕ ਨੰਬਰ ਦੀ ਲਾਸ਼ ਉਹਨਾਂ ਨੂੰ ਬਣਾਤਾ 3 ਗਵਾਹ ਸੀ ਖਾਲੜਾ ਕੇਸ ਦੀ ਕਿਡਨੈਪਿੰਗ ਦੇ ਬੀਬੀ ਖਾਲੜਾ ਕਿਰਪਾਲ ਸਿੰਘ ਰੰਧਾਵਾ ਅਤੇ ਰਾਜੀਵ ਸਿੰਘ ਤਿੰਨਾਂ ਨੂੰ ਹਰਾਸ਼ ਕੀਤਾ ਰਾਜੀਵ ਸਿੰਘ ਦੇ ਪਰਚੇ ਦਰਜ ਕੀਤੇ ਅੰਮ੍ਰਿਤਸਰ ਦੇ ਵਿੱਚ ਬੀਬੀ ਖਾਲੜਾ 'ਤੇ ਕੇਸ ਦਰਜ ਕਰਵਾਏ ਕੰਪਲੇਂਟਾਂ ਦਾਇਰ ਕਰਾਈਆਂ ਕਿਰਪਾਲ ਸਿੰਘ ਰੰਧਾਵਾ 'ਤੇ ਝੂਠਾ ਰੇਪ ਦਾ ਕੇਸ ਪਟਿਆਲੇ ਦੀ ਅਦਾਲਤ ਪਟਿਆਲੇ ਦਰਜ ਕਰਵਾਇਆ ਉਹ ਸਾਰੇ ਦਿੜਤਾ ਨਾਲ ਉਸ ਤੋਂ ਜ਼ਿਆਦਾ ਮਜ਼ਬੂਤੀ ਨਾਲ ਕੇ ਅਦਾਲਤਾਂ 'ਚ ਬਿਆਨ ਦਿੱਤਾ ਉਹ ਝੂਠਾ ਕੇਸ ਅਦਾਲਤ ਵਿੱਚ ਅਸੀਂ ਸਾਬਤ ਕੀਤਾ ਕਿਰਪਾਲ ਸਿੰਘ ਰੰਧਾਵਾ ਬਰੀ ਹੋਇਆ 49 ਲੱਖ ਦਾ ਕੰਪਨਸੇਸ਼ਨ ਪਿਆ ਪੁਲਿਸ ਵਾਲਿਆਂ 'ਤੇ ਜਿਨ੍ਹਾਂ ਨੇ ਫਾਲਸ ਕੇਸ ਬਣਵਾਇਆ ਉਹ ਅੱਜ ਸੁਪਰੀਮ ਹਾਈ ਕੋਰਟ 'ਚ ਅਪੀਲ ਕਰੀ ਫਿਰਦੇ ਨੇ ਮੇਰਾ ਇਹ ਸਾਰੀਆਂ ਗੱਲਾਂ ਸ਼ੇਅਰ ਕਰਨ ਦਾ ਮਕਸਦ ਇਹ ਹੈ ਕਿ ਅਦਾਲਤਾਂ 'ਚ ਕੇਸ ਲੜਨਾ ਇਨਸਾਫ ਲੈਣਾ ਕੋਈ ਸੌਖੇ ਕੰਮ ਨਹੀਂ ਹੈ ਖਾਸ ਤੌਰ 'ਤੇ ਜਦੋਂ ਤੁਸੀਂ ਸਿਸਟਮ ਦੇ ਖਿਲਾਫ ਖੜ੍ਹੇ ਹੋ ਜਿਹੜਾ ਸਿਸਟਮ ਤੁਹਾਨੂੰ ਦਬਾਉਣਾ ਚਾਹੁੰਦਾ ਤੁਹਾਡੇ ਹੱਕ ਖੋਹਣਾ ਚਾਹੁੰਦਾ ਅਤੇ ਅਸੀਂ ਮਨੁੱਖੀ ਅਧਿਕਾਰ ਵਾਲੇ ਹਾਂ ਅਸੀਂ ਵਕੀਲ ਸਾਥੀ ਗਵਾ ਲਏ ਆਪਣੇ ਆਪ ਨੂੰ ਰਿਸਕ 'ਚ ਪਾ ਲਿਆ ਪਰ ਅਸੀਂ ਇਨਸਾਫ ਲਈ ਆਪਣੀ ਰਹਿੰਦੀ ਜੀਵਨ ਤੱਕ ਲੜਦੇ ਰਹਾਂਗੇ ਔਰ ਮੈਂ ਇਕੱਲਾ ਨਹੀਂ, ਹੁਣ ਹੋਰ ਵੀ ਵਕੀਲ ਨੇ ਜਿਹੜੇ ਲੜ ਰਹੇ ਨੇ, ਅਸੀਂ ਸਾਰੇ ਯਤਨ ਕਰ ਰਹੇ ਹਾਂ। ਖਾਲੜਾ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹ ਅਜਾਈ ਨਹੀਂ ਜਾਣੀ ਚਾਹੀਦੀ। ਅਸੀਂ ਘੱਟੋ ਘੱਟ ਇਹ ਪ੍ਰਣ ਕਰੀਏ ਕਿ ਇਨਸਾਫ, ਕਿਸੇ ਨੂੰ ਵੀ ਕਿਤੇ ਦਿੱਕਤ ਆਉਂਦੀ ਹੈ ਉਹਦੇ ਨਾਲ ਖੜੇ ਹੋਈਏ, ਉਹਦਾ ਸਾਥ ਦਈਏ, ਉਹਨੂੰ ਇਨਸਾਫ ਦਵਾਈਏ। ਜੇ ਅਸੀਂ ਕਾਨੂੰਨ ਦੇ ਰਾਜ ਅਤੇ ਇਨਸਾਫ ਦੀ ਗੱਲ ਕਰਾਂਗੇ, ਜੋ ਕਿਸ ਕੋਈ ਵੀ ਦੇਸ਼ ਹੈ ਚਾਹੇ ਕੋਈ ਵੀ ਸਰਕਾਰ ਹੈ, ਪਿੱਛੇ ਤੁਸੀਂ ਥੋੜ੍ਹੀ ਜਿਹੀ ਕਹਾਣੀ ਦੇਖੀ ਹੋਣੀ ਹੈ, ਕਾਕਰੋਚ ਕਹਿਤਾ ਸੀ ਚੀਫ ਜਸਟਿਸ ਆਫ ਇੰਡੀਆ ਨੇ, ਉਹ ਬੱਚਿਆਂ ਨੇ ਇਕੱਠੇ ਹੋ ਕੇ ਦੇਸ਼ ਦੇ ਇੱਕ ਮੰਤਰੀ ਦਾ ਅਸਤੀਫਾ ਦਵਾਇਆ ਸੀ। ਜੇ ਤੁਸੀਂ ਇਕੱਠੇ ਹੋ ਜਾਓ ਤੁਸੀਂ ਕੁਛ ਵੀ ਕਰ ਸਕਦੇ ਹੋ। ਏਕਤਾ ਜਿੰਨਾ ਬਲ ਹੈ ਤੁਸੀਂ ਬੱਚਿਆਂ ਨੇ ਦਿਖਾਤਾ ਸੀ ਉੱਥੇ ਦਿੱਲੀ 'ਚ, ਔਰ ਇੰਟਰਸਟਿੰਗਲੀ ਉਹਨਾਂ 'ਚ ਸਾਰੀਆਂ ਜਾਤਾਂ ਦੇ ਬੱਚੇ ਸੀ, ਸਾਰੇ ਧਰਮਾਂ ਦੇ ਬੱਚੇ ਸੀ। ਉੱਥੇ ਉਹਨਾਂ ਬੱਚਿਆਂ ਦੀ ਹੈਲਪ ਲਈ ਸਿਰਫ ਸਿੱਖ ਅੱਗੇ ਆਏ, ਗੁਰਦੁਆਰੇ ਅੱਗੇ ਆਏ, ਜਿਨ੍ਹਾਂ ਨੇ ਉਹਨੂੰ ਸ਼ਰਨ ਦਿੱਤੀ ਨਹੀਂ, ਮੰਦਰਾਂ ਦੇ ਦਰਵਾਜ਼ੇ ਬੰਦ ਹੋ ਗਏ ਸੀ ਉਸ ਵੇਲੇ। ਇਹ ਸਾਰੀਆਂ ਗੱਲਾਂ, ਇਹ ਸਾਰੇ ਹਾਲਾਤ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸਾਡੇ ਨਾਲ ਵਾਪਰੀਆਂ, ਇਹ ਖਾਲੜਾ ਸਾਹਿਬ ਇੱਕ ਉਦਾਹਰਣ ਨੇ। ਐਸੇ ਸੈਂਕੜੇ ਹਜ਼ਾਰਾਂ ਤਸ਼ੱਦਦ ਦੇ ਕੇਸਿਸ ਹੋਏ ਨੇ। ਖਾਲੜਾ ਸਾਹਿਬ ਦੀ ਗੱਲ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਅਣਪਛਾਤਿਆਂ ਲਾਸ਼ਾਂ ਦੀ ਪਛਾਣ ਕਰਤੀ ਉਹਨਾਂ ਨੇ, ਉਹ ਵੱਖਰ ਵਿਲੱਖਣ ਹੈ, ਉਹ ਸਾਡੇ ਕੌਮੀ ਸ਼ਹੀਦ ਨੇ, ਮੇਰੇ ਹੀਰੋ ਨੇ ਉਹ। ਮੈਂ ਉਹਨਾਂ ਦੇ ਨਾਲ ਵਿਚਰਿਆ, ਇਕੱਠੇ ਕੰਮ ਕੀਤਾ। ਅਦਾਲਤਾਂ ਉਦੋਂ ਹੀ ਇਨਸਾਫ ਦਿੰਦੀਆਂ ਨੇ ਜਦੋਂ ਉਹਨਾਂ ਨੂੰ ਝੰਜੋੜਿਆ ਜਾਂਦਾ, ਹਿਲਾਇਆ ਜਾਂਦਾ, ਅਸੀਂ ਜਾ ਕੇ ਖੜੇ ਹੁੰਦੇ ਸਾਰੇ ਇਕੱਠੇ ਹੋ ਕੇ। ਮੈਂ ਇਸ ਉਮੀਦ ਨਾਲ ਤੁਹਾਡੇ ਤੋਂ ਇਜਾਜ਼ਤ ਲੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਬੇਇਨਸਾਫ਼ੀ ਹੋਵੇ, ਜਦੋਂ ਕਿਸੇ ਦਾ ਧੱਕਾ ਹੋਵੇ, ਜਦੋਂ ਖਾਲੜਾ ਸਾਹਿਬ ਵਰਗੇ ਖੜੇ ਹੋਣ, ਅਸੀਂ ਉਹਨਾਂ ਦਾ ਸਾਥ ਦਈਏ ਤਾਂ ਕਿ ਇਨਸਾਫ਼ ਮਿਲ ਸਕੇ, ਕਾਨੂੰਨ ਦਾ ਰਾਜ ਬਣ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ, ਐਡਵੋਕੇਟ, ਜੋ ਖਾਲੜਾ ਕੇਸ ਦੇ ਟ੍ਰਾਇਲ ਅਟਾਰਨੀ। ਇਹਨਾਂ ਨੇ ਕਾਫੀ ਸਿੰਘਾਂ ਦੇ, ਹੋਰਨਾਂ ਦੇ ਵੀ ਕੇਸ ਲੜੇ। ਅਸੀਂ ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ, ਸੰਗਤ ਵੱਲੋਂ ਅਤੇ ਸਿੱਖ ਯੂਥ ਅਮਰੀਕਾ, ਜਿਸ ਜਥੇਬੰਦੀ ਦਾ ਅੱਜ ਪ੍ਰੋਗਰਾਮ ਆ, ਸਿੱਖ ਯੂਥ ਅਮਰੀਕਾ, ਸਿੱਖ ਫੈਡਰੇਸ਼ਨ ਆਫ USA, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਆਕਸ ਕਮੇਟੀ, ਜਿਹੜੇ ਡਾਕਟਰ ਪ੍ਰਿਤਪਾਲ ਸਿੰਘ ਹੁਣੀ, ਉਹਨਾਂ ਸਾਰਿਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਕਿ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ, ਚੜ੍ਹਦੀ ਕਲਾ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ। ਆਓ ਪਹਿਲਾਂ ਮੈਂ ਪ੍ਰਬੰਧਕ ਵੀਰਾਂ ਨੂੰ ਅਤੇ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ, ਉਹਨਾਂ ਨੂੰ ਸੰਗਤ ਸਨਮਾਨ ਦਿੱਤਾ ਜਾਵੇ, ਸਰੋਪੇ ਦੀ ਦਾਤ ਜੋ ਗੁਰੂ ਘਰ ਵੱਲੋਂ ਉਹ ਦਿੱਤੀ ਜਾਵੇ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਭੈਣ ਜੀ ਮਨਦੀਪ ਕੌਰ, ਉਹ ਵੀ ਆ ਜਾਣ ਸ਼੍ਰੋਮਣੀ ਅਕਾਲੀ ਦਲ ਵੱਲੋਂ। ਅਤੇ ਆਹ ਤਿੰਨ ਨਾਮ ਬੱਚਿਆਂ ਦੇ ਜਿਹੜੀ ਕਵੀਸ਼ਰੀ ਕੀਤੀ, ਜਿਵੇਂ ਇਹਨਾਂ ਦੇ ਸੁੰਦਰ ਨਾਮ ਆ ਉਸੇ ਤਰ੍ਹਾਂ ਇਹ ਬੱਚਿਆਂ ਨੇ ਕਵੀਸ਼ਰੀ ਆਪ ਸੰਗਤਾਂ ਨਾਲ ਸਰਵਣ ਕੀਤੀ ਹੈ। ਬੱਚਾ ਬਿਨੇ ਸਿੰਘ, ਬੱਚਾ ਸਾਹਿਬਜੋਤ ਸਿੰਘ, ਬੱਚਾ ਗੁਰਫਤਿਹ ਸਿੰਘ, ਦੇਖੋ ਕਿੰਨੇ ਪਿਆਰੇ ਨਾਂ ਆ ਯੋਧਿਆਂ ਵਾਲੇ। ਇਹਨਾਂ ਸਾਰਿਆਂ ਨੂੰ ਜੋ ਸਰੋਪੇ ਦਿੱਤੇ ਜਾਣ। ਬੋਲੇ ਸੋ ਨਿਹਾਲ, ਬੱਚਿਆਂ ਦੇ ਉਸ ਰੋਪੇ। ਭੈਣ ਜੀ ਨੂੰ ਦਿਓ, ਭੈਣ ਜੀ ਮਨਦੀਪ ਕੋਲ।

ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲ ਸਪੈਸ਼ਲ ਧੰਨਵਾਦ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ, ਉਹਨਾਂ ਨੂੰ ਗਾਂਹ ਵਾਸਤੇ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਬਣੇ ਜ਼ਰੂਰ ਆ ਕੇ ਗੁਰੂ ਘਰ ਫਰੀ ਮੌਣ ਦੀ ਸੰਗਤ ਦੇ ਦਰਸ਼ਨ ਕਰਨੇ ਅਤੇ ਸੰਗਤ ਨੂੰ ਆਪਣੇ ਵਿਚਾਰ ਸਰਵਣ ਕਰਨੇ ਕਰਾਉਣੇ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ, ਕੁਛ ਗਲਤ ਬੋਲ ਗਿਆ ਹਾਂ, ਮੈਂ ਖੇਮਾ ਦਾ ਜਾਚਕਾਂ। ਅੱਜ ਵਿਸ਼ੇਸ਼ ਦੀਵਾਨ ਹੈ, ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਮਰਪਿਤ ਕੀਤਾ ਹੈ। ਮੈਂ ਗੁਰੂ ਘਰ ਗੁਰਦੁਆਰਾ ਆਪਣੇ ਸਤਿਕਾਰਯੋਗ ਭਾਈ ਜੋ ਭਾਈ ਸੁਖਜੀਤ ਸਿੰਘ ਜੀ, ਸੋਰੀ ਨਾਮ ਵਿਸਰ ਜਾਂਦਾ ਕਈ ਵਾਰੀ, ਭਾਈ ਸੁਖਜੀਤ ਸਿੰਘ ਜੀ ਕੁਹਾੜ ਜੋ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਇਹਨਾਂ 'ਤੇ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ। ਇਹ ਪਹਿਲਾਂ ਉੱਧਰ ਵੀ ਹਾਜ਼ਰੀ ਲਵਾ ਕੇ ਆਏ ਆ ਮਿਲ ਪਿੱਟ ਗੁਰੂ ਘਰ ਦੇ, ਅਤੇ ਹੁਣ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਹੀ 2:45 ਤੱਕ ਆਪ ਸੰਗਤਾਂ ਦੇ ਨਾਲ ਕੀਰਤਨ ਦੀ ਸਾਂਝ ਪਾਉਣ, ਅਤੇ 3 ਵਜੇ ਤੋਂ ਬਾਅਦ ਫਿਰ ਇੱਕ ਮਰਗ ਦਾ ਭੋਗ ਹੈ ਜੋ ਸਾਡੇ ਪਾਸੋਂ ਸਤਿਕਾਰਯੋਗ ਸਵਰਗਵਾਸੀ ਸ਼ਿੰਦਾ ਸਿੰਘ ਜੀ ਬਰਾੜ, ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲ ਗਏ ਸੀ। ਉਹਨਾਂ ਦੇ ਆਤਮ ਰੂਹ ਦੀ ਸ਼ਾਂਤੀ ਵਾਸਤੇ ਸਹਿਜ ਪਾਠ ਸਾਹਿਬ ਗੁਰਦੁਆਰਾ ਸਾਹਿਬ ਪੈਣੇ ਆ। ਸੋ ਆਓ ਇਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

थकृतुं देवास यो पिंड सब तेरी रास मात पिता हम बारकते

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿਬ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿਬ ਜਿਸ ਪਾਸ ਬੈਠਿਆਂ ਸੋਹੀਐ

ਵਾਰਦਾ ਸੁਰਮਾਨੰਦ ਪਾਸ ਕਰਿਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਵਾਨੋ ਆਹੇ ਬਹਿਨੋ ਦਾ ਗਾਵਾ ਸਰਸ ਬਸੰਤ ਕੁਮੋਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਸਾਦਿਕ ਓਅੰਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਚਲਤਾ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕਹਿ ਇੱਕ ਨਾਮ ਧਿਆਵੈ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਦੇ ਦਿੱਠੇ ਸਭ ਜੁਗ ਜਾਏ। ਤੇਗ ਬਹਾਦਰ ਸਿਮਰੀਐ ਕਰਨਾਉ ਨਿਧਿ ਆਵੈ ਧਾਏ। ਸਭ ਸਮੇਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਿਉਣਾ ਜੀ ਸਹਾਏ। ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ

ਨਾ ਨਾਮ ਜਪਿਆ ਵੰਡ ਕੇ ਸਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਦਰ ਕੀਤਾ ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਅਤਿਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਤਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਹਿਤਵਾਨ ਸਰਦਾਰ ਛਿੰਦਾ ਸਿੰਘ ਜੀ ਆਪ ਜੀ ਵੱਲੋਂ ਬਖਸ਼ੇ ਹੋਏ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਮਾਤ ਰੋਗ ਤੋਂ ਚਰਾਣਾ ਕਰ ਗਏ। ਤਿੰਨਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਆਪ ਜੀ ਦੀ ਪਿਆਰੀ ਸੰਗਤ ਵੱਲੋਂ ਸਰਦਾਰ ਛਿੰਦਾ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਰਾਮ ਕਲੀ ਸੱਦ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਹੋਏ। ਛੇ ਪੌੜੇ ਅਨੰਦ ਸਾਹਿਬ ਜੀ ਕੀ ਅਰਦਾਸ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੋਚ ਬੈਠਦਿਆਂ ਬੇਅੰਤ ਭੁੱਲਾਂ

ਪਰ ਲੋਕ ਵਿੱਚ ਪੜਦੇ ਕੱਜ ਲੈਣੇ ਆਪਦੀਆਂ ਬਖਸ਼ੀਆਂ ਦਾ ਤਾਂ ਵਿੱਚੋਂ ਪੰਚਮ ਇਕੜਾ ਪ੍ਰਸ਼ਾਦੇ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲੈ ਕਵੇ ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਐਸੁਰੇ ਹਾਜ਼ਰੀ ਦਰ ਕਰ ਸਚਗੁਣ ਕੈ ਪ੍ਰਵਾਨ ਕਰਨੀ ਦਰੋਂ ਘਰੋਂ ਪਾਮ ਨੇ ਅਟਲ ਹੁਕਨਾਵੇ ਬਖਸ਼ ਕੇ ਕਿਰਤਾਰਥ ਕਰਨਾ ਭੁੱਲ ਚੁੱਕ ਦੇ

ਵਾਹਿਗੁਰੂ ਸਾਹਿਬ ਜੀਓ। ਜਿਹਾ ਚਿਰੇ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੈ ਉੱਠੀ ਜਾਏ। ਸਕਹੋ ਟਲ ਗੁਰ ਸੇਵੀਐ ਐਨ ਸੁ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਬਦ ਖਸਮ ਦੇ ਨੁਰੀ ਅਰਸ਼ੋਂ ਕੁਰਸੋਂ ਝੱਟੀ ਹੈ,

ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੀ ਉੱਠੀ ਜਾਇ ਦੇ। ਮਹਾਂਪੁਰਖ ਅਨੁਸਾਰ ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗਵਾਸੀ ਬਾਪੂ ਸ਼ਿੰਦਾ ਸਿੰਘ ਜੀ ਬਰਾੜ ਜਿਤਨੇ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ ਉਹ ਪੂਰਿਆਂ ਕਰਕੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਰਮਤਾ ਹੋਈ ਅੱਜ ਭੋਗ ਪਾਏ ਗਏ ਨੇ ਅਤੇ ਬਰਾਗਮਈ ਕੀਰਤਨ ਹੋਇਆ ਹੈ ਅਤੇ ਅੰਤਿਮ ਅਰਦਾਸ ਹੋਈ ਹੈ। ਮੈਂ ਬਰਾੜ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਹੁਣ ਸੰਸਕਾਰ ਤੋਂ ਬਾਅਦ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਦਰਸ਼ਨ ਦਿਦਾਰੇ ਦਿੱਤੇ, ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਣੀ ਪੜ੍ਹ ਕੇ ਸਰਵਣ ਕਰਾਈ ਹੈ, ਸ੍ਰੀ ਗੁਰੂ ਸਾਹਿਬ ਦੇ ਹੁਕਮ ਸਰਵਣ ਕਰਾਏ ਨੇ ਅਤੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਆੜ ਜੋ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ, ਅਤੇ ਇਹਨਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਨਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਬੇਨਤੀ ਕੀਤੀ ਹੈ, ਜੋ ਅੰਤਿਮ ਅਰਦਾਸ ਕੀਤੀ ਅਤੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਪੂ ਜੀ ਹੁਣੇ ਪੰਜਾਂ ਭਰਾਵਾਂ ਦਾ ਭਰਾ ਅਤੇ ਇੱਕ ਭੈਣ ਦੇ ਵਿੱਚੋਂ ਸੀ, ਇੱਕ ਉਹਨਾਂ ਦਾ ਭਰਾ ਜੋ ਚੜ੍ਹਾਈ ਕਰ ਗਿਆ ਸੀ, ਇੱਕ ਭਰਾ ਇੱਥੇ USA 'ਚ ਅੱਜ ਮੌਜੂਦ ਆ ਅਤੇ ਇੱਕ ਇਹਨਾਂ ਦੀ ਭੈਣ ਜੋ ਇੱਥੇ USA 'ਚ ਆ, ਬਾਪੂ ਜੀ ਹੁਣਾਂ ਦੀ ਭੈਣ ਅਤੇ ਬਾਪੂ ਜੀ ਹੁਣਾਂ ਦੇ ਜੀਵਨ ਸਾਥੀ ਸਵਰਗਵਾਸੀ ਮਾਤਾ ਸੁਰਜੀਤ ਕੌਰ ਬਰਾੜ ਜੋ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਅਤੇ ਉਹਨਾਂ ਦਾ ਇੱਕ ਪੁੱਤਰ ਇੱਕ ਧੀ ਰਾਣੀ, ਪੁੱਤਰ ਸਰਦਾਰ ਅਮਰੀਕ ਸਿੰਘ ਜੀ ਬਰਾੜ ਅਤੇ ਇਹਨਾਂ ਦੀ ਬਾਪੂ ਜੀ ਦੀ ਨੌਂ ਰਾਣੀ ਭੈਣ ਜੀ ਹਰਵਿੰਦਰ ਕੌਰ ਬਰਾੜ ਅਤੇ ਦੋ ਇਹਨਾਂ ਦੇ ਗ੍ਰੈਂਡ ਚਿਲਡਰਨ ਕਾਕਾ ਅਜੀਤ ਸਿੰਘ ਬਰਾੜ ਅਤੇ ਬੱਚੀ ਕਰਮਨਜੋਤ ਕੌਰ ਬਰਾੜ ਅਤੇ ਇਸੇ ਤਰ੍ਹਾਂ ਬਾਪੂ ਜੀ ਦੀ ਧੀ ਰਾਣੀ ਜੋ ਦਮਾਦ ਅਤੇ ਧੀ ਰਾਣੀ ਕਨੇਡਾ ਤੋਂ ਇੱਥੇ ਆਪਣੇ ਬਾਪੂ ਨੂੰ ਅੰਤਿਮ ਵਧਾਈਗੀ ਦੇਣ ਵਾਸਤੇ ਪਹੁੰਚੇ। ਮੈਨੂੰ ਯਾਦ ਹੈ ਕਿ ਜਿਸ ਦਿਨ ਭਾਣਾ ਵਾਪਰਿਆ ਉਸੇ ਦਿਨ ਉਹ ਫਲਾਈਟ ਲੈ ਕੇ ਇੱਥੇ ਪਹੁੰਚੇ, ਦਾਸ ਨੂੰ ਉਸ ਦਿਨ ਵੀ ਮਿਲੇ ਸੀ ਜਿਸ ਦਿਨ ਅਰੇਂਜਮੈਂਟ ਕੀਤੀ ਹੈ। ਅਤੇ ਭੈਣ ਜੀ ਆਪਣੇ ਭੈਣ ਜੀ ਦਾ ਨਾਮ ਵਿਸਰ ਗਿਆ ਮੈਂ, ਸੰਦੀਪ ਕੌਰ, ਭੈਣ ਜੀ ਸੰਦੀਪ ਕੌਰ ਅਤੇ ਬਾਪੂ ਜੀ ਦਾ ਦਮਾਦ ਸਰਦਾਰ ਨਿਰਮਲ ਸਿੰਘ ਇਹ ਉੱਥੋਂ ਪਹੁੰਚੇ। ਇਹਨਾਂ ਦੇ ਗਾਹਾਂ ਬਾਪੂ ਜੀ ਦੇ ਦੋ ਦੋਹਤੇ ਅਤੇ ਇੱਕ ਦੋਹਤੀ, ਇਹ ਸਾਰਾ ਪਰਿਵਾਰ ਪਿੱਛੇ ਛੱਡ ਕੇ ਗਏ ਅਤੇ ਬੜੇ ਦੁੱਖ ਵਾਲੀ ਇਹ ਗੱਲ ਹੈ ਕਿ ਜਿੰਨਾ ਕਿਸੇ ਨੂੰ ਮੋਹ ਹੁੰਦਾ ਹੈ ਉਨਾ ਦੁੱਖ ਹੁੰਦਾ ਹੈ। ਮੈਂ ਬਰਾੜ ਪਰਿਵਾਰ ਵੱਲੋਂ, ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ
ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ ਪਰਿਵਾਰ ਨਾਲ ਬਹੁਤ ਬਹੁਤ ਅਫਸੋਸ ਕਰਦਾ ਅਤੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਅਤੇ ਫਿਰ ਇੱਕ ਵਾਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਆਪ ਸੰਗਤਾਂ ਲਈ ਬੜੀ ਸ਼ਰਧਾ ਭਾਵਨਾ ਨਾਲ ਮਾਤਾ ਬਾਪੂ ਜੀ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਜੋ ਦਸਤਾਰ ਦੀ ਰਸਮ, ਜਦੋਂ ਕੋਈ ਵੱਡਾ ਚਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਦੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਦਸਤਾਰ ਜਿਹੜੀ ਆ ਉਹ ਸਜਾਈ ਜਾਂਦੀ ਹੈ। ਇਹਨਾਂ ਦੀ ਬਾਪੂ ਜੀ ਦੀ ਨੌਂ ਰਾਣੀ ਜੀ ਹਰਵਿੰਦਰ ਕੌਰ ਬਰਾੜ, ਇਹਦਾ ਪੇਕਾ ਪਰਿਵਾਰ ਜੋ ਦਸਤਾਰ ਲੈ ਕੇ ਇੱਥੇ ਆਏ ਨੇ, ਮੈਂ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਪਿਤਾ ਜੀ, ਉਹਨਾਂ ਨੂੰ ਆਵਾਜ਼ ਦੇਵਾਂਗਾ ਕਿ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਅਤੇ ਭੈਣ ਜੀ ਦੇ ਦੋਵੇਂ ਭਰਾ ਇੱਥੇ ਪਹੁੰਚੇ ਆ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਅਮਰੀਕ ਸਿੰਘ ਜੀ ਬਰਾੜ ਨੂੰ ਦਸਤਾਰ ਦੀ ਰਸਮ ਕੀਤੀ ਜਾਵੇ। ਉਸ ਤੋਂ ਪਹਿਲਾਂ ਮੈਂ ਅਮਰੀਕ ਸਿੰਘ ਬਰਾੜ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਵੱਲੋਂ ਜੋ ਗੁਰੂ ਦੀ ਜੋ ਬਖਸ਼ਿਸ਼ ਹੈ ਇਹ ਮਹਾਰਾਜ ਤੁਹਾਨੂੰ ਦੁੱਖ ਝੱਲਣ ਦੀ ਸਮਰੱਥਾ ਬਖਸ਼ੇ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਬਲ ਬਖਸ਼ੇ। ਮੈਂ ਮਹਾਰਾਜ ਵੱਲੋਂ ਜੋ ਗੁਰੂ ਘਰ ਵੱਲੋਂ ਇਹ ਆਸ਼ੀਰਵਾਦ ਹੈ ਸਰੋਪੇ ਦੀ ਦਾਤ, ਪਹਿਲਾਂ ਆ ਕੇ ਮੱਥਾ ਟੇਕ ਕੇ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਤੋਂ ਸਰੋਪੇ ਦੀ ਦਾਤ ਲੈ ਲਓ, ਫਿਰ ਤੁਹਾਡੀ ਦਸਤਾਰ ਬੰਦੀ ਹੋਏਗੀ। ਪਹਿਲਾਂ ਆ ਕੇ ਪਹਿਲਾਂ ਸਰੋਪਾ ਗੁਰੂ ਘਰ ਵੱਲੋਂ ਗੁਰੂ ਦੀ ਜੋ ਆਸ਼ੀਰਵਾਦ ਹੈ ਇਹ ਦੁੱਖ ਝੱਲਣ ਦੀ ਸਮਰੱਥਾ ਤੁਹਾਨੂੰ ਮਿਲੇ। ਮਹਾਰਾਜ ਦੇ ਅੱਗੇ ਇਹ ਅਰਦਾਸ ਹੈ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੱਥਾ ਟੇਕ ਕੇ ਅਤੇ ਅੱਗੇ ਬੈਠ ਜਾਓ ਅਤੇ ਜੋ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਅਤੇ ਉਹਨਾਂ ਦੇ ਦੋ ਬੇਟੇ ਉਹ ਦਸਤਾਰ ਲੈ ਕੇ ਆਏ ਆ, ਉਹ ਜ਼ਿੰਮੇਵਾਰੀਆਂ ਦੀ ਦਸਤਾਰ ਆਪਣੇ ਲੈ ਲਓ। ਆ ਜਾਓ, ਦਸਤਾਰ ਦੇ ਦਿਓ।

ਸਿਰ ਤੇ ਰੱਖ ਦਿਓ, ਸਿਰ ਤੇ ਰੱਖ ਦਿਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਫਿਰ ਅਰਦਾਸ ਕਰਦੇ ਕਿ ਮਹਾਰਾਜ, ਵੈਸੇ ਤਾਂ ਸਾਡੇ ਬਜ਼ੁਰਗ ਬਹੁਤ ਆਪਣੀਆਂ ਜ਼ਿੰਮੇਵਾਰੀਆਂ

ਨਹੀਂ ਬੋਲਣਾ ਤਾਂ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਫਿਰ ਇੱਕ ਵਾਰ ਬੇਨਤੀ ਹੈ ਕਿ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਖੀਰ ਵਿੱਚ ਮਹਾਰਾਜ ਦਾ ਪ੍ਰਵਾਨ ਹੈ, ਸੰਭਵ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਹ ਸੋ ਮੇਲ। ਇਹਨਾਂ ਹੀ ਸ਼ਬਦਾਂ ਦੇ ਨਾਲ ਭੁੱਲ ਚੁੱਕ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਣ ਮੈਂ ਬੇਨਤੀ ਕਰਦਾ ਬੜੀ ਹੀ ਗੁਰਮੁਖ ਰੂਹ ਸਤਿਕਾਰਯੋਗ ਭਾਈ ਪਚਿੱਤਰ ਸਿੰਘ ਜੀ ਜਿਨ੍ਹਾਂ 'ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਨਾਮ ਬਾਣੀ 'ਚ ਰੰਗੇ ਹੋਏ ਨੇ, ਸੋ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵਾਹਿਗੁਰੂ ਦਾ ਜਾਪ ਹਮੇਸ਼ਾ ਕਰਾਉਂਦੇ ਆ ਗੁਰਦੁਆਰਾ ਸਾਹਿਬ, ਉਹ ਵਾਕੇ ਫਿਰ ਹੁਣ ਸਿਮ ਨਾਮ ਸਿਮਰਨ ਦੇ ਨਾਲ ਜੋ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ। ਮੇਲ ਤੁਸੀਂ ਉਹਨਾਂ ਦੇ ਪਿਆਰ ਵਾਲੇ ਆਏ ਹੋ, ਆਓ ਜਿਨ੍ਹਾਂ ਕੋਲ ਵੀ ਟਾਈਮ ਥੋੜ੍ਹਾ ਚਿਰ 5-7 ਮਿੰਟ ਅਸੀਸਾਂ ਦਿਓ ਉਹਨਾਂ ਨੂੰ।

ਬਿਨ ਸਿਮਰਨ ਜਿਉਂ ਜੀਵਨ ਬੱਲਣਾ ਬੜੇ ਧਿਆਨ ਨਾਲ ਸਤਿਗੁਰਾਂ ਦੇ ਪਾਵਨ ਬਚਨ ਜਿਹੜੇ ਅੱਜ ਹੁਕਮਨਾਮਾ ਸਾਹਿਬ ਪੜ੍ਹ ਕੇ ਆਏ ਤੁਸੀਂ ਨੋਟਿਸ ਬੋਰਡ 'ਤੇ ਲੱਗਿਆ ਬੜੇ ਧਿਆਨ ਨਾਲ ਸਮਝਣਾ ਹੁੰਦਾ ਆਪਾਂ ਕਿਉਂਕਿ ਜੇ ਆਉਂਦੇ ਹਾਂ ਨਾ ਗੁਰੂ ਘਰ ਆਪਾਂ ਤਾਂ ਸਿੱਖ ਕੇ ਜਾਣਾ ਹੁੰਦਾ ਸਤਿਗੁਰਾਂ ਤੋਂ ਕਿ ਸਾਡਾ ਜਿਹੜਾ ਜੀਵਨ ਹੈ ਇਹ ਗੁਰਮਤ ਅਨੁਸਾਰ ਹੋ ਜਾਵੇ ਜੇ ਆਪਾਂ ਗੁਰੂ ਦੀ ਮੱਤ ਨਾਲ ਜੀਵਾਂਗੇ ਤਾਂ ਸੁਖੀ ਰਵਾਂਗੇ ਜੇ ਆਪਣੀ ਮੱਤ ਨਾਲ ਜੀਵਾਂਗੇ ਤਾਂ ਦੁੱਖ ਭੋਗਾਂਗੇ ਇਸ ਜੀਵਨ 'ਚ ਵੀ ਦੁਖੀ ਹੋਵਾਂਗੇ ਅਤੇ ਅਗਲੇ 'ਚ ਵੀ ਗੁਰਬਾਣੀ 'ਚ ਲਿਖਿਆ ਸਤਿਗੁਰਾਂ ਨੇ ਫਿਰ ਹਰੇਕ ਮਰਜ ਦੀ ਦਵਾਈ ਜਾਂ ਨਾਮ ਹਰ ਇੱਕ ਬਿਮਾਰੀ ਦੱਸੀ ਗੁਰਬਾਣੀ 'ਚ ਅਤੇ ਉਹਦਾ ਇਲਾਜ ਕੇਵਲ ਨਾਮ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਉਹ ਵੀ ਤਾਂ ਜੇ ਆਪਾਂ ਜਪਣਾ ਸਿੱਖ ਲਿਆ ਤਾਂ ਜੇ ਸੰਗਤ 'ਚ ਬਹਿ ਕੇ ਜਪ ਲਿਆ ਕਿਉਂਕਿ ਸੰਗਤ 'ਚ ਆਉਂਦੇ ਹੀ ਆਪਾਂ ਕੇਵਲ ਇੱਕ ਕੰਮ ਕਰਨ ਲਈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਅੱਜ ਜਪ ਰਹੇ ਉੱਥੇ ਇਹ ਫਿਰ ਆਪਾਂ ਸੰਗਤ 'ਚ ਆ ਕੇ ਸਿੱਖ ਲੈਂਦੇ ਹਾਂ ਇਹ ਸਾਨੂੰ ਫਿਰ ਪਰਪੱਕ ਹੋ ਜਾਂਦਾ ਦ੍ਰਿੜ ਹੋ ਜਾਂਦਾ ਫਿਰ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਗੁਰਮੰਤਰ ਦ੍ਰਿੜ ਕਰਨ ਦੇ ਨਾਲ ਅਤੇ ਸਤਿਗੁਰਾਂ ਨੇ ਉਹੀ ਕਿਹਾ ਕਿ ਇੱਕ ਬਹੁਤ ਲੰਮੀ ਉਮਰ ਦਾ ਜਿਹੜਾ ਸਾਪਿਆ ਉਹਨੂੰ ਅਰਜਾਰੀ ਸੱਪ ਗਿਆ ਆਰਜਾਰੀ ਉਹਦੀ ਉਮਰ ਬਹੁਤ ਲੰਮੀ ਹੁੰਦੀ ਹੈ ਕਈ ਸੈਂਕੜੇ ਸਾਲ ਜਿਉਂਦਾ ਉਹ ਪਹਾੜਾਂ ਦੀਆਂ ਵੱਡੀਆਂ ਵੱਡੀਆਂ ਖੱਡਾਂ 'ਚ ਇੰਨਾ ਭਾਰਾ ਹੋ ਜਾਂਦਾ ਵਾ ਤੁਰਿਆ ਨਹੀਂ ਜਾਂਦਾ ਉਹਦੇ ਕੋਲ ਪਰ ਉਹ ਰੱਬ ਨੇ ਹੁਣ ਦੇਣਾ ਤਾਂ ਸਾਰਿਆਂ ਨੂੰ ਹੀ ਹੈ ਕੋਈ ਨਾ ਕੋਈ ਖਰਗੋਸ਼ ਲੰਘ ਗਿਆ ਉਹਨੂੰ ਝਪਟ ਮਾਰ ਕੇ ਖਾ ਜਾਂਦਾ ਕੋਈ ਨਾ ਕੋਈ ਜਾਨਵਰ ਲੰਘ ਜਾਂਦਾ ਲਾਗੋਂ ਦੀ ਉਹਨੂੰ ਖਿੱਚ ਲੈਂਦਾ ਹੈ ਨਾ ਸਿਰ ਸਿਰ ਰਿਜਕ ਸਵਾਹੇ ਠਾਕਰ ਕਾਹੇ ਮਨ ਭਾਉ ਕਰੇ ਪਰ ਉਹ ਸੜਦਾ ਬਹੁਤ ਹੈ ਜ਼ਹਿਰ ਬਹੁਤ ਹੈ ਫਿਰ ਅੱਜ ਉਦਾਹਰਣ ਵੇਖੋ ਸਾਡੇ ਮਨ ਨੂੰ ਉਹ ਦਿੱਤੀ ਹੈ ਬਿਨ ਸਿਮਰਨ ਜਿਹੜੇ ਸਿਮਰਨ ਹੀ ਕਰਦੇ ਕਿਤੇ ਉਹਨਾਂ ਦਾ ਜੀਵਨ ਵੀ ਨਾ ਇੱਦਾਂ ਸੜਦਾ ਬਲਦਾ ਰਹਿੰਦਾ ਸਾਰਾ ਸਾਰੀ ਉਮਰ ਇੱਥੇ ਵੀ ਉਹ ਸੱਪ ਦੀ ਤਰ੍ਹਾਂ ਬਿਨ ਸਿਮਰਨ ਜਿਉਂ ਜੀਵਨ ਬਲਣਾ ਸਰਪ ਜੈਸੇ ਆਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੀ ਕਿਤੇ ਭਾਵੇਂ ਉਹਨੂੰ ਨਵਾਂ ਖੰਡਾਂ ਦਾ ਰਾਜ ਮਿਲ ਜਾਵੇ ਪਰ ਜੇ ਉਹਨੇ ਸਿਮਰ ਨਹੀਂ ਕੀਤਾ ਸੰਗਤ ਨਹੀਂ ਕੀਤੀ ਗੁਰੂ ਦਾ ਗੱਲ ਹੁਕਮ ਮੰਨੇ ਨਹੀਂ ਅਤੇ ਫਿਰ ਉਹ ਇਹ ਜੀਵਨ ਦੀ ਬਾਜੀ ਹਾਰ ਕੇ ਜਾਏਗਾ ਅਤੇ ਕੀ ਪਤਾ ਉਹ ਫਿਰ ਸੱਪ ਦੀ ਜੂਨ 'ਚ ਜਾ ਪਵੇ ਕਿਉਂਕਿ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੂਨ ਮਿਲਦੀ ਹੁੰਦੀ ਹਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਹਰੀ ਬਾਈ ਆ ਜਿਹੜਾ ਜਪ ਰਹੇ ਹੋ ਇਹ ਅਭਿਆਸ ਆਪਾਂ ਤਾਂ ਕਰਦੇ ਹਾਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਪ੍ਰੈਕਟਿਸ ਕਿਸੇ ਵੀ ਕੰਮ ਦੀ ਕਰ ਲਓ ਪਰਫੈਕਟ ਹੋ ਜਾਓਗੇ ਤੁਸੀਂ ਇਸ ਲਈ ਗੁਰੂ ਰਾਮ ਪੰਜਵੇਂ ਪਾਤਸ਼ਾਹ ਕਹਿੰਦੇ ਬਾਰੰਗ ਬਾਰ ਬਾਰ ਪ੍ਰਭ ਜਪੀ ਹੁਣ ਕਈ ਜਪਦੇ ਨਹੀਂ ਫਿਰ ਆਦਤ ਨਹੀਂ ਪੈਣੀ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਬੋਲਣ ਦੀ ਆਦਤ ਨਹੀਂ ਪੈਣੀ ਹੈ ਨਾ ਰਾਮ ਰਾਮ ਬੋਲ ਬੋਲ ਸਤਿਗੁਰੂ ਕਿੰਨੀ ਵਾਰੀ ਲਿਖਿਆ ਹੈ ਨਾ ਰਸਨਾ ਜਪੇ ਨਾ ਨਾਮ ਅਤੇ ਕਿ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ ਨਾਮ ਨਹੀਂ ਜਪਦੀ ਸਤਿਗੁਰੂ ਕਹਿੰਦੇ ਦੁਨਿਆਵੀ ਗੱਲਾਂ ਬਹੁਤ ਕਰਦੀ ਹੈ ਜੇ ਕੋਈ ਮਿਲ ਜਾਵੇ ਤਾਂ ਫਿਰ ਸਾਰਾ ਸਾਰਾ ਦਿਨ ਰਾਤ ਤੱਕ ਗੱਲਾਂ ਚੱਲਦੀਆਂ ਪਰ ਵਾਹਿਗੁਰੂ ਕਹਿੰਦੇ ਆ ਬੜਾ ਔਖਾ ਉਹ ਵਾਹਿਗੁਰੂ ਨਹੀਂ ਕਹਿੰਦੇ ਅਤੇ ਫਿਰ ਕਹਿੰਦੇ ਉਸ ਦਾ ਕੀ ਕੰਮ ਆ ਕਹਿੰਦੇ ਫਿਰ ਉਹਦਾ ਛੋਟੇ ਛੋਟੇ ਟੋਟੇ ਕਰ ਦਿਓ ਰਸਨ ਸਤਿਗੁਰੂ ਕਹਿ ਰਹੇ ਨੇ ਕਹਿੰਦੇ ਰਸਨਾ ਜਪੇ ਨਾ ਨਾਮ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਆ ਹਰ ਬਿਸਰਤ ਸਦਾ ਖੁਆਰੀ ਹਰ ਬਿਸਰਤ ਸਦਾ ਖੁਆਰੀ ਆ ਤੁਸੀਂ ਉਹਨੂੰ ਯਾਦ ਕਰ ਰਹੇ ਹੋ ਤਾਂ ਹੀ ਇਹਨੂੰ ਸਿਮਰਨ ਕਹਿੰਦੇ ਨੇ ਸਿਮਰਨ ਦਾ ਮਤਲਬ ਹੁੰਦਾ ਯਾਦ ਕਰਨਾ ਅਤੇ ਜਿਹੜੇ ਨਹੀਂ ਕਰਦੇ ਉਹਨਾਂ ਬਾਰੇ ਅੱਜ ਹੁਕਮਨਾਮਾ ਸਾਹਿਬ
ਬਿਨ ਸਿਮਰਨ ਜਿਉਂ ਜੀਵਨ ਬਲਣਾ। ਕਿਤੇ ਸੜਦੇ ਬਲਦੇ ਰਹਿੰਦੇ ਫਿਰ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੱਗ ਦੇ ਵਿੱਚ ਇਹ ਫਿਰ ਉਹਨਾਂ ਦੀ ਜਿਹੜੀ ਭੱਠੀ ਵਾਂਗੂ ਮੱਚਦੀ ਆ ਦੇਹੀ, ਕਿਉਂਕਿ ਇਹਦੇ 'ਚ ਪੰਜ ਅਗਨਾਂ ਨੇ ਅਤੇ ਉਹ ਅਗਨਾਂ ਜਦੋਂ ਪ੍ਰਬਲ ਹੋ ਜਾਂਦੀਆਂ ਨੇ, ਕ੍ਰੋਧ ਦੀ ਸਭ ਤੋਂ ਮਾੜੀ ਅਗਨ ਹੈ, ਲੋਭ ਦੀ ਮੋਹ ਦੀ ਹਉਮੈ ਹੰਕਾਰ, ਇਹ ਸਾਰੀਆਂ ਅਗਨਾਂ ਫਿਰ ਜਦੋਂ ਮੱਚਦੀਆਂ ਅੰਦਰ ਅਤੇ ਉਹ ਸੱਪ ਦੇ ਵਾਂਗੂ ਫਿਰ ਇਹ ਬੰਦਾ ਸੜਦਾ। ਸਤਿਗੁਰਾਂ ਗੁਰਬਾਣੀ ਦੱਸਿਆ ਕਹਿੰਦੇ ਕਾਇਆ ਆਰਣ ਮਨ ਵਿੱਚ ਲੋਹਾ। ਤੁਸੀਂ ਕਦੀ ਇਸ ਲੁਹਾਰ ਕੋ ਗਏ ਹੋਗੇ? ਮੇਰੀ ਉਮਰ ਦੇ ਤਾਂ ਜ਼ਰੂਰ ਗਏ ਹੋਣਗੇ, ਜਿਹੜੇ ਛੋਟੇ ਉਹਨਾਂ ਤੋਂ ਪਤਾ ਨਹੀਂ ਹੋਣਾ ਲੁਹਾਰ ਕੀ ਹੁੰਦਾ, ਹੈ ਨਾ। ਲੁਹਾਰ ਭੁੱਲ ਗਏ, ਲੁਹਾਰ ਹੁੰਦਾ ਸੀ ਫਾਲੇ ਚੰਡਦਾ ਹੁੰਦਾ ਸੀ, ਜਾਂ ਦਾਤਰੀਆਂ ਦੇ ਦੰਦੇ ਕੱਢਦਾ ਸੀ, ਜਾਂ ਜੋ ਵੀ ਲੋਹੇ ਦੀਆਂ ਚੀਜ਼ਾਂ ਬਣਾਉਂਦਾ ਹੁੰਦਾ ਸੀ ਲੁਹਾਰ ਪਿੰਡਾਂ 'ਚ। ਅਤੇ ਉਹਨੇ ਇੱਕ ਭੱਠੀ ਲਾਈ ਹੁੰਦੀ ਸੀਗੀ, ਭੱਠੀ ਦੇ ਵਿੱਚ ਨਾ ਇੱਕ ਅੱਗ ਵਾਲਾ ਪੱਖਾ ਵੀ ਹੁੰਦਾ ਸੀ, ਉਹ ਹਵਾ ਵਾਲਾ, ਹੈ ਨਾ। ਉਹ ਸਤਿਗੁਰਾਂ ਨੇ ਜਪਜੀ ਸਾਹਿਬ ਜੀ ਲਿਖਿਆ, ਜੱਤ ਪਹਾੜਾ ਧੀਰ ਸੁਨਿਆਰ, ਹੈ ਨਾ। ਸੁਨਿਆਰੇ ਕੋਲ ਵੀ ਭੱਠੀ ਹੁੰਦੀ ਹੈ ਛੋਟੀ ਜਿਹੀ, ਹੈ ਨਾ। ਆਹਰਨ ਮਤ ਵੇਦ ਹਥਿਆਰ, ਅਤੇ ਜਿਹੜਾ ਲੁਹਾਰ ਹੈ ਉਹਦੀ ਅਗਨ ਜ਼ਿਆਦਾ ਹੁੰਦੀ ਹੈ, ਲੁਹਾਰ ਦੀ ਜਿਹੜੀ ਭੱਠੀ ਹੁੰਦੀ ਹੈ ਨਾ, ਕਿਉਂਕਿ ਸੁਨਿਆਰੇ ਨੂੰ ਤਾਂ ਥੋੜ੍ਹਾ ਜਿਹਾ ਹੀ ਅਗਨ ਚਾਹੀਦੀ ਹੈ, ਉਹਨੇ ਸੋਨਾ ਗਰਮ ਕਰਨਾ, ਅਤੇ ਜਿਹੜਾ ਲੁਹਾਰ ਹੁੰਦਾ ਉਹਨੇ ਲੋਹਾ ਗਰਮ ਕਰਨਾ, ਹੈ ਨਾ। ਅਤੇ ਉਹਦੀ ਭੱਠੀ ਬੜੀ ਹੁੰਦੀ ਵੱਡੀ, ਉਹਦੇ ਵਿੱਚ ਰੱਖ ਕੇ ਨਾ ਜਿਹੜਾ ਵੀ ਕੋਈ ਲੋਹੇ ਦਾ ਸੰਦ ਆਪਾਂ ਉਹਦੇ ਕੋਲ ਲੈਣਾ ਤਿੱਖਾ ਕਰਾਉਣਾ, ਉਹਨੂੰ ਰੱਖ ਲੈਂਦਾ ਵਿੱਚ। ਇੱਕ ਉਹਦੇ ਕੋਲ ਸੰਨੀ ਹੁੰਦੀ ਹੈ, ਸੰਨੀ ਦਾ ਪਤਾ ਕਿਸੇ ਨੂੰ? ਇਹ ਬੱਚਿਆਂ ਨੂੰ ਆਪਾਂ ਸਿਖਾਉਣਾ ਵਾ ਵੀ ਸੰਨੀ ਕੀ ਹੁੰਦੀ ਹੈ। ਸੰਨੀ ਹੁੰਦੀ ਇੱਕ ਲੰਮੀ ਜੀ, ਇੱਦਾਂ ਉਹਦਾ ਮੂੰਹ ਹੁੰਦਾ ਅੱਗੋਂ, ਉਹ ਪਿੱਛੋਂ ਫੜੋ ਅਤੇ ਉਹਨੂੰ ਇੱਦਾਂ ਤੱਤੇ ਹੋਏ ਉਸ ਲੋਹੇ ਨੂੰ ਉਹ ਫਿਰ ਇੱਦਾਂ ਕਰਦਾ ਵਾ ਵੀ ਉਹਨੂੰ ਸੇਕ ਸਾਰੇ ਬੰਨਿਓ ਲੱਗ ਜਾਵੇ। ਉੱਦਾਂ ਹੱਥ ਨਾਲ ਤਾਂ ਤੱਤਾ ਲੋਹਾ ਤੁਸੀਂ ਫੜ ਨਹੀਂ ਸਕਦੇ, ਉਹ ਸੰਨੀ ਦੇ ਨਾਲ ਫੜ ਕੇ ਉਹਨੂੰ ਇੱਦਾਂ ਇੱਦਾਂ ਸੇਕਦਾ ਵਾ। ਗੁਰਬਾਣੀ ਸਤਿਗੁਰਾਂ ਉਹ ਉਦਾਹਰਨ ਦਿੱਤੀ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਕਾਇਆ ਆਹਰਣ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਅੰਦਰ ਇੰਨੀ ਅਗਨ ਹੋ ਜਾਂਦੀ ਹੈ, ਮਨ ਵਿੱਚ ਲੋਹੇ ਵਾਂਗੂ ਮਗਣ ਲੱਗ ਪੈਂਦਾ। ਅਤੇ ਜਿਹੜੀ ਚਿੰਤਾ ਹੁੰਦੀ ਹੈ ਨਾ ਉਹ ਸੰਨੀ ਦਾ ਕੰਮ ਕਰਦੀ ਹੈ, ਚਿੰਤਾ ਜਿਹੜੀ ਇਹ ਸਾੜਦੀ ਹੈ ਨਾ ਸਾਡੇ ਮਨ ਨੂੰ, ਇਹ ਅਗਨ ਹੈ ਨਾ। ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਅਤੇ ਤਲਾਗ ਰਹੀ, ਇਹਦੇ ਵਿੱਚ ਪੰਜ ਅਗਨਾਂ ਨੇ, ਲੁਹਾਰ ਕੋਲ ਤਾਂ ਇੱਕੋ ਹੀ ਅਗਨ ਹੁੰਦੇ ਆ। ਇਹ ਮਨ ਜਿੱਥੇ ਫਸਿਆ ਵਾ ਉਹ ਪੰਜ ਅਗਨਾਂ ਨੇ, ਕਾਮ ਕਰੋ ਲੋਭ ਮੋਹ ਹੰਕਾਰ। ਅਤੇ ਜਿਹੜਾ ਸੰਨੀ ਆ ਚਿੰਤਾ ਸਾਡੀ, ਉਹ ਸੰਨੀ ਦਾ ਕੰਮ ਕਰਦੀ, ਉਹ ਮਨ ਨੂੰ ਕਦੀ ਇੱਧਰੋਂ ਸੇਕ ਲਵਾਉਂਦੀ ਹੈ, ਕਦੀ ਇੱਧਰੋਂ ਲਵਾਉਂਦੀ ਹੈ, ਪੂਰਾ ਸਾੜ ਦਿੰਦੀ ਹੈ, ਮਨੂਰ ਬਣਾ ਦਿੰਦੀ ਹੈ ਸਾੜ ਸਾੜ ਕੇ। ਮਨੂਰ, ਮਨੂਰ ਦਾ ਪਤਾ ਕਿਸੇ ਨੂੰ? ਮਨੂਰ ਕੀ ਹੁੰਦਾ? ਜਿਹੜੀਆਂ ਲੋਹੇ ਦੀਆਂ ਫੈਕਟਰੀਆਂ ਹੁੰਦੀਆਂ ਨਾ, ਜਿਹੜਾ ਲੋਹੇ ਤੋਂ ਜਿਵੇਂ ਐਂਗਲ ਬਣਦੇ, ਲੋਹੇ ਦੇ ਗਾਡਰ ਵੀ ਕਹਿ ਦਿੰਦੇ ਤੁਸੀਂ, ਉਹ ਪਹਿਲਾਂ ਫਰਨਸ ਹੁੰਦੀ ਭੱਠੀ ਉਹਨਾਂ ਦੀ, ਉਹਦੇ ਵਿੱਚ ਲੋਹਾ ਪਾ ਕੇ ਉਹਨੂੰ ਮੈਲਟ ਕਰਦੇ ਆ ਸ਼ੁੱਧ ਕਰਨ ਲਈ। ਉਹ ਜਿਹੜਾ ਸ਼ੁੱਧ ਲੋਹਾ ਵਾ ਗਰਮ ਕਰਕੇ ਕੱਢ ਲੈਂਦੇ ਆ, ਅਤੇ ਥੱਲੇ ਮੈਲ ਰਹਿ ਜਾਂਦੀ ਹੈ ਲੋਹੇ ਦੀ ਮੈਲ, ਉਹਨੂੰ ਸੁੱਟ ਦਿੰਦੇ ਹੋ। ਉਹ ਮੈਲ ਜਦੋਂ ਠੰਡੀ ਹੋ ਜਾਂਦੀ ਹੈ ਨਾ, ਜੰਮ ਜਾਂਦੀ, ਫਿਰ ਉਹ ਇੱਕ ਸਖਤ ਜਿਹਾ ਪੱਥਰ ਵਾਂਗੂ ਬਣ ਜਾਂਦਾ, ਉਹਨੂੰ ਮਨੂਰ ਕਹਿੰਦੇ ਆ, ਮਨੂਰ। ਫਿਰ ਉਹਦਾ ਕੋਈ ਇਲਾਜ ਨਹੀਂ ਗਾ, ਉਹਨੂੰ ਕੋਈ ਫਰਨਸ ਨਹੀਂ ਕਿ ਮੈਲਟ ਕਰ ਸਕਦੀ। ਲੋਹਾ ਜਿਹੜਾ ਸ਼ੁੱਧ ਹੋ ਗਿਆ ਉਹ ਤਾਂ ਤੁਸੀਂ ਵਰਤ ਲਿਆ, ਅਤੇ ਜਿਹੜੀ ਲੋਹੇ ਦੀ ਮੈਲ ਆ ਨਾ, ਮਨ ਦੀ ਤੁਲਨਾ ਉਹਦੇ ਨਾਲ ਕੀਤੀ ਹੈ। ਗੁਰਬਾਣੀ 'ਚ ਵੇਖੋ ਕਹਿੰਦੇ ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਅਤੇ ਤਲਾਗ ਰਹੀ, ਕੋਇਲੇ ਪਾਪ ਪੜੇ ਅਤੇ ਸੁਪਰ। ਮਨ ਕਹਿੰਦੇ ਮਨ ਸੜਿਆ ਜਲਿਆ, ਸੰਨੀ ਚਿੰਤ ਪਈ, ਸੜ ਗਿਆ ਮਨ, ਇੱਦਾਂ ਸੜਦਾ ਵਾ, ਅਤੇ ਸੜ ਕੇ ਫਿਰ ਮਨੂਰ ਹੋ ਜਾਂਦਾ ਵਾ। ਹੁਣ ਵੇਖੋ ਦਰਿਆਵੀ ਤੌਰ 'ਤੇ ਮਨੂਰ ਦਾ ਕੋਈ ਇਲਾਜ ਨਹੀਂ ਗਾ, ਉਹ ਉੱਦਾਂ ਹੀ ਰਹੂਗਾ ਜੁੱਗਾਂ ਜਗੰਤਰਾਂ ਤੱਕ। ਤੁਸੀਂ ਫੈਕਟਰੀਆਂ ਵੇਖਿਓ ਲੋਹੇ ਦੀਆਂ, ਐਡੇ ਐਡੇ ਪੀਸ ਪਏ ਹੁੰਦੇ ਵੱਡੇ ਵੱਡੇ ਮੈਲ ਦੇ, ਮਨੂਰ ਦੇ, ਉਹ ਨਹੀਂ ਗੇ ਮੈਲਟ ਹੁੰਦੇ, ਉਹਨਾਂ ਕਿਸੇ ਕੰਮ ਨਹੀਂ ਆਉਂਦੇ ਉਹ। ਪਰ ਵੇਖੋ ਸਤਿਗੁਰੂ ਕਿੰਨੀ ਬਖਸ਼ਿਸ਼ ਕਰਦੇ ਸਾਡੇ 'ਤੇ, ਕਹਿੰਦੇ ਜਿਹੜੇ ਜਿਹੜਾ ਮੇਰੇ ਕੋਲ ਆ ਗਿਆ ਨਾ,
ਉਹ ਮਨ ਮਨੂਰ ਹੋਏ ਨੂੰ ਮੈਂ ਸੋਨਾ ਬਣਾ ਦੂੰਗਾ। ਸਤਿਗੁਰ ਪਾਰਸ ਪਰਸਿਆ ਕੰਚਨ ਕਰੇ ਮਨੂਰ ਮਲੀਣਾ। ਮਲੀਣਾ ਦਾ ਮੈਲ, ਮਨੂਰ ਲੋਹੇ ਦੀ ਮੈਲ ਹੈ, ਕਹਿੰਦੇ ਉਸ ਮੈਲ ਨੂੰ ਵੀ ਸੋਨਾ ਬਣਾ ਦੂੰਗਾ। ਸਾਡਾ ਮਨ ਚਾਹੇ ਸੜ ਸੜ ਕੇ ਮਨੂਰ ਹੋ ਗਿਆ, ਪਰ ਸਤਿਗੁਰ ਦੀ ਜੇ ਸ਼ਰਨ 'ਚ ਆ ਜਾਂਦੇ ਤਰੀਕਾ ਦੱਸਦੇ। ਫਿਰ ਤਰੀਕਾ ਕੀ ਦੱਸਿਆ? ਗੁਰਮੰਤਰ, ਗੁਰਮੰਤਰ ਇਹਦੀ ਕਮਾਈ ਕਰ।